FM band 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਸ਼ਨੀਵਾਰ ਹੈ। ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 30 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 13 ਤਾਰੀਖ ਹੈ। ਸਵੇਰ ਦੇ 5:56 ਅਤੇ 30 ਸੈਕਿੰਡ ਹੋ ਰਹੇ ਨੇ। ਹੁਣ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੁੰਦੀ ਹੈ। ਆਕਾਸ਼ਵਾਣੀ ਦੇ ਆਗਾਜ਼ ਸਮੇਂ ਸਰੋਤਿਆਂ ਦਾ ਸਵਾਗਤ।

ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ। ਸ਼ਬਦ ਗਾਇਨ ਕਰ ਰਹੇ ਸਨ ਭਾਈ ਹਰਜਿੰਦਰ ਸਿੰਘ ਤੇ ਰਾਗੀ ਜਥਾ।

ਏ ਅਰਦਾਸ ਹਮਾਰੀ ਸਵਾਮੀ। ਹੁਣੇ ਤੁਸੀਂ ਇਹ ਸ਼ਬਦ ਸਰਵਣ ਕਰ ਰਹੇ ਸੋ ਰਾਗੀ ਸਨ ਭਾਈ ਲਖਵਿੰਦਰ ਸਿੰਘ ਅਤੇ ਰਾਗੀ ਜਥਾ। ਪ੍ਰੋਗਰਾਮ ਅੰਮ੍ਰਿਤ ਬਾਣੀ 'ਚ ਭਜਨ ਸਰਵਣ ਕਰਦੇ ਹਾਂ। ਸ਼ਨੀ ਆਰਤੀ ਲਈ ਇਹ ਆਵਾਜ਼ਾਂ ਨੇ ਵਿਭਿੰਨ ਸਚਦੇਵਾ ਅਤੇ ਸਾਥੀਆਂ ਦੀਆਂ।

ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:30 ਹੋਣ ਵਾਲੇ ਨੇ। ਅਗਲੇ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਤੁਹਾਨੂੰ ਲੈ ਚੱਲਦੇ ਹਾਂ ਸਾਡੇ ਜਲੰਧਰ ਕੇਂਦਰ।

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਤੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ ਹਾਲ ਚਾਲ, ਸ਼ੁਕਰ ਮਾਲਕ ਦਾ। ਦੇਖੋ ਸੰਧੂ ਸਾਹਿਬ, ਗੱਲ ਹੈ ਕਿ ਜਿੱਦਾਂ ਆਪਾਂ ਬਹੁਤ ਵਾਰੀ ਇਹ ਜ਼ਿਕਰ ਕਰਦੇ ਹੁੰਦੇ ਹਾਂ ਕਿ ਜਿਹੜਾ ਆਹ ਖੇਤੀਬਾੜੀ ਦਾ ਸਮਾਂ ਹੈ, ਇਸ ਸਮੇਂ ਦੇ ਵਿੱਚ ਨਰੋਲ ਫਸਲੀ ਖੇਤੀਬਾੜੀ ਜਿਹੜੀ ਹੈ ਉਹਨੇ ਸਾਨੂੰ ਪਾਰ ਨਹੀਂ ਲਾਉਣਾ। ਸੋ ਇਸ ਕਰਕੇ ਸਾਨੂੰ ਜਿਹੜੇ ਉਹਦੇ ਨਾਲ ਰਲ ਗੱਡ ਕਿਤੇ ਧੰਦੇ ਕੰਮ ਕਾਰ ਉਹਨਾਂ ਨਾਲ ਆਪਣੇ ਆਪ ਨੂੰ ਕਿਤੇ ਨਾ ਕਿਤੇ ਜੋੜਨਾ ਪਊਗਾ।
1: ਪੱਕੀ ਗੱਲ ਆ ਜੀ। ਦੇਖੋ ਹੁਣ ਜਿਹੜੇ ਖਰਚੇ ਦਾ ਰੋਜ਼ ਰੋਜ਼ ਹੀ ਹੁੰਦਾ, ਇਸ ਕਰਕੇ ਰੋਜ਼ ਆਮਦਨ ਦਾ ਜਿਹੜਾ ਕੋਈ ਨਾ ਕੋਈ ਨਾ ਸਾਧਨ ਹੋਣਾ ਚਾਹੀਦਾ।
0: ਹਾਂ ਬਿਲਕੁਲ ਬਿਲਕੁਲ,
1: ਤਾਂ ਕਿ ਜਿਹੜੇ ਆਪਾਂ ਖਰਚੇ ਆ ਨਾ ਉਹ ਪੂਰੇ ਹੁੰਦੇ ਰਹਿਣ।
0: ਬਿਲਕੁਲ,
1: ਜਿਹੜੀ ਹੁਣ ਫਸਲ ਤਾਂ ਸਾਲ ਛਮਾਈ ਜਾ ਕੇ ਆਉਣੀ ਹੈ ਤੇ ਉਸ ਸਮੇਂ ਤੱਕ ਆਪਾਂ ਇੰਤਜ਼ਾਰ ਨਹੀਂ ਕਰ ਸਕਦੇ। ਤੇ ਇਹ ਦੇਖੋ ਨਾਲੇ ਦੇਖੋ ਰੁੜੀਆ ਰਾਮ ਜੀ ਕਿ ਆਪਾਂ ਜਦੋਂ ਫਸਲ ਬੀਜ ਲੈਂਦੇ ਹਾਂ ਕਾਫੀ ਸਮਾਂ ਵੀ ਹੁੰਦਾ, ਆਪਾਂ ਵਿਹਲੇ ਹੁੰਦੇ ਹਾਂ, ਤੇ ਉਸ ਸਮੇਂ ਦਾ ਇਸਤੇਮਾਲ ਇਹਨਾਂ ਧੰਦਿਆਂ 'ਚ ਕੀਤਾ ਜਾ ਸਕਦਾ ਬੜੇ ਵਧੀਆ ਤਰੀਕੇ ਨਾਲ।
0: ਸਹੀ ਗੱਲ ਹੈ। ਦੇਖੋ ਇਹੀ ਹੈ ਕਿ ਸਮਾਂ ਜਿਹੜਾ ਹੈ, ਸਮੇਂ ਨੂੰ ਫੜਨ ਦੀ ਲੋੜ ਹੈ। ਜਦੋਂ ਅਸੀਂ ਸਮੇਂ ਦੇ ਲਿਹਾਜ਼ ਨਾਲ ਆਪਣੀ ਜਿਹੜੀ ਵਿਉਂਤਬੰਦੀ ਜਾਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਤਬਦੀਲੀ ਲੈ ਆਉਂਦੇ ਹਾਂ ਤੇ ਫਿਰ ਅਸੀਂ ਸਮੇਂ ਦੇ ਹਾਣੀ ਹੋ ਕੇ ਚੱਲਦੇ ਹਾਂ। ਜੇ ਅਸੀਂ ਸਮੇਂ ਦੀ ਨਬਜ਼ ਨੂੰ ਫੜਦੇ ਨਹੀਂ, ਜੋ ਸਮਾਂ ਸਾਨੂੰ ਸੰਕੇਤ ਦਿੰਦਾ ਉਸ ਲਿਹਾਜ਼ ਨਾਲ ਅਸੀਂ ਚੱਲਦੇ ਨਹੀਂ, ਫਿਰ ਅਸੀਂ ਸੰਧੂ ਸਾਹਿਬ ਸਮੇਂ ਤੋਂ ਪਛੜ ਜਾਂਦੇ ਹਾਂ।
1: ਹੁਣ ਦੇਖੋ ਨਾ ਆਪਣਾ, ਹੁਣ ਕਈ ਲੋਕ ਬੜੇ ਵਧੀਆ ਤਰੀਕੇ ਨਾਲ ਵਿਉਂਤਬੰਦੀ ਕਰਦੇ ਆ ਵੀ ਅਸੀਂ ਕਿੰਨੇ ਪਸ਼ੂ ਰੱਖੇ ਆ, ਕਿੰਨੇ ਪੱਠੇ ਦੀ ਲੋੜ ਪਏਗੀ, ਕਦੋਂ ਲੋੜ ਪਏਗੀ, ਤਾਂ ਕਿ ਕੋਈ ਘਾਟ ਨਾ ਆਵੇ ਜੀ। ਕਿਉਂਕਿ ਸਾਲ ਦੇ ਵਿੱਚ ਦੇਖੋ ਰੁੜੀਆ ਰਾਮ ਜੀ, ਦੋ ਸਮੇਂ ਇਹੋ ਜਿਹੇ ਆਉਂਦੇ ਜਦੋਂ ਹਰੇ ਚਾਰੇ ਦੀ ਬੜੀ ਘਾਟ ਆਉਂਦੀ
0: ਆਉਂਦੀ ਹੈ ਜੀ। ਬਿਲਕੁਲ,
1: ਤੇ ਉਹਦੇ ਲਈ ਸਾਨੂੰ ਜਿਹੜੀ ਆਪਾਂ ਕਿੰਨੇ ਪਲੈਨਿੰਗ ਵਿਉਂਤਬੰਦੀ
0: ਬਿਲਕੁਲ
1: ਉਹ ਕਰਕੇ ਰੱਖਣੀ ਪੈਂਦੀ ਆ।
0: ਉਦੋਂ ਨਾਲੇ ਤੁਸੀਂ ਕਹੇ ਗੁਆਂਢੀ ਦੇ ਮੰਗਣ ਜਾਓ, ਤੁਹਾਨੂੰ ਕਹਿੰਦੇ ਨੀਰੀਆ ਦਾ ਟੋਕਰਾ ਵੀ ਨਹੀਂ ਦਿੰਦਾ ਉਹ ਮੰਗਿਆ ਤੂੜੀ ਦਾ
1: ਨਹੀਂ ਮਿਲਦਾ।
0: ਸੋ ਇਸ ਕਰਕੇ ਕਿਉਂਕਿ ਉਹ ਵੀ ਵਿਚਾਰਾ ਉਸੇ ਸਮੇਂ 'ਚੋਂ ਜਾ ਰਿਹਾ ਹੁੰਦਾ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਵੀ ਜਿਹੜੀ ਵਿਉਂਤਬੰਦੀ ਨਾ, ਜਿਹਦੇ ਹਰੇ ਚਾਰਿਆਂ ਦੀ ਆਪਾਂ ਵਿਉਂਤਬੰਦੀ ਕਰਦੇ ਹਾਂ, ਹਾੜੀ ਸਾਉਣੀ ਸਾਉਣੀ ਹਾੜੀ, ਸੋ ਇਸ ਕਰਕੇ ਅਗੇਤਾ ਕੁਛ ਸਮੇਂ 'ਚ ਲੈ ਜਾਓ, ਕੁਛ ਪਛੇਤਾ ਲੈ ਜਾਓ। ਜਿੱਦਾਂ ਆਪਾਂ ਸਬਜ਼ੀਆਂ ਦੇ ਵਿੱਚ ਕਹਿੰਦੇ ਹਾਂ ਵੀ ਭਾਈ ਕੁਛ ਅਗੇਤੀ ਕਰ ਲਓ, ਕੁਛ ਸਮੇਂ 'ਚ ਕਰ ਲਓ, ਕੁਛ ਪਛੇਤੀ ਕਰ ਲਓ, ਤਾਂ ਕਿ ਗਲੱਟ ਦੇ ਸਮੇਂ ਦੇ ਵਿੱਚ ਜਦੋਂ ਰੇਟ ਤੁਹਾਡੇ ਥੱਲੇ ਆ ਜਾਂਦੇ ਨੇ ਉਦੋਂ ਤੁਹਾਨੂੰ ਪੈਸੇ ਚੰਗੇ ਮਿਲ ਜਾਣ। ਸੋ ਇਸ ਕਰਕੇ ਹਰੇ ਚਾਰੇ ਦੇ ਵਿੱਚ ਵੀ ਇਹੀ ਹੈ ਕਿ ਜਦੋਂ ਅਗੇਤਾ ਆ ਜਾਂਦਾ ਹੈ, ਸਮੇਂ 'ਤੇ ਆ ਜਾਂਦਾ ਹੈ। ਜਦੋਂ ਹੁਣ ਇੱਕੋ ਲਾਓ ਆ ਗਿਆ, ਉਹ ਸਾਡਾ ਹਰਾ ਚਾਰਾ ਖਰਾਬ ਹੋਣ ਤੋਂ ਇਲਾਵਾ ਤਾਂ ਕੁਛ ਹੋਣਾ ਨਹੀਂ।
1: ਹਾਂ ਇਹ ਤਾਂ ਬੱਕੀ ਗੱਲ ਹੈ। ਦੇਖੋ ਹਰਾ ਚਾਰੇ ਵਿੱਚ ਨਾ ਜਦੋਂ ਪੂਰੇ ਤੱਤ ਹੋਣ,
0: ਹਾਂ
1: ਕਟਾਈ ਦੀ ਅਵਸਥਾ,
0: ਬਿਲਕੁਲ
1: ਇਹ ਬੜੀ ਮਹੱਤਵਪੂਰਨ ਹੈ ਰੋਜੇ ਰਾਮ ਜੀ, ਕਿ ਜਦੋਂ ਆਪਾਂ ਕੱਟ ਕੇ ਪਸ਼ੂ ਨੂੰ ਪਾਈਏ ਖੁਰਾਕੀ ਤੱਤਾਂ ਨਾਲ ਭਰਪੂਰ ਹੋਵੇ, ਤੇ ਹਰੇਕ ਚਾਰੇ ਦੇ ਮੁਤਾਬਕ ਵੱਖਰੇ ਵੱਖਰੇ ਹੁੰਦਾ ਆ। ਹੁਣ ਆਪਾਂ ਜੇ ਹਰਾ ਚਾਰਾ ਇਕੱਠਾ ਹੀ ਬੀਜ ਦਾਂਗੇ ਤੇ ਇਕੱਠਾ ਹੀ
0: ਪੱਕ ਜੂਗਾ ਜੀ।
1: ਹਾਂਜੀ
0: ਪੱਕ ਜੂਗਾ, ਫਿਰ ਪਸ਼ੂਆਂ ਨੂੰ ਖਾਣਾ,
1: ਤੇ ਕਈ ਵਾਰ ਉਹ ਜਦੋਂ ਕੱਟਦੇ ਕੱਟਦੇ ਹੋਰ ਪੱਕ ਜੂਗਾ ਤੇ ਪਸ਼ੂ ਨੂੰ ਖਾਣਾ ਹੀ ਨਹੀਂ ਜਾਂਦਾ। ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਰਕਬਾ ਵੰਡ ਕੇ ਥੋੜਾ ਥੋੜਾ ਵਕਫੇ ਨਾਲ ਬੀਜੀਏ
0: ਬੀਜੀਏ। ਤੇ ਦੂਸਰਾ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਸਾਡੇ ਕੋਲ ਸਮਾਂ ਇੱਦਾਂ ਦਾ ਆ ਜਾਂਦਾ ਹੈ ਕਿ ਜਦੋਂ ਸਾਡੇ ਕੋਲ ਪੱਠਾ ਹਰਾ ਪੱਠਾ ਨਹੀਂ ਵੀ ਹੁੰਦਾ, ਉਹਨਾਂ ਦਿਨਾਂ ਦੇ ਵਿੱਚ ਮਹਾਰਾਂ ਨੇ ਖੋਜਾਂ ਕਰਕੇ ਸਾਇਲੇਜ ਤਿਆਰ ਕਰਨ ਦੀ ਵਿਧੀ ਸਾਡੇ ਕੋਲ ਹੈਗੀ ਹੈ, ਇਹ ਅਸੀਂ ਤਿਆਰ ਕਰਦੇ ਹਾਂ ਤੇ ਦੋਨੋਂ ਸਮਿਆਂ ਦੇ ਵਿੱਚ ਅਸੀਂ ਜਿਹੜਾ ਹੈ ਇਹਦੇ ਨਾਲ ਗੁਜ਼ਾਰਾ ਕਰ ਸਕਦੇ ਹਾਂ। ਔਰ ਹੁਣ ਤਾਂ ਇਹ ਹੈ ਕਿ ਸਾਇਲੇਜ ਜਿਹੜਾ ਦੇਣਾ ਹੈ ਉਹ ਹਰੇ ਪੱਠੇ ਤੋਂ ਵੀ ਜ਼ਿਆਦਾ ਤਾਕਤਵਰ ਹੋ ਜਾਂਦਾ, ਗੁਣਵੱਤਾ ਵੱਧ ਜਾਂਦੀ ਹੈ,
1: ਜ਼ਿਆਦਾ ਫਾਇਦੇਮੰਦ ਵੀ ਹੈ,
0: ਜ਼ਿਆਦਾ ਫਾਇਦੇਮੰਦ।
1: ਦੇਖੋ ਆਪਾਂ ਹੁਣ ਵੱਡੇ ਫਾਰਮ ਰੱਖਦੇ ਹਾਂ ਨਾ ਰੁੜੀਆ ਰਾਮ ਜੀ, ਹੁਣ ਰੋਜ਼ ਪੱਠੇ ਕੱਟ ਕੇ ਪਾਉਣਾ ਵੀ ਇੱਕ ਬਹੁਤ ਵੱਡਾ ਉੱਦਮ ਆ।
0: ਆਹੋ ਜੀ, ਦੋ ਤਿੰਨ ਬੰਦੇ ਤਾਂ ਉੱਧਰ ਹੀ ਚਾਹੀਦੇ ਨੇ।
1: ਹਾਂ ਫਿਰ ਮੌਸਮ ਦਾ ਕੋਈ ਪਤਾ ਨਹੀਂ ਕਿਹੋ ਜਿਹਾ ਹੋਣਾ ਹੈ, ਤੇ ਜੇ ਅਸੀਂ ਆਪਾਂ ਜੇ ਹਰੇ ਚਾਰੇ ਦੀ ਬਜਾਏ ਉਹਦਾ ਸਾਈਲੇਜ ਬਣਾ ਲਈਏ, ਤੇ ਇੱਕ ਤਾਂ ਉਹ ਬੜਾ ਨਾ ਸਸਤਾ ਪੈਂਦਾ ਹੈ ਤੇ ਥੋੜ੍ਹੇ ਜਿਹੇ ਸਮੇਂ 'ਚ ਕੰਮ ਚੱਲ ਜਾਂਦਾ, ਤੇ ਮੌਸਮ ਦਾ ਕੋਈ ਅਸਰ ਨਹੀਂ ਪੈਂਦਾ ਜੀ ਉਹਦੇ 'ਤੇ। ਹੁਣ ਤਾਂ ਦੇਖੋ ਨਾ ਆਪਣੇ ਕਈ ਕਿਸਾਨ ਵੀਰਾਂ ਨੇ ਧੰਦਾ ਸ਼ੁਰੂ ਕਰ ਲਿਆ ਜੀ, ਸਾਈਲੇਜ ਦੇ ਨਾ ਉਹ ਇਕੱਠਾ ਬਣਾ ਕੇ ਵੇਚਦੇ ਆ,
0: ਅਈਆ
1: ਵਧੀਆ ਪੈਸੇ ਆ, ਉਹਨਾਂ ਨੇ ਕੰਮ ਸ਼ੁਰੂ ਕਰ ਲਿਆ।
0: ਵਪਾਰ ਉਹੀ ਹੈ ਨਾ ਕਿ ਦੇਖੋ ਖੇਤੀ ਦੇ ਵਿੱਚੋਂ ਵਪਾਰ ਦੀ ਸਮਰੱਥਾ ਨੂੰ ਲੱਭਣ ਦੀ ਲੋੜ ਹੈ। ਖੇਤੀ ਹੈ ਤੇ ਬਹੁਤ ਵੱਡਾ ਵਪਾਰ ਹੈ, ਬਾਕੀ ਵਪਾਰ ਤਾਂ ਜਿਹੜੇ ਹੈ ਉਹ ਇੱਕ ਮੁਖੀ ਹੈ, ਇਹ ਬਹੁ ਪੱਖੀ ਹੈ। ਇਹਦੇ 'ਚ ਤਾਂ ਖੇਤੀ 'ਚ ਤਾਂ ਵੰਨ ਸੁਵੰਨਤਾ ਇੰਨੀ ਹੈ, ਫਸਲਾਂ ਇੰਨੀਆਂ ਨੇ, ਸਬਜ਼ੀ ਭਾਜੀ ਪਤਾ ਨਹੀਂ ਕੀ ਕੀ ਚੀਜ਼ਾਂ ਜਿਹੜੀਆਂ ਸ਼ਾਮਿਲ ਹੋ ਜਾਂਦੀਆਂ ਹੈ। ਉਹੀ ਹੈ ਕਿ ਵਪਾਰਕ ਸਮਰੱਥਾ ਨੂੰ ਜਦੋਂ ਆਪਾਂ ਲੱਭ ਲੈਂਦੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹਰੇ ਪੱਠੇ ਦਾ ਜਦੋਂ ਸਾਈਲੇ ਤਿਆਰ ਕਰਕੇ ਵੇਚਣਾ ਉਹ ਵੀ ਇੱਕ ਵਪਾਰ ਹੈ,
1: ਵਪਾਰ ਹੈਗਾ,
0: ਵਪਾਰਕ ਤੌਰ 'ਤੇ ਲੈ ਸਕਦੇ ਹਾਂ। ਦੇਖੋ ਇੱਕ ਆਹ ਸਮਾਂ ਜਿਹੜਾ ਸੰਧੂ ਸਾਹਿਬ ਆ ਜਾਂਦਾ ਹੈ, ਜਿੱਦਾਂ ਆਪਾਂ ਹਰੇ ਪੱਠੇ ਦੀ ਗੱਲ ਕਰਦੇ ਹਾਂ, ਸਾਡੇ ਕੋਲ ਮੱਕੀ, ਮੱਕੀ ਕਿਉਂਕਿ ਇਸ ਮੌਸਮ ਦਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਮੁੱਖ ਚਾਰਾ ਹੈ,
1: ਬਹੁਤ ਵਧੀਆ।
0: ਤੇ ਪਸ਼ੂ ਖੁਸ਼ ਹੋ ਕੇ ਖਾਂਦੇ ਆ।
1: ਕਈ ਕਈ ਤਿੰਨ ਤਿੰਨ ਚਾਰ ਚਾਰ ਫਸਲਾਂ ਵੀ ਲੈ ਜਾਂਦੇ ਆ,
0: ਲੈ ਜਾਂਦੇ ਜੀ, ਲੈ ਜਾਂਦੇ
1: ਗਾਂ ਆਪਾਂ ਜਿਹਨੂੰ ਅਗਸਤ ਤੱਕ ਜੁਲਾਈ ਸਤੰਬਰ ਤੱਕ ਵੀ ਬੀਜ ਲੈਂਦੇ ਹੈਗੇ ਉਸੇ ਖੇਤ ਦੇ ਵਿੱਚੋਂ ਵਾਰ ਵਾਰ,
0: ਬਿਲਕੁਲ,
1: ਕਿਉਂਕਿ ਆਪਣਾ 2 ਕੁ ਮਹੀਨੇ ਤਿਆਰ ਹੋ ਜਾਣਾ ਇਹਨੇ।
0: ਹਾਂ,
1: ਸੋ ਇਸ ਕਰਕੇ ਆਪਣੇ ਕੋਲ ਮੱਕੀ ਬੜੇ ਵਧੀਆ ਹੈਗੀ ਹੈ।

0: ਉਗਲਾ ਨੇਪੀਅਰ ਬਾਜਰਾ ਹੈ।
1: ਹਾਂ ਇੱਕ ਹੋਰ ਦੇਖੋ ਉੜੀਆ ਰਾਮ ਜੀ ਕਿ ਆਪਾਂ ਮੱਕੀ ਤੇ ਨੇ ਜਿਹੜੀ ਆਪੇ ਰਵਾਂ ਇਹਨੂੰ ਰਲਾ ਕੇ ਬੀਜੀਏ
0: ਬੀਜੇ ਸਕਦੇ,
1: ਯਾਨੀ ਫਲੀਦਾਰ ਤੇ ਗੈਰ ਫਲੀਦਾਰ
0: ਵਾਹ
1: ਬਹੁਤ ਵਧੀਆ ਹਰਾ ਚਾਰਾ ਬਣਦਾ ਹੈ।
0: ਰਵਾਂ ਦੀ ਤੁਸੀਂ ਗੱਲ ਕੀਤੀ ਹੈ, ਰਵਾਂ ਦੀ ਕਾਸ਼ਤ ਵੀ ਆਪਾਂ ਨਰੂਲ ਵੀ ਰਵਾਂ ਦੀ ਕਾਸ਼ਤ ਕਰ ਸਕਦੇ
1: ਹਾਂ।
0: ਗਿੰਨੀ ਘਾਹ ਦੇਖੋ ਇਹ ਐਸੀ ਫਸਲ ਹੈ ਬਾਰ ਬਾਰ ਕਟਾਈਆਂ ਦੇਣ ਵਾਲੀ ਫਸਲ ਹੈ ਕਿ ਨਹੀਂ, ਤੇ ਇਸ ਕਰਕੇ ਸਾਰੇ ਜਿਹੜੇ ਚਾਰੇ ਹੈ ਅਗੇਤੀ ਵਿਉਂਤਬੰਦੀ ਦੇ ਵਿੱਚ ਆਪਾਂ ਇਹਨਾਂ ਨੂੰ ਲੈ ਕੇ ਆ ਸਕਦੇ
1: ਹਾਂ। ਚਰੀ ਆ ਜੀ ਇੱਕ
0: ਚਰੀ,
1: ਇੱਕ ਸੂਡੈਕਸ ਚਰੀ ਵੀ ਆ ਜਾਂਦੀ ਹੈ ਬਾਰ ਬਾਰ ਕਟਾਈ ਦੇਣ
0: ਵਾਲੀ,
1: ਉਹ ਵੀ ਬੀਜੀ ਜਾ ਸਕਦੀ ਹੈ।
0: ਉਹ ਅੱਗੇ
1: ਗੁਆਰਾ ਬੀਜਿਆ ਜਾ ਸਕਦਾ,
0: ਗੁਆਰਾ ਅੱਗੇ ਜਾ ਕੇ ਤਾਂ ਦੇਖੋ ਗੁਆਰੇ ਦਾ ਟਾਈਮ ਵੀ ਆ ਜਾਣਾ ਸਾਡੇ ਕੋਲ, ਚਾਰੇ ਤਾਂ ਬਹੁਤ ਹੈ। ਗੱਲ ਇਹੀ ਹੈ ਕਿ ਜਿਹੜੀ ਵਿਉਂਤਬੰਦੀ ਹੈ ਉਹ ਤੁਹਾਡੀ ਇਸ ਸ਼੍ਰੇਣੀ 'ਚ ਹੋਵੇ ਜਾਂ ਇਸ ਲੜੀ 'ਚ ਹੋਵੇ ਤਾਂ ਕਿ ਇੱਕਦਮ ਜਿਹੜਾ ਹੈ ਉਹ ਤੁਹਾਡਾ ਚਾਰਾ ਪੱਕ ਨਾ ਜਾਵੇ, ਕਿਉਂਕਿ ਪੱਕ ਇਹ ਚਾਰੇ ਐਸੇ ਹੈ ਗੰਢਾਂ ਵਾਲੇ। ਦੇਖੋ ਚਰੀ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਚਰੀ ਪੱਕ ਗਈ ਪਸ਼ੂ ਨਹੀਂ ਖਾਂਦੇ, ਹੈ ਨਾ, ਇਹ ਗੁਆਰੇ ਦੇ ਵਿੱਚ ਗੱਲ ਆ ਜਾਂਦੀ ਹੈ। ਸੋ ਇਸ ਕਰਕੇ ਜਿੱਦਾਂ ਮੱਕੀ ਵੀ ਨਰਮ ਜਿਹੜਾ ਚਾਰਾ ਜਦੋਂ ਆਪਾਂ ਦਿੰਦੇ ਹਾਂ, ਜਦੋਂ ਤੁਸੀਂ ਕਿਹਾ ਗੁਣਵੱਤਾ ਭਰਪੂਰ ਹੈ, ਗੁਣਾਂ ਨਾਲ ਭਰਪੂਰ ਹੈ, ਉਦੋਂ ਹੀ ਉਹਨੂੰ ਜਾਨਵਰ ਖਾਣਗੇ, ਨਹੀਂ ਤਾਂ ਬਾਅਦ ਦੇ ਵਿੱਚ ਉਹ ਵੀ ਨੱਕ ਬੁੱਲ ਜਿਹੜਾ ਮਾਰਨਾ ਸ਼ੁਰੂ ਕਰ ਦਿੰਦੇ।
1: ਬਿਲਕੁਲ ਬਿਲਕੁਲ ਜੀ। ਸੋ ਇਸ ਕਰਕੇ ਆਪਾਂ ਜਦੋਂ ਕਹਿੰਦੇ ਹਾਂ ਕਿ ਵਧੀਆ ਵਿਉਂਤਬੰਦੀ ਹੋਣੀ ਚਾਹੀਦੀ ਹੈਗੀ ਹੈ, ਕਿ ਮੱਕੀ ਹੈ ਆਪਣੇ ਕੋਲ, ਰਵਾਂ ਆ, ਗੁਆਰਾ ਹੈਗਾ, ਨੇਪੀਅਰ ਬਾਜਾ ਤੁਸੀਂ
0: ਕਿਹਾ,
1: ਇਹ ਬੀਜ ਸਕਦੇ ਹੈਗੇ,
0: ਬੀਜ ਸਕਦੇ ਹਾਂ ਜੀ। ਹੁਣ ਮੱਕੀ ਦੇ ਵਿੱਚ ਤਾਂ ਜੇ 1006 ਕਿਸਮ ਆਪਣੀ
1: ਬੜੀ ਪੁਰਾਣੀ
0: ਕਿਸਮ ਹੈ, ਤੇ ਇਹ ਜੇ ਨਾ ਵੀ ਕਿਸੇ ਕੋਲ ਸੱਜਣ ਕੋਲ ਉਪਲਬਧ ਹੋਵੇ, ਫਿਰ ਆਪਾਂ ਮੱਕੀ ਦੇ ਜਿਹੜੇ ਕੰਪਾਜ਼ਿਟ ਨੇ ਨਾ
1: ਉਹ ਵੀ ਬੀਜ ਸਕਦੇ ਹਾਂ।
0: ਪ੍ਰਭਾਤ ਹੈ, ਕੇਸਰੀ, ਮੇਘਾ, ਇਹ ਚਾਰੇ ਦੇ ਵਿੱਚ ਵਾਲੀਆਂ ਕਿਸਮਾਂ ਨੇ, ਇਹਨਾਂ ਨੂੰ ਵੀ ਆਪਾਂ ਲੈ ਸਕਦੇ ਹਾਂ
1: ਜੀ।
0: ਸੋ ਗੱਲ ਸੰਧੂ ਸਾਹਿਬ ਇਹੀ ਆ ਜਾਂਦੀ ਹੈ ਕਿ ਇੱਕ ਤਾਂ ਆਮ ਤੌਰ 'ਤੇ ਅਸੀਂ ਕਹਿ ਦਿੰਦੇ ਹਾਂ ਵੀ ਚਾਰਾ ਹੀ ਲੈਣਾ ਜੀ, ਜ਼ਮੀਨ ਦੀ ਚੋਣ ਜਿਹੜੀ ਹੈ ਉਹ ਬੜੀ ਮਹੱਤਵਪੂਰਨ ਹੈ। ਇਹ ਨਾ ਸੋਚੋ ਕਿ ਚਾਰੇ ਵਾਲੀ ਫਸਲ ਹੀ ਲੈਣੀ ਹੈ ਤੇ ਜ਼ਮੀਨ ਸਭ ਤੋਂ ਜਿਹੜਾ ਖੱਤਾ ਮਾੜਾ ਹੈ ਉਸ ਚਾਰੇ ਵਾਲੀ ਜ਼ਮੀਨ ਜਿਹੜੀ ਹੈ,
1: ਨਾ ਜੀ, ਵਧੀਆ ਜਿਹੜਾ ਹੋਇਆ ਨਾ ਖੱਤਾ ਉੱਥੇ ਹੀ ਬੀਜੋ, ਕਿਉਂਕਿ ਜਿਹੜੀ ਘਾਟ ਆ ਨਾ ਉਹ ਕਈ ਪੱਧਰ ਤੇ ਜਾ ਸਕਦੀ ਹੈ,
0: ਤੁਹਾਡੇ ਤੱਕ ਹੀ ਆਉਣੀ ਹੈ। ਜੇ ਪਸ਼ੂ ਨੇ ਜੋ ਖਾਣਾ ਉਹ ਤੁਹਾਡੀ ਬਾਲਟੀ 'ਚ ਆਉਣਾ,
1: ਬਾਲਟੀ 'ਚ ਆਉਣਾ ਹੈਗਾ। ਸੋ ਇਸ ਕਰਕੇ ਜਿਹੜੀ ਖੁਰਾਕ ਤੱਤਾਂ ਨਾਲ ਭਰਪੂਰ ਜ਼ਮੀਨ ਹੋਵੇ ਵਧੀਆ, ਉੱਥੇ ਹੀ ਹਰਾ ਚਾਰਾ ਬੀਜੀਏ।
0: ਹਰੇ ਬਾਈ ਨਹੀਂ ਦਿਖਾਉਣੀ, ਆਪਾਂ ਹਰਾ ਪੱਠਾ ਖਵਾਉਣਾ ਹੈ।
1: ਬਈ
0: ਆਪਾਂ ਇਹ ਦੇਖਦੇ ਹਾਂ ਵੀ ਡਾਂਗੀ ਸਾਰਨਾ ਜੀ, ਜਿੱਦਾਂ ਆਮ ਬੰਦਿਆਂ 'ਚ ਵੀ ਇਹੀ ਹੈ ਵੀ ਚਲੋ ਜੀ ਡੰਗ ਮਾਰਨਾ,
1: ਢਿੱਡੀ ਭਰਨਾ,
0: ਢਿੱਡੀ ਭਰਨਾ, ਖਾ ਲਓ ਜੋ ਮਰਜ਼ੀ ਖਾ ਲਓ, ਇਹ ਜੋ ਮਰਜ਼ੀ ਨਹੀਂ ਖਵਾਉਣਾ, ਜੋ ਵੀ ਖਵਾਉਣਾ ਆਪਾਂ ਨੇ ਉਹਨਾਂ ਨੇ ਪੌਸ਼ਟਿਕ ਖਵਾਉਣਾ ਹੈ, ਤੱਤਾਂ ਨਾਲ ਭਰਪੂਰ ਖਵਾਉਣਾ ਹੈ। ਉਹਦੇ 'ਚ ਇਹੀ ਹੈ ਸਾਡੇ ਕੋਲ ਜੋ ਸਿਫਾਰਸ਼ ਕਿਸਮ ਬੀਜਾਂਗੇ, ਤੇ ਜ਼ਮੀਨ ਜਿਹੜੀ ਹੈ ਉਹ ਤਾਕਤਵਰ ਚਾਹੀਦੀ ਹੈ, ਖਾਦ ਪਾਣੀ ਦੀਆਂ ਲੋੜਾਂ ਜਿਹੜੀਆਂ ਉਹ ਵੀ ਆਪਾਂ ਨੇ ਸਾਰੀਆਂ ਦੇਣੀਆਂ ਪੂਰੀਆਂ ਕਰਨੀਆਂ ਹੈ, ਤਾਂ ਕਿ ਜੋ ਪਸ਼ੂ ਨੂੰ ਆਪਾਂ ਪਾਈਏ ਜੋ ਬਾਲਟੀ 'ਚ ਆਵੇ ਫਿਰ ਪਤਾ ਲੱਗੇ ਕਿ ਹਾਂ ਯਾਰ ਮੈਂ ਪਾਇਆ।
1: ਬਿਲਕੁਲ ਬਿਲਕੁਲ ਜੀ, ਆਪਣੇ ਜਿਹੜਾ ਪਾਣੀ ਦੀ ਘਾਟ ਵਗੈਰਾ ਨਾ ਆਉਣ ਦੀ ਜ਼ਹਿਰਬਾਦ ਦੀ ਸਮੱਸਿਆ ਹੋ
0: ਜਾਂਦੀ ਹੈ, ਨਾਈਟ੍ਰੇਟ ਬਣਦਾ, ਬਿਲਕੁਲ ਸਹੀ ਗੱਲ ਹੈ।
1: ਸੋ ਇਸ ਕਰਕੇ ਬੜਾ ਮਹੱਤਵਪੂਰਨ ਹੈ ਕਿ ਧਿਆਨ ਰੱਖਣ ਵਾਲੀ ਗੱਲ ਹੈ।
0: ਚਲੀਏ ਫਿਰ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

0: ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ।
1: ਨੀ ਕੁੜੇ ਕੀੜੀ, ਤੂੰ ਸਾਡੇ ਪਿੰਡ ਵਾਲੇ ਰੂਈਆ ਰਾਮ ਨੂੰ ਜਾਣਦੀ ਹੈ?
2: ਲੈ ਦੱਸ ਭੂਆ, ਉਹਨੂੰ ਕੌਣ ਨੀ ਜਾਣਦਾ। ਹਰ ਰੋਜ਼ ਸ਼ਾਮੀ 6:30 ਰੇਡੀਓ ਤੇ ਆਉਂਦਾ, ਨਾਲੇ ਮੰਡੀਆਂ ਦੇ ਭਾਅ ਪੜਦਾ, ਨਾਲੇ ਕੰਮ ਦੀਆਂ ਗੱਲਾਂ ਸੁਣਾਉਂਦਾ।
1: ਨੀ ਕੁੜੇ ਕੀੜੀ, ਅੱਗੇ ਗੱਲ ਨਾ ਕਰੀ।
2: ਅੱਗੇ ਕੀਤੀ ਕਰੇ ਭੂਆ।
1: ਨੀ ਜਦੋਂ ਰੂਈਆ ਰਾਮ ਜੈ ਹਿੰਦ ਬੁਲਾਉਂਦਾ, ਮੈਨੂੰ ਬਹੁਤ ਪਸੰਦ ਆਉਂਦਾ।
3: ਤੇਰੀਆਂ ਮੁਹੱਬਤਾਂ, ਤੇਰੀਆਂ ਮੁਹੱਬਤਾਂ ਨੂੰ ਮਾਰ ਸੱਟਿਆ, ਦੱਸ ਕੀ ਕਰਾਂ।
0: ਕਿਸਾਨਾਂ ਦਾ ਆਪਣਾ ਦਿਹਾਤੀ ਪ੍ਰੋਗਰਾਮ, ਹਰ ਰੋਜ਼ ਸ਼ਾਮੀ 6:30। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਗਾਂਧੀ 103ਵੀਂ ਕੜੀ ਸਰਵਣ ਕਰਦੇ ਹਾਂ।

ਹੁਣੇ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਸੁਣ ਰਹੇ ਸੀ। ਐਫਐਮ ਬੈਂਡ 100.2 MHz ਸੈਟੇਲਾਈਟ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋਏ ਨੇ ਨਵੀਂ ਸਵੇਰ।

ਇਸ ਸਮੇਂ ਦੀ ਸੱਚਾਈ ਹੈ ਕਿ ਕਈ ਲੋਕ ਮਹਿਲਾਂ ਵਿੱਚ ਵੀ ਦੁਖੀ ਨੇ, ਬੇਚੈਨ ਨੇ ਅਤੇ ਕਈ ਕੁੱਲੀਆਂ ਵਿੱਚ ਵੀ ਖੁਸ਼ ਨੇ, ਬੇਫਿਕਰੇ ਨੇ ਅਤੇ ਸ੍ਰਿਸ਼ਟੀ ਦੇ ਰਚਨਹਾਰ ਨੂੰ ਯਾਦ ਕਰਦੇ ਛਪਰੀਆਂ 'ਚ ਵੀ ਉਸ ਦੇ ਗੁਣ ਗਾਉਂਦੇ ਨੇ।

ਸ਼ਬਦ ਹੁਣ ਤੁਸੀਂ ਸਰਵਣ ਕਰ ਰਹੇ ਸੋ ਭਾਈ ਹਰਨਾਮ ਸਿੰਘ ਅਤੇ ਇਰਾਕੀ ਜਥੇ ਵੱਲੋਂ ਗਾਇਨ ਕੀਤਾ ਹੋਇਆ। ਇੱਕ ਵਾਰੀ ਫਿਰ ਤੋਂ ਤੁਹਾਨੂੰ ਅੱਜ ਦੀ ਤਾਰੀਖ ਬਾਰੇ ਦੱਸ ਦਈਏ। ਅੱਜ ਦਿਨ ਸ਼ਨੀਵਾਰ ਏ, ਸ਼ੱਕ ਸੰਮਤ 1948 ਦੇ ਜੇਸ਼ਠ ਮਹੀਨੇ ਦੀ 30 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 13 ਤਾਰੀਖ ਏ। ਇਹ ਸੀ ਪ੍ਰੋਗਰਾਮ ਨਵੀਂ ਸਵੇਰ, ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਏ। ਸਵੇਰ ਦੇ 7 ਵਜਣ ਵਾਲੇ ਨੇ ਹਿੰਦੀ 'ਚ ਸਮਾਚਾਰ, ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

0: नमस्कार, आकाशवाणी समाचार के साथ मैं विशाल शर्मा। विदेश मंत्री डॉक्टर सुब्रमण्यम जयशंकर ने अमेरिका के विदेश मंत्री मार्को रूबियो से बातचीत में खाड़ी में अमेरिकी नौसेना के हमलों पर कड़ा विरोध जताया है। इन हमलों में 3 भारतीय नाविक मारे गए थे। डॉक्टर जयशंकर ने कहा कि वाणिज्यिक जहाजों पर इस तरह की घातक कार्रवाई उचित नहीं है। इस घटना के बाद भारत ने कड़ा विरोध जताते हुए अमरीकी राजनयिक को नई दिल्ली में तलब किया। विदेश मंत्रालय के प्रवक्ता रणधीर जायसवाल ने इससे पहले कहा था कि भारतीय चालक दल के सदस्यों को ले जाने वाले व्यापारिक जहाजों पर हमले तुरंत बंद होने चाहिए। प्रधानमंत्री नरेंद्र मोदी और फ्रांस के राष्ट्रपति इमैनुअल मैक्रों कल नीस में भारत इनोवेट्स शिखर सम्मेलन का शुभारंभ करेंगे। शिक्षा मंत्री धर्मेंद्र प्रधान ने कहा कि इस कार्यक्रम में पिछले 12 वर्षों के दौरान स्टार्टअप के क्षेत्र में भारत की महत्वपूर्ण यात्रा दिखाई जाएगी।
1: भारत सरकार के शिक्षा विभाग ने प्रधानमंत्री जी की इस विजनरी सजेशंस को एक एक्शन में परिवर्तित किया है। एक बहुत क्रिटिकल स्क्रूटिनी के माध्यम से हजारों प्रपोजल के अंदर से 120 स्टार्टअप्स को सिलेक्ट किया गया है। 13 प्रायोरिटी सेक्टर में 120 स्टार्टअप्स को इकट्ठा किया गया है और उसमें लगभग 20 से ज्यादा भारत की प्रीमियर इंस्टीट्यूशंस की पार्टनरशिप रहा है।
0: प्रधानमंत्री मोदी कल स्लोवाक गणराज्य की 3 दिन की यात्रा पर रवाना होंगे। प्रधानमंत्री ब्रातिस्लावा में स्लोवाक गणराज्य के प्रधानमंत्री रॉबर्ट फित्सो से वार्ता के दौरान आपसी सहयोग बढ़ाने पर चर्चा करेंगे। श्री मोदी स्लोवाक गणराज्य के राष्ट्रपति पीटर पेलेग्रिनी से भी भेंट करेंगे। राष्ट्रपति द्रौपदी मुर्मू आज उत्तराखंड के देहरादून में भारतीय सैन्य अकादमी में पासिंग आउट परेड का निरीक्षण करेंगी। इस वर्ष के ऐतिहासिक पासिंग आउट परेड में पहली बार लड़कों के साथ लड़कियां भी शामिल होंगी। इस भव्य समारोह में 500 से अधिक लड़के और लड़कियां सेना में अधिकारी के रूप में कमीशन प्राप्त करेंगे। रक्षा मंत्री राजनाथ सिंह ने कहा है कि ऑपरेशन सिंदूर के दौरान स्वदेशी प्रक्षेपास्त्र प्रणालियों का असाधारण प्रदर्शन भारत की रक्षा अनुसंधान और विकास व्यवस्था की बढ़ती शक्ति का प्रमाण है। श्री सिंह ने कल हैदराबाद में डॉक्टर एपीजे अब्दुल कलाम प्रक्षेपास्त्र परिसर के अंतर्गत रक्षा अनुसंधान और विकास संगठन DRDO की प्रयोगशाला में उन्नत हथियार प्रणाली परिसर का उद्घाटन किया। विदेश राज्य मंत्री कीर्ति वर्धन सिंह ने कहा है कि शंघाई सहयोग संगठन SCO केवल एक क्षेत्रीय समूह नहीं बल्कि भारत को यूरेशिया के ऐतिहासिक और सभ्यतागत साझेदारों से जोड़ने वाली एक महत्वपूर्ण कड़ी है। ताजिकिस्तान में SCO अंतर्राष्ट्रीय सम्मेलन में उन्होंने कहा कि संगठन में सहयोग के लिए भारत का दृष्टिकोण प्रधानमंत्री नरेंद्र मोदी के सुरक्षा, संपर्क और अवसर के ढांचे से प्रेरित है। कैबिनेट सचिव TV सोमनाथन ने राष्ट्रीय परीक्षा एजेंसी NTA के महानिदेशक अभिषेक सिंह के साथ बैठक में नीट पुनर्परीक्षा की तैयारियों की समीक्षा की है। उन्होंने पुनर्परीक्षा के सुचारू, पारदर्शी और सुरक्षित आयोजन के लिए सभी संबंधित पक्षों के बीच बेहतर समन्वय सुनिश्चित करने पर बल दिया। सूचना और प्रसारण मंत्रालय ने कहा है कि इन बैठकों का उद्देश्य नीट पुनर्परीक्षा के लिए प्रभावी समन्वय सुनिश्चित करना, तैयारियों को मजबूत करना और परीक्षा की निष्पक्षता तथा विश्वसनीयता बनाए रखना है। परीक्षा 21 जून को होगी। रेल मंत्री अश्विनी वैष्णव ने कल रेलवे अधिकारियों के साथ रेलवे भर्ती बोर्ड की भर्ती प्रक्रिया की उच्च स्तरीय समीक्षा बैठक की। इस बैठक में श्री वैष्णव ने अधिक पारदर्शी, सटीक और प्रौद्योगिकी आधारित प्रणाली की आवश्यकता पर बल दिया। उन्होंने विभागीय परीक्षाओं को कंप्यूटर आधारित कराने की दिशा में हुई प्रगति की भी समीक्षा की। भारत और बांग्लादेश ने सीमा पर शांति, स्थिरता और सद्भाव बनाए रखने की प्रतिबद्धता व्यक्त की है। सीमा सुरक्षा बल और बांग्लादेश बॉर्डर गार्ड के बीच 57वां महानिदेशक स्तरीय सीमा समन्वय सम्मेलन 8 से 11 जून तक नई दिल्ली में आयोजित किया गया। देश की खुदरा मुद्रास्फीति दर इस वर्ष मई में बढ़कर 3.93% हो गई है। नई मुद्रास्फीति श्रृंखला के अंतर्गत लगातार 5वें महीने में महंगाई में वृद्धि दर्ज की गई है। भारत की PV सिंधु आज सिडनी में ऑस्ट्रेलियन ओपन बैडमिंटन टूर्नामेंट के महिला सिंगल्स सेमीफाइनल में जापान की अकाने यामागुची से खेलेंगी। सिंधु ने क्वार्टर फाइनल में चेन सू यू को हराया था। भारत और अफगानिस्तान के बीच 3 एकदिवसीय क्रिकेट मैच श्रृंखला का पहला मुकाबला आज हिमाचल प्रदेश के धर्मशाला में खेला जाएगा। इसके साथ ही ये समाचार बुलेटिन समाप्त हुआ।
2: ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 7:05 ਹੋਏ ਨੇ। ਖੇਤੀ ਨੁਕਤੇ
3: ਕਿਸਾਨ ਭੈਣੋ ਅਤੇ ਕਿਸਾਨ ਵੀਰੋ, ਰਣਬੀਰ ਸਿੰਘ ਰਾਣਾ ਹਾਜ਼ਰ ਹੈ ਅੱਜ ਦਾ ਖੇਤੀਬਾੜੀ ਪ੍ਰੋਗਰਾਮ ਲੈ ਕੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਅਸਥਾਈ ਅਵਸਥਾ ਦੌਰਾਨ ਪਸ਼ੂਆਂ ਦੀ ਦੇਖਭਾਲ ਅਸੀਂ ਕਿਸ ਢੰਗ ਨਾਲ ਕਰਨੀ ਹੈ। ਕਿਸਾਨ ਵੀਰੋ, ਪਸ਼ੂਆਂ ਵਿੱਚ ਸੂਣ ਤੋਂ 21 ਦਿਨ ਪਹਿਲਾਂ ਅਤੇ ਸੂਣ ਤੋਂ 21 ਦਿਨ ਬਾਅਦ ਵਾਲੇ ਸਮੇਂ ਨੂੰ ਅਸਥਾਈ ਅਵਸਥਾ ਕਹਿੰਦੇ ਨੇ। ਇਹ ਸਮੇਂ ਦੌਰਾਨ ਵਰਤੀ ਗਈ ਲਾਪਰਵਾਹੀ, ਅਸਫਲਤਾ ਜਾਂ ਨਕਾਰਾਤਮਕ ਨਤੀਜੇ ਜਿਵੇਂ ਕਿ ਸੂਣ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ, ਘੱਟ ਦੁੱਧ ਉਤਪਾਦਨ, ਲੰਗੜਾਪਨ ਅਤੇ ਮਸਟਾਈਟਿਸ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਨੇ। ਇਸ ਲਈ ਇੱਕ ਗਾਂ ਜਾਂ ਮੱਝ ਦੇ ਉਤਪਾਦਨ ਚੱਕਰ ਵਿੱਚ ਟ੍ਰਾਂਜੀਸ਼ਨ ਸਮਾਂ ਇੱਕ ਬਹੁਤ ਵੱਡੀ ਭੂਮਿਕਾ ਰੱਖਦਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਅਸੀਂ ਗੱਲਾਂ ਦਾ ਖਿਆਲ ਰੱਖਣਾ ਹੁੰਦਾ, ਜਿਨ੍ਹਾਂ ਦੇ ਵਿੱਚ ਗਾਂ ਅਤੇ ਮੱਝ ਨੂੰ ਬਾਕੀ ਪਸ਼ੂਆਂ ਨਾਲੋਂ ਆਰਾਮਦਾਇਕ ਸ਼ੈੱਡ ਵਿੱਚ ਅਲੱਗ ਰੱਖਣਾ ਸਾਡੇ ਲਈ ਬੜਾ ਜ਼ਰੂਰੀ ਹੋ ਜਾਂਦਾ ਹੈ ਅਤੇ ਪਸ਼ੂ ਦਾ ਸ਼ੈੱਡ ਵਾਰ ਵਾਰ ਨਹੀਂ ਬਦਲਣਾ ਚਾਹੀਦਾ। ਗੱਭਣ ਗਾਂ ਜਾਂ ਮੱਝ ਨੂੰ ਉੱਚੀ ਥਾਂ 'ਤੇ ਕਦੇ ਨਹੀਂ ਲੈ ਕੇ ਜਾਣਾ ਚਾਹੀਦਾ। ਪਸ਼ੂਆਂ ਦਾ ਸ਼ੈੱਡ ਸਾਫ਼ ਸੁਥਰਾ, ਖੁੱਲ੍ਹਾ ਡੁੱਲ੍ਹਾ ਅਤੇ ਮੌਸਮੀ ਸਥਿਤੀ ਅਨੁਸਾਰ ਅਨੁਕੂਲ ਹੋਣਾ ਚਾਹੀਦਾ ਹੈ। ਫਰਸ਼ ਨਾ ਤਿਲਕਣ ਵਾਲਾ ਅਤੇ ਸੁੱਕਾ ਹੋਣਾ ਚਾਹੀਦਾ ਹੈ। ਅਸਥਾਈ ਅਵਸਥਾ ਦੌਰਾਨ ਵੱਧ ਦੁੱਧ ਦੇਣ ਵਾਲੀ ਗਾਂ ਜਾਂ ਮੱਝ ਦੀ ਖੁਰਾਕ ਵਿੱਚ ਊਰਜਾ ਦੀ ਪੂਰਤੀ ਦੇ ਲਈ ਬਾਈਪਾਸ ਫੈਟ 100 ਤੋਂ 150 ਗ੍ਰਾਮ ਪ੍ਰਤੀ ਪਸ਼ੂ ਜਾਂ 15 ਤੋਂ 20 ਗ੍ਰਾਮ ਪ੍ਰਤੀ ਕਿਲੋਗ੍ਰਾਮ ਦੁੱਧ ਉਤਪਾਦਨ ਦੇ ਹਿਸਾਬ ਨਾਲ ਦੇਣੀ ਚਾਹੀਦੀ ਹੈ। ਸੂਣ ਤੋਂ 15-20 ਦਿਨ ਪਹਿਲਾਂ ਧਾਤਾਂ ਦਾ ਚੂਰਾ ਅਤੇ ਕੈਲਸ਼ੀਅਮ ਬੰਦ ਕਰ ਦੇਣਾ ਚਾਹੀਦਾ ਹੈ। ਫੀਡ ਵਿੱਚ ਪ੍ਰੋਟੀਨ ਦੀ ਮਾਤਰਾ ਬੜੀ ਜ਼ਰੂਰੀ ਹੈ। ਇਹ ਭਰੂਣ ਦੇ ਵਿਕਾਸ, ਛਾਤੀਆਂ ਦੀਆਂ ਗ੍ਰੰਥੀਆਂ ਦੇ ਵਿਕਾਸ, ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ। ਖੁਰਾਕ ਵਿੱਚ ਘੱਟੋ ਘੱਟ ਪ੍ਰੋਟੀਨ ਦੁੱਧ ਉਤਪਾਦਨ ਅਤੇ ਪ੍ਰਤੀਰੋਧਕ ਸ਼ਕਤੀ ਵਿੱਚ ਕਮੀ ਦਾ ਕਾਰਨ ਬਣ ਸਕਦਾ ਹੈ। ਲੋੜੀਂਦੇ ਪੱਧਰ 'ਤੇ ਖਣਿਜ ਅਤੇ ਵਿਟਾਮਿਨ ਖੁਰਾਕ ਵਿੱਚ ਸ਼ਾਮਿਲ ਕਰਨੇ ਚਾਹੀਦੇ ਨੇ। ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਖੁਰਾਕ ਹੌਲੀ ਹੌਲੀ ਬਦਲਣੀ ਚਾਹੀਦੀ ਹੈ। ਅਚਾਨਕ ਤਬਦੀਲੀ ਮੈਦੇ ਦੇ ਸੂਖਮ ਜੀਵਾਂ ਨੂੰ ਪ੍ਰਭਾਵਿਤ ਕਰੇਗੀ ਅਤੇ ਪਾਚਨ ਕਿਰਿਆ ਵਿੱਚ ਵੀ ਸਮੱਸਿਆ ਆ ਸਕਦੀ ਹੈ। ਸੂਣ ਤੋਂ ਬਾਅਦ ਗਾਂ ਜਾਂ ਮੱਝ ਨੂੰ 10-15 ਲੀਟਰ ਕੋਸਾ ਜਾਂ ਤਾਜ਼ਾ ਪਾਣੀ ਜ਼ਰੂਰ ਪਿਆਓ। ਜੇਕਰ ਇਸ ਨਾਲ ਅਸੀਂ 5% ਗੁੜ ਦਿੰਦੇ ਹਾਂ ਤਾਂ ਗਾਂ ਜਾਂ ਮੱਝ ਨੂੰ ਇੱਕਦਮ ਊਰਜਾ ਮਿਲਦੀ ਹੈ ਅਤੇ ਜੇਰ ਆਸਾਨੀ ਨਾਲ ਪੈ ਜਾਂਦੀ ਹੈ। ਗਾਂ ਜਾਂ ਮੱਝ ਦੇ ਪਿੱਛੇ ਨੂੰ ਕੋਸੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਦਿਓ। ਪੈਦਾ ਹੋਏ ਕੱਟੜੂ ਜਾਂ ਵਛੜੂ ਨੂੰ ਜਨਮ ਦੇ 2 ਘੰਟੇ ਦੇ ਅੰਦਰ ਅੰਦਰ ਬੌਲੀ ਪਿਆ ਦਿਓ ਅਤੇ ਪਸ਼ੂ ਦੀ ਚੁਆਈ ਕਰ ਲਓ। ਸੂਣ ਤੋਂ 2-3 ਦਿਨ ਤੱਕ ਗਾਂ ਜਾਂ ਮੱਝ ਦਾ ਸਾਰਾ ਦੁੱਧ ਨਹੀਂ ਕੱਢਣਾ ਚਾਹੀਦਾ। ਆਮ ਤੌਰ 'ਤੇ 6 ਤੋਂ 8 ਘੰਟੇ ਵਿੱਚ ਜੇਰ ਪੈ ਜਾਂਦੀ ਹੈ, ਪਰ ਜੇਕਰ ਸੂਣ ਤੋਂ 12 ਘੰਟੇ ਦੇ ਬਾਅਦ ਵੀ ਜੇਰ ਨਾ ਪਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਇਹ ਧਿਆਨ ਰੱਖਿਆ ਜਾਵੇ ਕਿ ਗਾਂ ਅਤੇ ਮੱਝ ਆਪਣੀ ਜੇਰ ਨਾ ਖਾ ਜਾਵੇ। ਇਸ ਨਾਲ ਪਸ਼ੂ ਦਾ ਦੁੱਧ ਘੱਟ ਜਾਵੇਗਾ ਅਤੇ ਬੰਨ ਦੀ ਸਮੱਸਿਆ ਆ ਸਕਦੀ ਹੈ। ਕਿਸਾਨ ਵੀਰੋ, ਅਸੀਂ ਸਾਰਿਆਂ ਨੇ ਆਪਣੇ ਘਰਾਂ ਦੇ ਵਿੱਚ 2-2, 4-4 ਪਸ਼ੂ ਜ਼ਰੂਰ ਰੱਖੇ ਹੁੰਦੇ ਨੇ। ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਪਸ਼ੂ ਧਨ ਦਾ ਖਾਸ ਖਿਆਲ ਰੱਖੀਏ, ਚੰਗੀ ਤਰ੍ਹਾਂ ਪਸ਼ੂਆਂ ਦੀ ਸਾਂਭ ਸੰਭਾਲ ਕਰੀਏ ਤਾਂ ਜੋ ਸਾਨੂੰ ਦੁੱਧ ਦੀ ਚੰਗੀ ਪੈਦਾਵਾਰ ਮਿਲ ਸਕੇ ਅਤੇ ਪਸ਼ੂ ਨਰੋਏ ਰਹਿਣ। ਅੱਜ ਦੇ ਲਈ ਕਿਸਾਨ ਵੀਰੋ ਇੰਨਾ ਹੀ, ਭਲਕੇ ਫਿਰ ਮਿਲਾਂਗੇ। ਜੈ ਹਿੰਦ।
2: ਅੱਜ ਦੇ ਖੇਤੀ ਨੁਕਤੇ ਦੇ ਵਿੱਚ ਅਸਥਾਈ ਅਵਸਥਾ 'ਚ ਪਸ਼ੂਆਂ ਦੀ ਦੇਖਭਾਲ ਬਾਰੇ ਜਾਣਕਾਰੀ ਦੇ ਰਹੇ ਸਨ ਰਣਬੀਰ ਸਿੰਘ ਰਾਣਾ।
4: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
5: ਰੁੱਖ ਲਗਾਈਏ ਰੁੱਖ ਬੇਲੀਓ, ਰੁੱਖ ਲਗਾਈਏ ਰੁੱਖ, ਫੇਰ ਮਿਲੇਗਾ ਸੁੱਖ ਬੇਲੀਓ, ਫੇਰ ਮਿਲੇਗਾ ਸੁੱਖ। ਰੁੱਖਾਂ ਤੋਂ ਮੈਂ ਸਦਕੇ ਜਾਵਾਂ, ਦਿੰਦੇ ਸਾਨੂੰ ਠੰਡੀਆਂ ਛਾਵਾਂ। ਆਪ ਹੰਢਾਉਂਦੇ ਧੁੱਪ ਬੇਲੀਓ, ਆਪ ਹੰਢਾਉਂਦੇ ਧੁੱਪ, ਸਾਫ਼ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ। ਜੇ ਲਾਵਾਂਗੇ ਰੁੱਖ ਬੇਲੀਓ, ਜੇ ਲਾਵਾਂਗੇ ਰੁੱਖ। ਰੁੱਖ ਲਗਾਓ, ਵਾਤਾਵਰਣ ਬਚਾਓ।
2: ਹਾਂਜੀ ਦੋਸਤੋ, ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਵੇਰ ਦੇ 7:10 ਹੋ ਰਹੇ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਬਹੁਤ ਬਹੁਤ ਸਵਾਗਤ। ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੋਂ। ਅੱਜ ਦੇ ਇਸ ਪ੍ਰੋਗਰਾਮ ਦੇ ਬ੍ਰੌਡਕਾਸਟਿੰਗ ਅਸਿਸਟੈਂਟ ਨੇ ਸੰਦੀਪ ਕੌਰ ਅਤੇ ਤਕਨੀਕੀ ਸਹਿਯੋਗੀ ਨੇ ਕਿਰਪਾਲ ਸਿੰਘ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੂਰੇ ਦਿਨ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਨਾਲ।

ਸਵੇਰੇ 10 ਵਜੇ ਖਾਸ ਪ੍ਰਸਾਰਣ ਦੇ ਵਿੱਚ ਸਟੇਟ ਹੁਕਮ ਰਿਲੇਅ ਹੋਵੇਗਾ ਸਾਡੇ ਜਲੰਧਰ ਕੇਂਦਰ ਤੋਂ। ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਪੰਜਾਬੀ ਗੀਤ ਤੁਸੀਂ ਸੁਣਦੇ ਹੋ, ਫਰਮਾਇਸ਼ਾਂ ਤੁਹਾਡੀਆਂ ਹੁੰਦੀਆਂ ਨੇ। ਵੇਲਾ ਹੋਵੇਗਾ ਸਵੇਰੇ 10:30 ਵਜੇ ਦਾ।

ਸਵੇਰੇ 11:02 'ਤੇ ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਹਿੰਦੀ ਫਿਲਮੀ ਗੀਤਾਂ ਦੀਆਂ ਫਰਮਾਇਸ਼ਾਂ ਹੋਣਗੀਆਂ। ਫੁਲਕਾਰੀ ਗੱਲਾਂ ਅਤੇ ਗੀਤਾਂ ਦਾ ਇਹ ਪ੍ਰੋਗਰਾਮ ਹੋਵੇਗਾ ਸਵੇਰੇ 11:30। ਸੁਆਣੀਆਂ ਦਾ ਪ੍ਰੋਗਰਾਮ ਨਾਰੀ ਲੋਕ ਪੇਸ਼ ਕੀਤਾ ਜਾਂਦਾ ਹੈ ਦੁਪਹਿਰ 12:05 'ਤੇ। ਬਾਕੀ ਰਹਿੰਦੇ ਪ੍ਰੋਗਰਾਮਾਂ ਤੋਂ ਤੁਹਾਨੂੰ ਜਾਣੂ ਕਰਵਾਇਆ ਜਾਂਦਾ ਦੁਪਹਿਰ 1:00। 1:02 'ਤੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣਦੇ ਹੋ, ਤੁਹਾਡੇ ਖਤਾਂ 'ਤੇ ਆਧਾਰਿਤ ਫਰਮਾਇਸ਼ਾਂ ਦਾ ਪ੍ਰੋਗਰਾਮ ਨਗਮੇ।

ਦਿਨੇ 2 ਵਜੇ ਦਾ ਵੇਲਾ ਹੁੰਦਾ ਹੈ ਫੌਜੀ ਵੀਰਾਂ ਦੇ ਪ੍ਰੋਗਰਾਮ ਸਰਫਰੋਸ਼ ਦਾ। ਬਾਅਦ ਦੁਪਹਿਰ 2:30 ਵਜੇ ਹਾਸਿਆਂ ਦੇ ਗੋਲ ਗੱਪੇ। ਸ਼ਾਮੀ 5:02 ਦੇ ਉੱਤੇ ਪ੍ਰੋਗਰਾਮ ਤੁਸੀਂ ਸੁਣੋਗੇ ਗੱਲਾਂ ਚੋਂ ਗੱਲ। ਕਿਸਾਨਵਾਣੀ ਪ੍ਰੋਗਰਾਮ ਦਾ ਵੇਲਾ ਹੁੰਦਾ ਸ਼ਾਮ 5:30 ਵਜੇ ਦਾ। ਅੱਜ ਇਸ ਪ੍ਰੋਗਰਾਮ ਦੇ ਵਿੱਚ ਕੁਦਰਤੀ ਖੇਤੀ ਬਾਰੇ ਅਗਾਂਹ ਵਧੂ ਕਿਸਾਨ ਨਰਿੰਦਰ ਸਿੰਘ ਦੇ ਨਾਲ ਗੱਲਬਾਤ ਹੋਵੇਗੀ। ਬਾਕੀ ਰਹਿੰਦੇ ਪ੍ਰੋਗਰਾਮਾਂ ਦੀ ਜਾਣਕਾਰੀ ਹੋਵੇਗੀ ਸ਼ਾਮ 6:05 ਤੇ। ਨੌਜਵਾਨ ਦੋਸਤਾਂ ਦਾ ਪ੍ਰੋਗਰਾਮ ਬਿਬਗਿਓਰ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30 ਵਜੇ। ਸਰੋਤਿਆਂ ਨੂੰ ਦੱਸ ਦਈਏ ਕਿ ਸ਼ਾਮੀ 7:30 ਵਜੇ ਪੇਸ਼ ਹੋਣ ਵਾਲੀਆਂ ਪੰਜਾਬੀ ਖਬਰਾਂ ਜਿਹੜੀਆਂ ਨੇ ਉਹਨਾਂ ਦਾ ਪ੍ਰਸਾਰਣ ਸ਼ਾਮ 7 ਵਜੇ ਹੋਵੇਗਾ ਅਤੇ 7:10 'ਤੇ ਕੇਂਦਰ ਸਰਕਾਰ ਦੇ 12 ਸਾਲ ਮੁਕੰਮਲ ਹੋਣ ਦੇ ਮੌਕੇ ਦੇ ਉੱਤੇ ਵਿਸ਼ੇਸ਼ ਪ੍ਰਸਾਰਣ ਦੇ ਵਿੱਚ ਦੋਭਾਸ਼ੀ ਸੀਰੀਜ਼ ਜਿਹੜੀ ਹੈ ਉਸ ਨੂੰ ਤੁਸੀਂ ਸੁਣੋਗੇ।

ਸ਼ਾਮ ਸੁਹਾਣੀ ਰਾਤ 7:45 ਦਾ ਇਸ ਪ੍ਰੋਗਰਾਮ ਦਾ ਵੇਲਾ ਹੋਵੇਗਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀਆਂ ਫਰਮਾਇਸ਼ਾਂ ਦੇ ਉੱਤੇ ਪੰਜਾਬੀ ਅਤੇ ਹਿੰਦੀ ਗੀਤ ਸੁਣਦੇ ਹੋ। ਰਾਤੀਂ 8:15 ਰੇਡੀਓ OPD ਪ੍ਰੋਗਰਾਮ ਦੇ ਮੁੜ ਪ੍ਰਸਾਰਣ ਦੇ ਵਿੱਚ ਤੁਸੀਂ ਸੁਣੋਗੇ ਜ਼ਿੰਦਗੀ ਨੂੰ ਕਹੀਏ ਹਾਂ ਅਤੇ ਨਸ਼ਿਆਂ ਨੂੰ ਕਹੀਏ ਨਾ, ਡਾਕਟਰ ਨਿਤਿਨ ਕੁਮਾਰ ਸਿੰਗਲਾ ਦੇ ਨਾਲ ਕੀਤੀ ਹੋਈ ਮੁਲਾਕਾਤ। ਪੰਜਾਬੀ ਤੜਕਾ ਪ੍ਰੋਗਰਾਮ ਦਾ ਵੇਲਾ ਹੋਵੇਗਾ ਰਾਤ 10:02 ਤੇ। ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਨਾਲ ਸੱਜਿਆ ਪ੍ਰੋਗਰਾਮ ਰਜਨੀਗੰਧਾ ਹੁੰਦਾ ਹੈ ਰਾਤ 10:30।

ਨਰਿੰਦਰ ਮੋਦੀ ਨੇ ਕਿਹਾ, ਸਿੱਖਿਆ, ਸਿਹਤ ਸੰਭਾਲ, ਖੇਡਾਂ ਅਤੇ ਸ਼ਾਸਨ ਸਮੇਤ ਔਰਤਾਂ ਵੱਖ ਵੱਖ ਖੇਤਰਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਕੱਲ੍ਹ ਐਤਵਾਰ ਨੂੰ ਫਰਾਂਸ ਦੇ ਲਿਸ ਵਿੱਚ ਭਾਰਤ ਇਨੋਵੇਟਿਵਸ ਦੀ ਸ਼ੁਰੂਆਤ ਕਰਨਗੇ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ, ਬਹੁ ਪੱਧਰੀ ਸੁਰੱਖਿਆ ਗ੍ਰਿਡ ਸਥਾਪਿਤ ਕਰਨ ਦੇ ਦਿੱਤੇ ਨਿਰਦੇਸ਼। ਵਿਦੇਸ਼ ਰਾਜ ਮੰਤਰੀ ਡਾ ਕੀਰਤੀ ਵਰਧਨ ਸਿੰਘ ਨੇ ਕਿਹਾ, ਭਾਰਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦਾ ਮੁਕਾਬਲਾ ਕਰਨ ਲਈ ਮੱਧ ਏਸ਼ੀਆਈ ਦੇਸ਼ਾਂ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਏ।

ਭਾਰਤ AI ਮਿਸ਼ਨ ਨੇ ਵਾਰਿਆ ਨਾਮਕ ਇੱਕ ਵੀਡੀਓ ਮਾਡਲ ਜਾਰੀ ਕੀਤਾ ਹੈ। ਘੱਟ ਕੀਮਤ ਤੇ ਅਤ ਆਧੁਨਿਕ ਵੀਡੀਓ ਬਣਾਏ ਜਾ ਸਕਣਗੇ। ਰਾਸ਼ਟਰੀ ਟੈਸਟਿੰਗ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ NEET UG ਮੁੜ ਪ੍ਰੀਖਿਆ ਲਈ ਪ੍ਰੀਖਿਆ ਦੀ ਮਿਆਦ 15 ਮਿੰਟ ਵਧਾ ਕੇ 195 ਮਿੰਟ ਕੀਤੀ ਹੈ। ਬੀਜੇਪੀ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 12 ਸਾਲ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ ਸਹਾਇਤਾ ਮਿਲੀ ਏ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ। ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇਗਾ। ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼ੀ ਕੋਚ ਅਤੇ ਏਸ਼ੀਆਈ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਵਾਲੇ ਜਸਪਾਲ ਰਾਣਾ ਦਾ ਦੇਹਾਂਤ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਕੱਲ੍ਹ ਐਤਵਾਰ ਨੂੰ ਫਰਾਂਸ ਦੇ ਲਿਸ ਵਿੱਚ ਭਾਰਤ ਇਨੋਵੇਟਸ ਦੀ ਸ਼ੁਰੂਆਤ ਕਰਨਗੇ।

ਇਹ ਸਨ ਇਸ ਵਕਤ ਦੀਆਂ ਨਿਊਜ਼ ਹੈਡਲਾਈਨਸ। ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਪੰਜਾਬੀ ਗੀਤ ਸੰਗੀਤ ਵੀ ਤੁਸੀਂ ਸੁਣਦੇ ਹੋ ਅਤੇ ਇਸ ਗੀਤ ਤੋਂ ਬਾਅਦ ਦੇ ਵਿੱਚ ਗੱਲਬਾਤ ਕਰਾਂਗੇ। ਇੰਟਰਨੈਸ਼ਨਲ ਐਲਬਨਿਜ਼ਮ ਡੇ ਹੈ ਜਿਹੜਾ ਅਬਜ਼ਰਵ ਕੀਤਾ ਜਾ ਰਿਹਾ ਇਸ ਦਿਨ ਦੇ ਬਾਰੇ।

0: ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ ਸ਼ਿੰਗਾਰਾਂ ਚ ਸੰਗ ਜਾਣਾ ਰੰਗਾਂ ਚ ਰੰਗ ਜਾਣਾ ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ ਚ ਰੰਗ ਨਾ ਮਿਲਦੇ ਖਾਬਾਂ ਨੂੰ ਖੰਭ ਲਾਉਂਦੇ ਕਿਵੇਂ ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ
1: ਹਾਂਜੀ ਸਰੋਤਿਓ ਅੱਜ ਪ੍ਰੋਗਰਾਮ ਦੇ ਵਿੱਚ ਸਪੈਸ਼ਲ ਡੇ ਦੀ ਹੁਣ ਗੱਲ ਕਰਦੇ ਹਾਂ ਇੰਟਰਨੈਸ਼ਨਲ ਐਲਬਿਨਿਜ਼ਮ ਅਵੇਅਰਨੈਸ ਡੇ ਹੈ ਜਿਹੜਾ ਅੱਜ ਅਬਜ਼ਰਵ ਕੀਤਾ ਜਾ ਰਿਹਾ ਦੁਨੀਆ ਭਰ 'ਚ ਅੰਤਰਰਾਸ਼ਟਰੀ ਐਲਬਿਨਿਜ਼ਮ ਜਾਗਰੂਕਤਾ ਦਿਵਸ ਹੈ ਜਿਹੜਾ ਮਨਾਇਆ ਜਾ ਰਿਹਾ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਐਲਬਿਨਿਜ਼ਮ ਤੋਂ ਪੀੜਤਾਂ ਨਾਲ ਹੋਣ ਵਾਲੇ ਭੇਦਭਾਵ ਨੂੰ ਘੱਟ ਕਰਨਾ ਅਤੇ ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਐਲਬਿਨਿਜ਼ਮ ਇੱਕ ਦੁਰਲੱਭ ਜੈਨੇਟਿਕ ਵਿਕਾਰ ਹੈ ਜਿਸ ਦੌਰਾਨ ਸਰੀਰ 'ਚ ਮੈਲਾਨਿਨ ਦੇ ਘੱਟ ਬਣਨ ਨਾਲ ਚਮੜੀ ਵਾਲ ਅਤੇ ਅੱਖਾਂ ਦਾ ਰੰਗ ਹਲਕਾ ਹੋ ਕੇ ਗੁਲਾਬੀ ਪੀਲਾ ਜਾਂ ਚਿੱਟਾ ਹੋ ਜਾਂਦਾ ਹੈ ਇਸ ਬਿਮਾਰੀ ਕਾਰਨ ਸੂਰਜ ਦੀਆਂ ਕਿਰਨਾਂ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ ਇਸ ਕਾਰਨ ਚਮੜੀ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ਇਸ ਦੇ ਨਾਲ ਹੀ ਐਲਬਿਨਿਜ਼ਮ ਤੋਂ ਪੀੜਿਤ ਲੋਕਾਂ ਨੂੰ ਭੇਦਭਾਵ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਗੱਲ ਕਰੀਏ ਕਿ ਐਲਬਿਨਿਜ਼ਮ ਦੀ ਬਿਮਾਰੀ ਕੀ ਹੈ ਇਹ ਇੱਕ ਦੁਰਲੱਭ ਜੈਨੈਟਿਕ ਵਿਕਾਰ ਹੈ ਇਸ ਬਿਮਾਰੀ 'ਚ ਮੈਲਾਨਿਨ ਦੇ ਘੱਟ ਬਣਨ ਨਾਲ ਚਮੜੀ ਵਾਲ ਅਤੇ ਅੱਖਾਂ ਦਾ ਰੰਗ ਜਿਹੜਾ ਹੈ ਉਹ ਹਲਕਾ ਹੋ ਕੇ ਗੁਲਾਬੀ ਪੀਲਾ ਜਾਂ ਚਿੱਟਾ ਹੋ ਜਾਂਦਾ ਹੈ ਇਸ ਦਿਨ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ ਜਿਸ 'ਚ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਤਾਂ ਕਿ ਲੋਕ ਇਸ ਬਿਮਾਰੀ ਤੋਂ ਪੀੜਤਾਂ ਨਾਲ ਭੇਦਭਾਵ ਨਾ ਕਰਨ ਇਸ ਦੇ ਨਾਲ ਹੀ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਬਿਮਾਰੀ ਛੂਹਣ ਨਾਲ ਨਹੀਂ ਫੈਲ ਸਕਦੀ ਸੰਯੁਕਤ ਰਾਸ਼ਟਰ ਨੇ 18 ਦਸੰਬਰ 2014 ਨੂੰ ਆਯੋਜਿਤ ਜਨਰਲ ਅਸੈਂਬਲੀ ਵਿੱਚ 13 ਜੂਨ ਨੂੰ ਅੰਤਰਰਾਸ਼ਟਰੀ ਐਲਬਿਨਿਜ਼ਮ ਜਾਗਰੂਕਤਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਨੈਸ਼ਨਲ ਆਰਗਨਾਈਜੇਸ਼ਨ ਫੋਰ ਐਲਬਿਨਿਜ਼ਮ ਐਂਡ ਹਾਈਪੋਪਿਗਮੈਂਟੇਸ਼ਨ ਇਸ ਵਿੱਚ ਸਹਿਯੋਗ ਕਰਨ ਲਈ ਅੱਗੇ ਆਈਆਂ ਅਤੇ ਦੋਵਾਂ ਸੰਸਥਾਵਾਂ ਨੇ ਮਿਲ ਕੇ ਹਰ ਸਾਲ 13 ਜੂਨ ਨੂੰ ਅੰਤਰਰਾਸ਼ਟਰੀ ਐਲਬਿਨਿਜ਼ਮ ਜਾਗਰੂਕਤਾ ਦਿਵਸ ਮੌਕੇ ਦੁਨੀਆ ਭਰ ਵਿੱਚ ਐਲਬਿਨਿਜ਼ਮ ਬਾਰੇ ਲੋਕਾਂ ਨੂੰ ਜਾਗਰੂਕਤਾ ਵਧਾਉਣ ਦਾ ਫੈਸਲਾ ਕੀਤਾ ਇਸ ਦੇ ਬਾਰੇ ਹੋਰ ਗੱਲਾਂ ਵੀ ਕਰਾਂਗੇ ਇੱਕ ਗੀਤ ਹੋਰ ਸੁਣਦੇ ਹਾਂ

ਹੁਣ ਤੁਸੀਂ ਗਾਥਾ ਸੁਣ ਰਹੇ ਸੀ ਦੁੱਲਾ। ਇੰਟਰਨੈਸ਼ਨਲ ਐਲਬਨਿਜ਼ਮ ਡੇ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਲੰਬੇ ਸਮੇਂ ਦਾ ਜਿਹੜਾ ਨਜ਼ਰੀਆ ਹੈ ਉਹ ਇਸ ਦੇ ਵਿੱਚ ਕੀ ਕਹਿੰਦਾ? ਐਲਬਨਿਜ਼ਮ ਕਿਸੇ ਵਿਅਕਤੀ ਦੀ ਜੀਵਨ ਸੰਭਾਵਨਾ ਨੂੰ ਪ੍ਰਭਾਵਿਤ ਨਹੀਂ ਕਰਦਾ। ਹਾਲਾਂਕਿ ਐਲਬਨਿਜ਼ਮ ਦੀਆਂ ਕੁਝ ਕਿਸਮਾਂ ਜਿਵੇਂ ਕਿ ਐਚਐਡੀਆਕ, ਹਿੰਗਾਸ਼ੀ ਸਿੰਡਰੋਮ ਜਾਂ ਕੁਝ ਹੋਰ ਨੇ ਜਿਹੜੀਆਂ ਅਜਿਹਾ ਕਰ ਸਕਦੀਆਂ ਨੇ। ਐਲਬਨਿਜ਼ਮ ਵਾਲੇ ਲੋਕਾਂ ਨੂੰ ਆਪਣੀਆਂ ਬਾਹਰੀ ਗਤੀਵਿਧੀਆਂ ਨੂੰ ਸੀਮਿਤ ਕਰਨਾ ਪੈ ਸਕਦਾ ਕਿਉਂਕਿ ਉਹਨਾਂ ਦੀਆਂ ਅੱਖਾਂ ਅਤੇ ਚਮੜੀ ਸੂਰਜ ਪ੍ਰਤੀ ਸੰਵੇਦਨਸ਼ੀਲ ਹੁੰਦੀਆਂ ਨੇ। ਸੂਰਜ ਤੋਂ ਯੂਵੀ ਕਿਰਨਾਂ ਹੋ ਸਕਦੀਆਂ ਨੇ। ਚਮੜੀ ਦੇ ਕੈਂਸਰ ਅਤੇ ਐਲਬਨਿਜ਼ਮ ਦੇ ਨਾਲ ਕੁਝ ਲੋਕਾਂ ਵਿੱਚ ਨਜ਼ਰ ਦਾ ਨੁਕਸਾਨ ਹੈ ਜਿਹੜਾ ਉਸਦੇ ਹੋਣ ਦੀ ਸੰਭਾਵਨਾ ਅਤੇ ਖਤਰਾ ਜਿਹੜਾ ਬਣਿਆ ਰਹਿੰਦਾ ਹੈ। ਤਾਂ ਇਸ ਦੇ ਵਿੱਚ ਬਹੁਤ ਸਾਰੀਆਂ ਪ੍ਰੀਕੋਸ਼ਨਸ ਨੇ ਜਿਹੜੀਆਂ ਦੱਸੀਆਂ ਜਾਂਦੀਆਂ ਨੇ। ਅੱਖਾਂ ਅਤੇ ਚਮੜੀ ਨੂੰ ਯੂਵੀ ਕਿਰਨਾਂ ਤੋਂ ਬਚਾਉਣ ਲਈ ਸਨਗਲਾਸ ਲਾਏ ਜਾ ਸਕਦੇ ਨੇ। ਸੁਰੱਖਿਆ ਵਾਲੇ ਕੱਪੜੇ ਅਤੇ ਸਨਸਕ੍ਰੀਨ ਹੈ ਜਿਹੜੀ ਉਸਦੀ ਵਰਤੋਂ ਕੀਤੀ ਜਾ ਸਕਦੀ ਹੈ। ਧੁੱਪ ਤੋਂ ਬਚਣ ਦੇ ਲਈ ਮਾਸਕ, ਟੋਪੀ ਜਾਂ ਪੂਰੀਆਂ ਬਾਹਾਂ ਵਾਲੇ ਕੱਪੜੇ ਨੇ ਜਿਹੜੇ ਉਹ ਪਾਏ ਜਾ ਸਕਦੇ ਨੇ। ਅੱਖਾਂ ਦੀ ਹਰਕਤ ਨੂੰ ਸਹੀ ਬਣਾਉਣ ਲਈ ਅੱਖਾਂ ਦੀਆਂ ਮਾਸਪੇਸ਼ੀਆਂ ਦੀ ਸਰਜਰੀ ਦਾ ਸੁਝਾਅ ਹੈ ਜਿਹੜਾ ਉਹ ਵੀ ਦੱਸਿਆ ਜਾ ਰਿਹਾ। ਐਨਕਾਂ ਜੋ ਨਜ਼ਰ ਦੀਆਂ ਸਮੱਸਿਆਵਾਂ ਨੂੰ ਠੀਕ ਕਰ ਸਕਦੀਆਂ ਨੇ ਉਹਨਾਂ ਦੀ ਮਦਦ ਲਈ ਜਾ ਸਕਦੀ ਹੈ। ਅਸੀਂ ਆਪਣੇ ਸਰੋਤਿਆਂ ਨੂੰ ਇਹ ਵੀ ਦੱਸ ਦਈਏ ਕਿ ਇੰਟਰਨੈਸ਼ਨਲ ਐਲਬਨਿਜ਼ਮ ਡੇ ਬਾਰੇ ਜਿਹੜੀ ਅੱਜ ਦੀ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇੰਟਰਨੈਟ ਦੀ ਮਦਦ ਦੇ ਨਾਲ ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਸਕੇ ਹਾਂ।

0: ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।
1: ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਮਾਲਵਾ ਖੇਤਰ ਦੀਆਂ ਇਹ ਖਬਰਾਂ ਜਿਹੜੀਆਂ ਨੇ ਕੁਝ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ।

ਪਿੰਡ ਧਨੇਠਾ ਸ਼ਾਹਪੁਰ ਨੇੜੇ ਹਾਲ ਹੀ ਵਿੱਚ ਬਣੀ ਨਹਿਰ ਪਹਿਲੀ ਵਾਰ ਪਾਣੀ ਛੱਡਣ ਦੌਰਾਨ ਹੀ ਉਸ ਦਾ ਇੱਕ ਹਿੱਸਾ ਟੁੱਟ ਗਿਆ। ਇਸ ਘਟਨਾ ਤੋਂ ਬਾਅਦ ਕਿਸਾਨਾਂ ਨੇ ਨਿਰਮਾਣ ਕਾਰਜ ਦੀ ਗੁਣਵੱਤਾ ਤੇ ਸਵਾਲ ਚੁੱਕਦਿਆਂ ਠੇਕੇਦਾਰ ਤੇ ਸੰਬੰਧਿਤ ਵਿਭਾਗ ਖਿਲਾਫ ਰੋਸ ਪ੍ਰਗਟਾਇਆ। ਲੋਕਾਂ ਨੇ ਦੱਸਣਾ ਹੈ ਕਿ ਨਹਿਰ ਵਿੱਚ ਕਰੀਬ 1.5 ਫੁੱਟ ਪਾਣੀ ਛੱਡਿਆ ਗਿਆ ਸੀ, ਪਰ ਪਹਿਲੀ ਵਾਰ ਪਾਣੀ ਆਉਣ ਤੇ ਹੀ ਨਹਿਰ ਟੁੱਟ ਗਈ ਅਤੇ ਪਾਣੀ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਫੈਲ ਗਿਆ। ਇਸ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਹੋਰ ਜਾਇਦਾਦਾਂ ਦਾ ਨੁਕਸਾਨ ਹੋਇਆ। ਪਿੰਡ ਵਾਸੀਆਂ ਨੇ ਕਿਹਾ ਨਿਰਮਾਣ ਕਾਰਜ ਦੌਰਾਨ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਨਹਿਰ ਵਿੱਚ ਉੱਚ ਗੁਣਵੱਤਾ ਵਾਲੀ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਏ, ਪਰ ਪਹਿਲੀ ਵਾਰ ਪਾਣੀ ਆਉਣ ਤੇ ਹੀ ਨਹਿਰ ਦਾ ਟੁੱਟ ਜਾਣਾ ਨਿਰਮਾਣ ਕਾਰਜਾਂ ਵਿੱਚ ਵੱਡੀਆਂ ਖਾਮੀਆਂ ਵੱਲ ਇਸ਼ਾਰਾ ਕਰਦਾ ਹੈ।

ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਗੰਦਾ ਪਾਣੀ ਰਲਣ ਕਾਰਨ ਪਟਿਆਲਾ ਦੇ ਡੋਗਰਾ ਮੁਹੱਲਾ ਵਿੱਚ ਫੈਲੇ ਪੀਲੀਆ ਦਾ ਕਹਿਰ ਜਾਰੀ ਹੈ। 24 ਘੰਟਿਆਂ 'ਚ 8 ਹੋਰ ਨਵੇਂ ਮਰੀਜ਼ਾਂ ਦੀ ਪੁਸ਼ਟੀ ਨਾਲ ਗਿਣਤੀ 19 ਤੋਂ 27 ਹੋ ਗਈ ਹੈ। ਅੱਧਿਓਂ ਵੱਧ ਤਾਂ ਬੱਚੇ ਅਤੇ ਔਰਤਾਂ ਇਹਨਾਂ ਦੇ ਵਿੱਚ ਸ਼ਾਮਿਲ ਨੇ। ਸਿਵਲ ਸਰਜਨ ਡਾਕਟਰ ਕੁਸ਼ਲਦੀਪ ਕੌਰ ਗਿੱਲ ਅਤੇ ਡਾਕਟਰ ਸੁਮਿਤ ਸਿੰਘ ਨੇ ਨਵੇਂ ਮਰੀਜ਼ਾਂ ਦੀ ਆਮਦ ਦੀ ਪੁਸ਼ਟੀ ਕਰਦਿਆਂ ਕਿਹਾ ਕਿ 5 ਮਰੀਜ਼ ਜ਼ੇਰੇ ਇਲਾਜ ਨੇ ਅਤੇ ਬਾਕੀਆਂ ਦਾ ਘਰਾਂ ਵਿੱਚ ਹੀ ਇਲਾਜ ਚੱਲ ਰਿਹਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਲਕਾ ਦਿੜਬਾ ਵਿੱਚ ਹੁਣ ਤੱਕ 308 ਕਰੋੜ ਰੁਪਏ ਦੀ ਲਾਗਤ ਨਾਲ 1362 ਵਿਕਾਸ ਕਾਰਜ ਮੁਕੰਮਲ ਕੀਤੇ ਜਾ ਚੁੱਕੇ ਨੇ, ਜਦੋਂ ਕਿ 421 ਕਰੋੜ ਰੁਪਏ ਦੀ ਲਾਗਤ ਨਾਲ 709 ਵਿਕਾਸ ਕਾਰਜ ਜਾਰੀ ਨੇ। ਸਹਾਇਕ ਲਾਈਨਮੈਨ ਦੀ ਨੌਕਰੀ ਲਈ ਅਪ੍ਰੈਂਟਿਸਸ਼ਿਪ ਵਰਕਰ ਯੂਨੀਅਨ ਦਾ ਪਟਿਆਲਾ ਸ਼ਹਿਰ 'ਚ ਸਥਿਤ ਪਾਵਰਕੌਮ ਦਫ਼ਤਰ ਅੱਗੇ ਧਰਨਾ। 12ਵੇਂ ਦਿਨ ਅਤੇ ਪਿੰਡ ਭੇਡਪੁਰਾ ਵਿੱਚ ਬਿਜਲੀ ਦੇ ਟਾਵਰ ਉੱਪਰ ਅਤੇ ਹੇਠਾਂ ਚੌਥੇ ਦਿਨ ਵੀ ਜਾਰੀ ਰਿਹਾ। ਵਰਕਰਾਂ ਨੇ ਟਾਵਰ 'ਤੇ ਬੈਠਣ ਲਈ ਉਸਾਰੀ ਵਾਲੀ ਪੈਡ ਵਾਲੇ ਸਾਧਨਾਂ ਜ਼ਰੀਏ ਜੁਗਾੜੂ ਪ੍ਰਬੰਧ ਹੀ ਕੀਤੇ ਹੋਏ ਨੇ, ਪਰ ਅਜਿਹੇ ਅਸੁਰੱਖਿਅਤ ਪ੍ਰਬੰਧਾਂ ਦੇ ਬਾਵਜੂਦ ਅੱਧੀ ਦਰਜਨ ਤੋਂ ਵੱਧ ਨੌਜਵਾਨ ਖਰਾਬ ਮੌਸਮ ਦੇ ਬਾਵਜੂਦ ਬਿਜਲੀ ਟਾਵਰ 'ਤੇ ਡਟੇ ਰਹੇ। ਨਾਭਾ ਵਿੱਚ ਨਾਲਿਆਂ ਦੀ ਸਫਾਈ 'ਤੇ ਸਥਾਨਕ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਨੇ। ਕੁਝ ਲੋਕਾਂ ਨੇ ਪਟਿਆਲਾ ਡੀ ਸੀ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਲੋਕਾਂ ਦਾ ਦੋਸ਼ ਹੈ ਕਿ ਲੱਖਾਂ ਰੁਪਏ ਖਰਚ ਕੇ ਕੀਤੀ ਜਾ ਰਹੀ ਸਫਾਈ ਜੇ ਚੰਗੀ ਤਰ੍ਹਾਂ ਨਹੀਂ ਹੁੰਦੀ ਤਾਂ ਬਰਸਾਤਾਂ ਦੌਰਾਨ ਸ਼ਹਿਰ ਵਿੱਚ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਨੇ। ਜ਼ਿਕਰਯੋਗ ਹੈ ਕਿ ਨਾਭਾ ਸ਼ਹਿਰ ਅੰਦਰ ਦੇ 3 ਨਾਲਿਆਂ ਦੀ ਸਫਾਈ ਦਾ ਠੇਕਾ 8.5 ਲੱਖ ਰੁਪਏ ਵਿੱਚ ਦਿੱਤਾ ਗਿਆ। ਉਧਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਫਾਈ ਪ੍ਰਬੰਧ ਵਧੀਆ ਚੱਲ ਰਹੇ ਨੇ, ਪਰ ਫਿਰ ਵੀ ਜੇ ਲੋਕਾਂ ਨੂੰ ਸ਼ਿਕਾਇਤ ਹੈ ਤਾਂ ਜੇਈ ਨੂੰ ਨਿਗਰਾਨੀ ਵਧਾਉਣ ਲਈ ਕਹਿ ਦਿੱਤਾ ਜਾਵੇਗਾ।

ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵੱਲੋਂ ਵਰਧਮਾਨ ਟੈਕਸਟਾਈਲ ਲਿਮਟਿਡ ਅਤੇ SBI ਲਾਈਫ ਇੰਸ਼ੋਰੈਂਸ ਕੰਪਨੀਆਂ ਨਾਲ ਤਾਲਮੇਲ ਕਰਕੇ 15 ਜੂਨ ਨੂੰ BDPO ਦਫ਼ਤਰ ਸੁਨਾਮ ਵਿੱਚ ਸਵੇਰੇ 9:30 ਤੋਂ 12 ਵਜੇ ਤੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ। ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸਿੰਪੀ ਸ਼ਿੰਗਲਾ ਨੇ ਦੱਸਿਆ ਕਿ ਸੁਰੱਖਿਆ ਮੁਲਾਜ਼ਮ ਲੜਕੇ, ਮਸ਼ੀਨ ਆਪਰੇਟਰ ਲੜਕੀਆਂ, ਗ੍ਰੈਜੂਏਟ ਸੇਲਸ ਟ੍ਰੇਨੀ, ਡਿਵੈਲਪਮੈਂਟ ਮੈਨੇਜਰ ਅਤੇ ਸੀਨੀਅਰ ਏਜੰਸੀ ਮੈਨੇਜਰ ਦੀਆਂ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ। ਪ੍ਰਾਰਥੀ ਦੀ 19 ਤੋਂ 40 ਸਾਲ ਤੱਕ ਸੁਰੱਖਿਆ ਮੁਲਾਜ਼ਮ ਲਈ ਉਮਰ ਅਤੇ 18 ਤੋਂ 35 ਸਾਲ ਮਸ਼ੀਨ ਆਪਰੇਟਰ ਵਾਸਤੇ ਉਮਰ ਹੋਣੀ ਚਾਹੀਦੀ ਹੈ।

ਸਰੋਤਿਓ, ਅੱਜ ਦਿਨ ਸ਼ਨੀਵਾਰ ਏ। ਸ਼ਕ ਸੰਮਤ 1948 ਦੇ ਜੇਸ਼ਠ ਮਹੀਨੇ ਦੀ 30 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 13 ਤਾਰੀਖ ਏ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਖਤਮ ਕਰਨ ਦੀ ਵਰਿੰਦਰ ਸਿੰਘ ਕਾਲੋ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਬ੍ਰੌਡਕਾਸਟਿੰਗ ਅਸਿਸਟੈਂਟ ਸਨ ਸੰਦੀਪ ਕੌਰ ਅਤੇ ਤਕਨੀਕੀ ਸਹਿਯੋਗੀ ਕਿਰਪਾਲ ਸਿੰਘ।

ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਬਾਅਦ ਸਵੇਰੇ 8 ਵਜੇ ਸਮਾਚਾਰ ਪ੍ਰਭਾਤ, 8:15 ਵਜੇ ਮਾਰਨਿੰਗ ਨਿਊਜ਼ ਸਾਡੇ ਦਿੱਲੀ ਕੇਂਦਰ ਤੋਂ ਅਤੇ 8:30 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਹੋਵੇਗਾ ਸਾਡੇ ਜਲੰਧਰ ਕੇਂਦਰ ਤੋਂ।

0: Jean-Jos Kakes received a yellow card for a hard foul. The India Meteorological Department, IMD, has forecast heavy to very heavy rainfall over Assam and Meghalaya today. According to IMD, conditions are favourable for further advance of southwest monsoon into some more parts of Maharashtra, Karnataka, Telangana, Andhra Pradesh, West Bengal, Orissa, Jharkhand, Bihar and Chhattisgarh during the next 2 days. And now for a look at today's newspapers, it's over to Shakun Chopra.
1: Thank you, Sarabjeet. Almost all newspapers today open with condemnation of US attack on ship with Indian crew. The Asian Age writes, India flays Hormuz ship attacks, US blames Iran. Hailing diversification of its energy basket, EAM calls out West's double standards on oil purchases, writes the Statesman. In the backdrop of US and Iran signing peace deal, war premium to peace dividend, stock surge, crude cools and the rupee rebounds on hopes of easing tensions, reports the Financial Express. Termed as student-friendly changes, extra 15 minutes, more rough work space for students in NEET retest, informs the Hindustan Times. Rain, strong winds deliver city its cleanest air since September 15th, reports the Times of India. The Statesman on its editorial page under the caption Demanding Proof writes, for much of the past 2 years, investors appeared willing to suspend disbelief. Artificial intelligence was not merely a promising technology, it became the foundation of a market narrative. Share prices soared, valuations stretched, and every earnings season was interrupted through the lens of an AI-driven future. The recent turbulence in global stock markets suggests that this phase may be ending. Technological revolutions have always generated excitement, but financial markets eventually demand evidence. And finally, under the caption Peck Party, the Delhi Tribune captures a serene picture of a parrot and black-rumped flame-back woodpecker feeding on a wall. And with that, it's back to you, Sarabjeet.
0: Thank you, Shagun. And now, before we end the bulletin, the headlines once again. Prime Minister Narendra Modi to embark on 6-day visit to France and Slovakia this morning. DRDO successfully conducts 3 consecutive flight tests to demonstrate multi-layered ballistic missile defense capability. External Affairs Minister Dr. S. Jaishankar lodges strong protest with U.S. Secretary of State Marco Rubio over U.S. strikes on oil ship that killed 3 Indian sailors. India and Bangladesh reaffirm their commitment to maintain peace and tranquility along the border. United States says it opened to civil nuclear program of Iran under proposed peace deal. In badminton, P.V. Sindhu to face world champion Akane Yamaguchi of Japan in women's single semi-finals of Australian Open today, and in FIFA World Cup, United States takes 3-1 lead. And with that, we end the morning news. Have a nice day.
2: Namaskar, E Akashwani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਤੇ ਰਵਾਨਾ ਹੋਣਗੇ ਡੀਆਰਡੀਓ ਨੇ ਬਹੁਪੱਧਰੀ ਬੈਲਿਸਟਿਕ ਮਿਜ਼ਾਈਲ ਰੱਖਿਆ ਸਮਰੱਥਾ ਦਾ ਵਿਖਾਲਾ ਕਰਦੇ ਹੋਏ ਲਗਾਤਾਰ 3 ਸਫਲ ਪ੍ਰੀਖਣ ਕੀਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਤੇਲ ਟੈਂਕਰ ਤੇ ਹੋਏ ਹਮਲੇ ਦੇ ਵਿਰੋਧ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਸਖ਼ਤ ਵਿਰੋਧ ਦਰਜ ਕਰਾਇਆ ਹਮਲੇ 'ਚ 3 ਭਾਰਤੀ ਨਾਵਿਕਾਂ ਦੀ ਮੌਤ ਹੋਈ ਸੀ ਭਾਰਤ ਅਤੇ ਬੰਗਲਾਦੇਸ਼ ਨੇ ਸਰਹੱਦ ਤੇ ਸ਼ਾਂਤੀ ਸਥਿਰਤਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਏ ਅਮਰੀਕਾ ਤਜਵੀਜ਼ਸ਼ੁਦਾ ਸ਼ਾਂਤੀ ਸਮਝੌਤੇ ਤਹਿਤ ਈਰਾਨ ਦੇ ਸਿਵਲ ਪਰਮਾਣੂ ਪ੍ਰੋਗਰਾਮ ਤੇ ਸਹਿਮਤ ਹੋਇਆ ਅਤੇ ਆਸਟ੍ਰੇਲੀਅਨ ਓਪਨ ਬੈਡਮਿੰਟਨ ਵਿੱਚ ਅੱਜ ਭਾਰਤ ਦੀ ਪੀ ਵੀ ਸਿੰਧੂ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਜਾਪਾਨ ਦੀ ਆਕਾਨੇ ਯਾਮਾਗੁਚੀ ਨਾਲ ਹੋਏਗਾ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਰਪੀ ਦੇਸ਼ਾਂ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਅੱਜ ਤੋਂ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਤੇ ਹੋਣਗੇ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਆਪਣੀ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦੁਹਰਾਏਗਾ ਦੌਰੇ ਦੇ ਪਹਿਲੇ ਪੜਾਅ ਵਿੱਚ ਪ੍ਰਧਾਨ ਮੰਤਰੀ ਭਲਕੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨਾਲ ਦਵੱਲੀ ਮੁਲਾਕਾਤ ਲਈ ਨਾਈਸ ਜਾਣਗੇ ਦੋਵੇਂ ਨੇਤਾ ਸਮੁੱਚੇ ਭਾਰਤ ਫਰਾਂਸ ਸਬੰਧਾਂ ਦੀ ਸਮੀਖਿਆ ਕਰਨਗੇ ਅਤੇ ਭਾਰਤ ਇਨੋਵੇਟਸ ਪ੍ਰੋਗਰਾਮ ਦਾ ਸਾਂਝੇ ਤੌਰ ਤੇ ਉਦਘਾਟਨ ਕਰਨਗੇ ਜੋ ਭਾਰਤ ਫਰਾਂਸ ਅਤੇ ਹੋਰ ਦੇਸ਼ਾਂ ਤੋਂ ਚੋਟੀ ਦੇ ਨਵੀਨਤਾ ਸਟਾਰਟਅਪਸ ਅਤੇ ਵੈਂਚਰ ਕੈਪੀਟਲ ਫੰਡਾਂ ਨੂੰ ਇੱਕ ਥਾਂ ਲਿਆਏਗਾ ਆਪਣੀ ਯਾਤਰਾ ਦੇ ਦੂਜੇ ਪੜਾਅ ਵਿਚ ਸ੍ਰੀ ਮੋਦੀ ਸਲੋਵਾਕੀਆ ਦਾ ਦੌਰਾ ਕਰਨਗੇ। ਉਹ ਆਪਣੇ ਸਲੋਵਾਕੀਆ ਦੇ ਹਮਰੁਤਬਾ ਰਾਬਰਟ ਫੀਕੋ ਨਾਲ ਗੱਲਬਾਤ ਕਰਨਗੇ ਅਤੇ ਸਹਿਯੋਗ ਦੇ ਨਵੇਂ ਰਾਹ ਪਾਲਣਗੇ। ਦੌਰੇ ਦੇ ਤੀਜੇ ਪੜਾਅ ਵਿਚ ਪ੍ਰਧਾਨ ਮੰਤਰੀ ਇਸ ਮਹੀਨੇ ਦੀ 16 ਤੇ 17 ਤਰੀਕ ਨੂੰ ਫਰਾਂਸ ਦੇ ਈਵੀਅਨ ਵਿਚ G7 ਸੰਮੇਲਨ ਵਿਚ ਹਿੱਸਾ ਲੈਣਗੇ। ਸੰਮੇਲਨ ਦੌਰਾਨ ਉਹ G7 ਨੇਤਾਵਾਂ ਅਤੇ ਸੱਦੇ ਗਏ ਭਾਈਵਾਲ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਗੇ ਜੋ ਸੰਮੇਲਨ ਵਿਚ ਹਿੱਸਾ ਲੈ ਰਹੇ ਨੇ। ਦੌਰੇ ਦੇ ਆਖਰੀ ਪੜਾਅ ਤੇ ਪ੍ਰਧਾਨ ਮੰਤਰੀ 18 ਜੂਨ ਨੂੰ ਪੈਰਿਸ ਦਾ ਦੌਰਾ ਕਰਨਗੇ ਜਿੱਥੇ ਉਹ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਯੂਰਪ ਦੇ ਸਭ ਤੋਂ ਵੱਡੇ ਤਕਨਾਲੋਜੀ ਅਤੇ ਸਟਾਰਟਅਪ ਪ੍ਰੋਗਰਾਮ ਵੀਵਾਟੈਕ ਸੰਮੇਲਨ ਵਿਚ ਸ਼ਾਮਿਲ ਹੋਣਗੇ। ਸ੍ਰੀ ਮੋਦੀ ਦੇ ਪੈਰਿਸ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਨ ਦੀ ਵੀ ਉਮੀਦ ਏ। G7 ਵਿਚ ਪ੍ਰਧਾਨ ਮੰਤਰੀ ਦੀ ਮੌਜੂਦਗੀ ਆਲਮੀ ਦੱਖਣ ਦੀ ਇੱਕ ਮੋਹਰੀ ਆਵਾਜ਼ ਅਤੇ ਆਲਮੀ ਚੁਣੌਤੀਆਂ ਨੂੰ ਹੱਲ ਕਰਨ ਵਿਚ ਇੱਕ ਮੁੱਖ ਭਾਈਵਾਲ ਵਜੋਂ ਭਾਰਤ ਦੀ ਸਥਿਤੀ ਨੂੰ ਦਰਸਾਉਂਦੀ ਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੂੰ ਲੰਮੀ ਦੂਰੀ ਦੀਆਂ ਐਂਟੀ ਬੈਲਿਸਟਿਕ ਮਿਜ਼ਾਈਲਾਂ ਅਤੇ ਦਰਮਿਆਨੀ ਦੂਰੀ ਦੀਆਂ ਸਮੁੰਦਰੀ ਜਹਾਜ਼ ਵਿਰੋਧੀ ਸਮਰੱਥਾਵਾਂ ਦਾ ਵਿਖਾਲਾ ਕਰਨ ਵਾਲੇ ਲਗਾਤਾਰ 3 ਸਫਲ ਪ੍ਰੀਖਣਾਂ ਲਈ ਵਧਾਈ ਦਿੱਤੀ ਏ। ਰੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰੀਖਣਾਂ ਨੇ ਭਾਰਤ ਨੂੰ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਹਮਲਿਆਂ ਨੂੰ ਰੋਕਣ ਦੇ ਸਮਰੱਥ ਦੇਸ਼ਾਂ ਦੇ ਸਮੂਹ ਵਿਚ ਸ਼ਾਮਿਲ ਕੀਤਾ ਹੈ। ਸ੍ਰੀ ਸਿੰਘ ਨੇ ਕਿਹਾ ਕਿ DRDO ਨੇ ਕਈ ਅਹਿਮ ਤਕਨਾਲੋਜੀਆਂ ਦਾ ਸਫਲਤਾ ਨਾਲ ਵਿਖਾਲਾ ਕੀਤਾ ਹੈ ਜੋ ਕਈ ਤਰ੍ਹਾਂ ਦੇ ਖਤਰਿਆਂ ਦੇ ਵਿਰੁੱਧ ਦੇਸ਼ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਦੀਆਂ ਨੇ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪ੍ਰਣਾਲੀਆਂ ਨੂੰ ਉਭਰ ਰਹੇ ਮਿਜ਼ਾਈਲ ਖਤਰਿਆਂ ਨੂੰ ਹੱਲ ਕਰਨ ਲਈ ਅਤ ਆਧੁਨਿਕ ਤਕਨਾਲੋਜੀਆਂ ਨਾਲ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਡਾਕਟਰ ਸੁਬਰਾਮਣਿਅਮ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲਬਾਤ ਦੌਰਾਨ ਖਾੜੀ ਵਿਚ ਅਮਰੀਕੀ ਸਮੁੰਦਰੀ ਫੌਜ ਦੇ ਹਮਲਿਆਂ ਜਿਸ ਵਿਚ 3 ਭਾਰਤੀ ਨਾਵਿਕ ਮਾਰੇ ਗਏ ਸਨ ਦਾ ਸਖ਼ਤ ਵਿਰੋਧ ਕੀਤਾ ਹੈ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਵਪਾਰਕ ਜਹਾਜ਼ਾਂ ਵਿਰੁੱਧ ਅਜਿਹੀ ਮਾਰੂ ਕਾਰਵਾਈ ਨਾਜਾਇਜ਼ ਏ। ਇਹ ਗੱਲਬਾਤ ਓਮਾਨ ਦੇ ਸਾਹਿਲ ਤੇ ਟੈਂਕਰ MT ਸਿਟੇਬੇਲੋ ਤੇ ਅਮਰੀਕੀ ਹਮਲੇ ਤੋਂ ਕੁਝ ਦਿਨ ਬਾਅਦ ਹੋਈ ਜਿਸ ਵਿਚ 3 ਭਾਰਤੀ ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ। ਜਹਾਜ਼ ਦੇ 24 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਨ੍ਹਾਂ ਵਿਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ। 3 ਲਾਪਤਾ ਨਾਵਿਕਾਂ ਦੀ ਬਾਅਦ ਵਿਚ ਮੌਤ ਦੀ ਪੁਸ਼ਟੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਭਾਰਤ ਨੇ ਸਖ਼ਤ ਵਿਰੋਧ ਕੀਤਾ ਅਤੇ ਇੱਕ ਅਮਰੀਕੀ ਸਫਾਰਤੀ ਅਧਿਕਾਰੀ ਨੂੰ ਨਵੀਂ ਦਿੱਲੀ ਤਲਬ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪਹਿਲਾਂ ਕਿਹਾ ਸੀ ਕਿ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾਣ ਵਾਲੇ ਵਪਾਰੀ ਜਹਾਜ਼ਾਂ 'ਤੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਨੇ। ਉਨ੍ਹਾਂ ਨੇ ਗੱਲਬਾਤ ਅਤੇ ਕੂਟਨੀਤੀ ਰਾਹੀਂ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਦੀ ਜਲਦ ਬਹਾਲੀ ਨੂੰ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਸ਼ਾਂਘਾਈ ਸਹਿਯੋਗ ਸੰਗਠਨ SCO ਸਿਰਫ ਇੱਕ ਖੇਤਰੀ ਸਮੂਹ ਨਹੀਂ ਸਗੋਂ ਯੂਰੇਸ਼ੀਆ ਵਿਚ ਭਾਰਤ ਨੂੰ ਇਸ ਦੇ ਇਤਿਹਾਸਕ ਅਤੇ ਸਭਿਅਤਾਵਾਦੀ ਭਾਈਵਾਲਾਂ ਨਾਲ ਜੋੜਨ ਵਾਲੀ ਇੱਕ ਮਹੱਤਵਪੂਰਨ ਘੜੀ ਏ। ਤਜਾਕਿਸਤਾਨ ਵਿਚ SCO ਅੰਤਰਰਾਸ਼ਟਰੀ ਸੰਮੇਲਨ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਸੰਗਠਨ ਵਿਚ ਸਹਿਯੋਗ ਲਈ ਭਾਰਤ ਦਾ ਦ੍ਰਿਸ਼ਟੀਕੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ ਸੰਪਰਕ ਅਤੇ ਮੌਕੇ ਦੇ ਢਾਂਚੇ ਤੋਂ ਪ੍ਰੇਰਿਤ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਵਿਚ ਮੱਧ ਏਸ਼ੀਆ ਇੱਕ ਅਹਿਮ ਸਥਾਨ ਰੱਖਦਾ ਹੈ। ਡਾਕਟਰ ਕੀਰਤੀ ਵਰਧਨ ਨੇ ਕਿਹਾ ਕਿ ਭਾਰਤ ਆਪਣੇ ਮੱਧ ਏਸ਼ੀਆਈ ਭਾਈਵਾਲਾਂ ਨਾਲ ਰਲ ਕੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦਾ ਮੁਕਾਬਲਾ ਕਰਨ ਲਈ ਕੰਮ ਕਰਨ ਲਈ ਦ੍ਰਿੜ ਏ। ਰਾਜ ਮੰਤਰੀ ਨੇ ਕਿਹਾ ਕਿ ਭਾਰਤ 17 ਤੋਂ 19 ਜੁਲਾਈ ਤੱਕ ਕੋਲਕਾਤਾ ਵਿਚ SCO ਸਭਿਅਤਾ ਸੰਵਾਦ ਫੋਰਮ ਦੀ ਮੇਜ਼ਬਾਨੀ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ ਅਤੇ ਮੁੱਖ ਭਾਸ਼ਣ ਦੇਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਦੇਹਰਾਦੂਨ ਵਿਚ ਇੰਡੀਅਨ ਮਿਲੀਟਰੀ ਅਕੈਡਮੀ ਵਿਚ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕਰ ਰਹੇ ਨੇ। ਇਸ ਸਾਲ ਦੀ ਇਤਿਹਾਸਕ ਪਾਸਿੰਗ ਆਊਟ ਪਰੇਡ ਵਿਚ ਪਹਿਲੀ ਵਾਰ ਕੁੜੀਆਂ ਮੁੰਡਿਆਂ ਦੇ ਨਾਲ ਹਿੱਸਾ ਲੈ ਰਹੀਆਂ ਨੇ। ਇਸ ਸ਼ਾਨਦਾਰ ਸਮਾਰੋਹ ਵਿਚ 500 ਤੋਂ ਵੱਧ ਮੁੰਡੇ ਕੁੜੀਆਂ ਨੂੰ ਫੌਜ ਵਿਚ ਅਫਸਰ ਵਜੋਂ ਕਮਿਸ਼ਨ ਦਿੱਤਾ ਜਾਏਗਾ। ਇੰਡੀਅਨ ਮਿਲੀਟਰੀ ਅਕੈਡਮੀ ਵਿਚ ਪਾਸਿੰਗ ਆਊਟ ਪਰੇਡ ਨਾ ਸਿਰਫ ਇੱਕ ਫੌਜੀ ਰਵਾਇਤ ਏ ਸਗੋਂ ਦੇਸ਼ ਦੀ ਸੇਵਾ ਲਈ ਸਮਰਪਿਤ ਨੌਜਵਾਨ ਅਧਿਕਾਰੀਆਂ ਲਈ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਵੀ ਕਰਦੀ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਭਾਰਤ ਅਤੇ ਬੰਗਲਾਦੇਸ਼ ਨੇ ਸਰਹੱਦ ਤੇ ਸ਼ਾਂਤੀ, ਸਥਿਰਤਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਹੈ। ਸਰਹੱਦੀ ਸੁਰੱਖਿਆ ਬਲ ਅਤੇ ਬੰਗਲਾਦੇਸ਼ ਬਾਰਡਰ ਗਾਰਡ ਵਿਚਕਾਰ 57ਵੀਂ ਡਾਇਰੈਕਟਰ ਜਨਰਲ ਪੱਧਰੀ ਸਰਹੱਦੀ ਤਾਲਮੇਲ ਕਾਨਫਰੰਸ 8 ਤੋਂ 11 ਜੂਨ ਤੱਕ ਨਵੀਂ ਦਿੱਲੀ ਵਿੱਚ ਹੋਈ। ਕਾਨਫਰੰਸ ਵਿੱਚ ਦੋਵੇਂ ਦੇਸ਼ ਤਾਲਮੇਲ ਵਾਲੀ ਗਸ਼ਤ ਨੂੰ ਹੋਰ ਮਜ਼ਬੂਤ ਕਰਨ, ਚੌਕਸੀ ਵਧਾਉਣ, ਅਸਲ ਸਮੇਂ ਦੀ ਜਾਣਕਾਰੀ ਸਾਂਝੀ ਕਰਨ ਅਤੇ ਸਰਹੱਦ ਪਾਰ ਅਪਰਾਧਿਕ ਨੈਟਵਰਕਾਂ ਵਿਰੁੱਧ

0: ਸਾਂਝੀ ਯਤਨਾਂ ਨੂੰ ਤੇਜ਼ ਕਰਨ ਤੇ ਸਹਿਮਤ ਹੋਏ। ਭਾਰਤੀ ਵਫਦ ਦੀ ਅਗਵਾਈ ਸਰਹੱਦੀ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਨੇ ਕੀਤੀ ਅਤੇ ਬੰਗਲਾਦੇਸ਼ੀ ਵਫਦ ਦੀ ਅਗਵਾਈ ਡਾਇਰੈਕਟਰ ਜਨਰਲ ਮੇਜਰ ਜਨਰਲ ਮੁਹੰਮਦ ਅਸ਼ਰਫੁਜ਼ਮਾਨ ਸਿੱਦੀਕੀ ਨੇ ਕੀਤੀ। ਅਗਲੀ ਕਾਨਫਰੰਸ ਇਸ ਸਾਲ ਨਵੰਬਰ ਵਿੱਚ ਢਾਕਾ ਵਿੱਚ ਹੋਣ ਦੀ ਤਜਵੀਜ਼ ਏ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ੍ਹ ਰੇਲਵੇ ਭਰਤੀ ਬੋਰਡ ਦੀ ਭਰਤੀ ਪ੍ਰੀਖਿਆ ਸੰਬੰਧੀ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ਼੍ਰੀ ਵੈਸ਼ਨਵ ਨੇ ਵਧੇਰੇ ਪਾਰਦਰਸ਼ੀ, ਸਟੀਕ ਅਤੇ ਤਕਨਾਲੋਜੀ ਆਧਾਰਿਤ ਪ੍ਰਣਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਹਨਾਂ ਨੇ ਕੰਪਿਊਟਰ ਆਧਾਰਿਤ ਵਿਭਾਗੀ ਪ੍ਰੀਖਿਆਵਾਂ ਵੱਲ ਹੋਈ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਨੂੰ ਤੇਜ਼, ਕੁਸ਼ਲ ਅਤੇ ਸੁਖਾਵਾਂ ਬਣਾਉਣ ਲਈ ਵਧੇਰੇ ਟੈਬਲੇਟ ਆਧਾਰਿਤ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਕੈਬਨਿਟ ਸਕੱਤਰ ਟੀਵੀ ਸੋਮਨਾਥਨ ਨੇ ਰਾਸ਼ਟਰੀ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਨਾਲ ਨੀਟ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਡਾਕਟਰ ਸੋਮਨਾਥਨ ਨੇ ਸਾਰੇ ਸਬੰਧਿਤ ਅਧਿਕਾਰੀਆਂ ਅਤੇ ਹਿੱਸੇਦਾਰਾਂ ਵਿਚਕਾਰ ਨਜ਼ਦੀਕੀ ਤਾਲਮੇਲ ਰਾਹੀਂ ਪ੍ਰੀਖਿਆ ਦੇ ਸੁਚਾਰੂ, ਪਾਰਦਰਸ਼ੀ ਅਤੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਈਰਾਨ ਦੇ ਸਿਵਲ ਪਰਮਾਣੂ ਊਰਜਾ ਪ੍ਰੋਗਰਾਮ ਨੂੰ ਮਨਜ਼ੂਰੀ ਦੇਣ ਲਈ ਤਿਆਰ ਹੈ, ਪਰ ਇਸ ਲਈ ਤੇਹਰਾਨ ਨੂੰ ਆਪਣੇ ਪਰਮਾਣੂ ਹਥਿਆਰਾਂ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਨੂੰ ਖਤਮ ਕਰਨ ਦੀ ਲੋੜ ਹੋਏਗੀ। ਇਹ ਸਪਸ਼ਟੀਕਰਨ ਟਰੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਕੱਲ੍ਹ ਤਜਵੀਜ਼ਸ਼ੁਦਾ ਅਮਰੀਕਾ ਈਰਾਨ ਪਰਮਾਣੂ ਸਮਝੌਤੇ ਦੇ ਵੇਰਵੇ ਪੇਸ਼ ਕਰਨ ਤੋਂ ਬਾਅਦ ਆਇਆ ਹੈ। ਅਧਿਕਾਰੀ ਨੇ ਸਿਵਲ ਪਰਮਾਣੂ ਊਰਜਾ ਉਤਪਾਦਨ ਅਤੇ ਪਰਮਾਣੂ ਹਥਿਆਰਾਂ ਦੀ ਸਮਰੱਥਾ ਵਿਚਕਾਰ ਸਪਸ਼ਟ ਅੰਤਰ ਕੱਢਿਆ ਅਤੇ ਦਲੀਲ ਦਿੱਤੀ ਕਿ ਵਾਸ਼ਿੰਗਟਨ ਦਾ ਉਦੇਸ਼ ਈਰਾਨ ਦੇ ਪਰਮਾਣੂ ਊਰਜਾ ਖੇਤਰ ਨੂੰ ਖਤਮ ਕਰਨਾ ਨਹੀਂ, ਸਗੋਂ ਤੇਹਰਾਨ ਨੂੰ ਬੰਬ ਬਣਾਉਣ ਦੀ ਸਮਰੱਥਾ ਨੂੰ ਬਰਕਰਾਰ ਰੱਖਣ ਤੋਂ ਰੋਕਣਾ ਹੈ। ਖੇਡਾਂ ਵਿੱਚ ਬੈਡਮਿੰਟਨ ਵਿੱਚ ਅੱਜ ਸਿਡਨੀ ਵਿੱਚ ਆਸਟ੍ਰੇਲੀਅਨ ਓਪਨ ਦੇ ਔਰਤਾਂ ਦੇ ਸਿੰਗਲਸ ਦੇ ਸੈਮੀਫਾਈਨਲ ਵਿੱਚ ਭਾਰਤ ਦੀ ਪੀਵੀ ਸਿੰਧੂ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਜਾਪਾਨ ਦੀ ਆਕਾਨੇ ਯਾਮਾਗੁਚੀ ਨਾਲ ਹੋਏਗਾ। ਤੀਜਾ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਨੇ ਕੁਆਟਰ ਫਾਈਨਲ ਵਿੱਚ ਸਿਰਫ 27 ਮਿੰਟਾਂ ਵਿੱਚ ਚੇਨ ਸੁਯੂ ਨੂੰ 21-6, 21-9 ਨਾਲ ਹਰਾ ਕੇ ਆਖਰੀ ਚਾਰ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਆਖਿਰ ਵਿੱਚ ਖਾਸ ਖ਼ਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਤੇ ਰਵਾਨਾ ਹੋਣਗੇ। DRDO ਨੇ ਬਹੁਪੱਧਰੀ ਬੈਲਿਸਟਿਕ ਮਿਜ਼ਾਈਲ ਰੱਖਿਆ ਸਮਰੱਥਾ ਦਾ ਵਿਖਾਲਾ ਕਰਦੇ ਹੋਏ ਲਗਾਤਾਰ 3 ਸਫਲ ਪ੍ਰੀਖਣ ਕੀਤੇ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਤੇਲ ਟੈਂਕਰ ਦੇ ਹਮਲੇ ਦੇ ਵਿਰੋਧ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਸਖ਼ਤ ਵਿਰੋਧ ਜਤਾਇਆ। ਹਮਲੇ 'ਚ 3 ਭਾਰਤੀ ਨਾਵਿਕਾਂ ਦੀ ਮੌਤ ਹੋਈ ਏ। ਭਾਰਤ ਅਤੇ ਬੰਗਲਾਦੇਸ਼ ਨੇ ਸਰਹੱਦ 'ਤੇ ਸ਼ਾਂਤੀ, ਸਥਿਰਤਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੇ ਵਚਨਬੱਧਤਾ ਪ੍ਰਗਟ ਕੀਤੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8:40 ਹੋਏ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਫਿਲਮੀ ਜੰਕਸ਼ਨ। ਵਰਿੰਦਰ ਸਿੰਘ ਕਾਹਲੋਂ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਕਿਸਮਤ ਫਿਲਮ ਦੇ ਵਿੱਚੋਂ ਕਮਲ ਖਾਨ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ।

ਸ਼ਾਇਰ ਫਿਲਮ ਦੇ ਵਿੱਚੋਂ ਹੁਣੇ ਤੁਸੀਂ ਸੁਣਿਆ ਸਤਿੰਦਰ ਸਰਤਾਜ ਨੂੰ। ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਆਵਾਜ਼ ਏ ਅਮਰਿੰਦਰ ਗਿੱਲ ਦੀ, ਗੀਤ ਦੀ ਫਿਲਮ ਏ ਗੋਰਿਆਂ ਨੂੰ ਦਫਾ ਕਰੋ।

ਪ੍ਰੋਗਰਾਮ ਫਿਲਮੀ ਜੰਕਸ਼ਨ ਖਤਮ ਕਰਨ ਦੀ ਵਰਿੰਦਰ ਨੂੰ ਦਿਓ ਇਜਾਜ਼ਤ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਏ। ਸਵੇਰ ਦੇ 9 ਵਜਣ ਵਾਲੇ ਨੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰੋਗਰਾਮ। ਹੁਣ ਤੁਸੀਂ ਸੁਣੋਗੇ ਮੁੰਬਈ ਕੇਂਦਰ ਤੋਂ।

ਉਸ ਤੋਂ ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅਗਲੀ ਅਨਾਊਂਸਮੈਂਟ ਦੇ ਲਈ ਕੁਝ ਪਲ ਇੰਤਜ਼ਾਰ ਕਰੋ।

0: ਸਵੇਰ ਦੇ 10 ਵਜਣ ਵਾਲੇ ਨੇ ਸਟੇਟ ਹੁਕਅਪ ਦੇ ਵਿਸ਼ੇਸ਼ ਪ੍ਰਸਾਰਣ ਦੇ ਲਈ ਤੁਹਾਨੂੰ ਹੁਣ ਲੈ ਚੱਲਦੇ ਹਾਂ ਸਾਡੇ ਜਲੰਧਰ ਕੇਂਦਰ।
1: ਮੇੜੇ ਵੇਬ 343.6 ਮੀਟਰ ਜਾਂ 873 ਕਿਲੋ ਹਰਟਸ, ਟੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਕੰਮਕਾਜੀ ਲੋਕਾਂ ਲਈ ਯੋਗ, ਇਸ ਵਿਸ਼ੇ ਦੇ ਉੱਤੇ ਵਿਨੋਦ ਕੁਮਾਰ ਯੋਗ ਮਾਹਰ ਨਾਲ ਕੀਤੀ ਗੱਲਬਾਤ। ਆਕਾਸ਼ਵਾਣੀ ਦੇ ਪਟਿਆਲਾ, ਲੁਧਿਆਣਾ ਅਤੇ ਬਠਿੰਡਾ ਕੇਂਦਰ ਵੀ ਇਸ ਪ੍ਰੋਗਰਾਮ ਦਾ ਪ੍ਰਸਾਰਣ ਨਾਲੋ ਨਾਲ ਕਰਨਗੇ। ਯੋਗ ਖੁਦ ਨੂੰ ਪਛਾਣਨ ਦਾ, ਸਵਾਰਨ ਦਾ, ਬਿਹਤਰ ਬਣਾਉਣ ਦਾ, ਖੁਦ ਨੂੰ ਪਿਆਰ ਕਰਨ ਦਾ ਇੱਕ ਸਸ਼ਕਤ ਮਾਧਿਅਮ। ਸ਼ਾਂਤ ਮਨ ਤੇ ਤੰਦਰੁਸਤ ਸਰੀਰ ਹੀ ਇਨਸਾਨ ਨੂੰ ਤੇਜਸਵੀ ਬਣਾਉਂਦੇ ਨੇ। ਕਹਿੰਦੇ ਨੇ ਕਿ ਜੋ ਇਨਸਾਨ ਖੁਦ ਨੂੰ ਪਿਆਰ ਨਹੀਂ ਕਰ ਸਕਦਾ, ਉਹ ਦੂਸਰਿਆਂ ਨੂੰ ਵੀ ਪਿਆਰ ਨਹੀਂ ਵੰਡ ਸਕਦਾ। ਇਸ ਵਿਸ਼ਾਲ ਵਿਰਾਟ ਜ਼ਿੰਦਗੀ ਨੂੰ ਭਰਪੂਰ ਜਿਉ ਨਹੀਂ ਸਕਦਾ। ਯੋਗ ਸਾਨੂੰ ਖੁਦ ਨਾਲ ਜੁੜਨਾ ਸਿਖਾਉਂਦਾ ਏ। ਯੋਗ ਸ਼ਬਦ ਸੰਸਕ੍ਰਿਤ ਦੇ ਯੁੱਜ ਤੋਂ ਬਣਿਆ ਏ, ਜਿਸਦਾ ਤਾਂ ਅਰਥ ਹੀ ਹੈ ਜੁੜਨਾ, ਖੁਦ ਨਾਲ ਜੁੜਨਾ, ਖੁਦ ਨਾਲ ਬੈਠਣਾ, ਖੁਦ ਨੂੰ ਬਿਹਤਰ ਬਣਾਉਣਾ। ਯੋਗ ਜੋ ਕਦੇ ਭਾਰਤ ਦੀਆਂ ਪ੍ਰਾਚੀਨ ਪਰੰਪਰਾਵਾਂ ਦਾ ਅਨਮੋਲ ਹਿੱਸਾ ਸੀ, ਅੱਜ ਪੂਰੇ ਸੰਸਾਰ ਵਿੱਚ ਸਿਹਤ ਤੇ ਸ਼ਾਂਤੀ ਦਾ ਪ੍ਰਤੀਕ ਬਣ ਚੁੱਕਿਆ ਹੈ। ਯੋਗ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਦਾ ਹਿੱਸਾ ਹੋਵੇ, ਇਸੇ ਸੁਨੇਹੇ ਦੇ ਨਾਲ ਯੋਗ ਦੀ ਗੱਲ ਵਿਸ਼ਵ ਪੱਧਰ ਤੇ ਕੀਤੀ ਜਾ ਰਹੀ ਹੈ। ਪਰ ਘਰੇਲੂ ਜ਼ਿੰਮੇਦਾਰੀਆਂ, ਕੰਮਕਾਜ ਤੇ ਹੋਰ ਰੁਝੇਵੇਂ ਵੀ ਰੋਜ਼ਮਰਰਾ ਦਾ ਜ਼ਰੂਰੀ ਹਿੱਸਾ ਨੇ, ਇਹ ਵੀ ਇੱਕ ਸੱਚ ਹੈ। ਇਸ ਲਈ ਅਸੀਂ ਯੋਗ ਦੀ ਮਹੱਤਤਾ ਜਾਣਦਿਆਂ ਹੋਇਆਂ ਵੀ ਯੋਗ ਨਹੀਂ ਕਰ ਪਾਉਂਦੇ, ਤੇ ਨਤੀਜਾ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਹੋਣ ਵਾਲੀਆਂ 75% ਬਿਮਾਰੀਆਂ ਸਾਡੀ ਜੀਵਨ ਸ਼ੈਲੀ ਦੇ ਨਾਲ ਜੁੜੀਆਂ ਹੋਈਆਂ ਨੇ। ਵਿਸ਼ਵ ਸਿਹਤ ਸੰਗਠਨ ਦੇ ਅੰਕੜੇ ਇਹ ਦੱਸਦੇ ਨੇ ਕਿ ਹਰ ਸਾਲ ਲਗਭਗ 42 ਕਰੋੜ ਲੋਕ ਹਸਪਤਾਲਾਂ 'ਚ ਦਾਖਲ ਹੁੰਦੇ ਨੇ। ਹਰ ਸਾਲ ਲਗਭਗ 9 ਤੋਂ 10 ਟ੍ਰਿਲੀਅਨ ਅਮਰੀਕੀ ਡਾਲਰਸ ਸਿਹਤ ਸੇਵਾਵਾਂ 'ਤੇ ਖਰਚ ਕੀਤੇ ਜਾਂਦੇ ਨੇ। ਯਾਨੀ ਕਿ ਦੁਨੀਆ ਦੀ ਕੁੱਲ ਆਰਥਿਕਤਾ ਦਾ ਔਸਤ ਲਗਭਗ 10% ਹਿੱਸਾ ਸਿਰਫ ਸਿਹਤ ਸੇਵਾਵਾਂ ਤੇ ਖਰਚ ਹੋ ਜਾਂਦਾ ਹੈ।

0: ਜਦਕਿ ਯੋਗ ਨਾਲ ਅਸੀਂ ਕਈ ਬਿਮਾਰੀਆਂ ਨੂੰ ਕੁਦਰਤੀ ਤੌਰ ਤੇ ਠੀਕ ਕਰ ਸਕਦੇ ਹਾਂ। ਨਾ ਸਿਰਫ ਠੀਕ ਕਰ ਸਕਦੇ ਹਾਂ ਬਲਕਿ ਬਿਮਾਰੀਆਂ ਤੋਂ ਹਮੇਸ਼ਾ ਦੇ ਲਈ ਬਚੇ ਵੀ ਰਹਿ ਸਕਦੇ ਹਾਂ। ਕੰਮਕਾਜੀ ਲੋਕ ਯੋਗ ਨੂੰ ਆਪਣੀ ਜ਼ਿੰਮੇਦਾਰੀਆਂ ਨਿਭਾਉਂਦਿਆਂ ਹੋਇਆਂ ਜੀਵਨ 'ਚ ਕਿਵੇਂ ਸ਼ਾਮਿਲ ਕਰ ਸਕਦੇ ਨੇ, ਕਿਵੇਂ ਯੋਗ ਦੇ ਨਾਲ ਜੁੜ ਸਕਦੇ ਨੇ, ਦੱਸ ਰਹੇ ਨੇ ਯੋਗਾਚਾਰਿਆ ਵਿਨੋਦ ਕੁਮਾਰ।
1: ਜੇ ਅਸੀਂ ਕੰਮ ਨੂੰ ਵੀ ਕਰਾਂਗੇ ਤੇ ਜ਼ਿਆਦਾ ਕੰਮ, ਅੱਜ ਕੱਲ੍ਹ ਲੋਡ ਜ਼ਿਆਦਾ ਹੈ
0: ਜੀ,
1: ਕਿਉਂਕਿ ਜਿਹੜਾ ਸਟ੍ਰੈਸ ਹੈ ਉਹਨੂੰ ਕੋਪ ਕਰਨ ਵਾਸਤੇ ਨਾ ਬੰਦਾ ਸੋਚਦਾ ਮੈਂ ਜਿੰਨਾ ਹੋ ਸਕਦਾ ਘਰ ਵਿੱਚ ਵੀ ਕੰਮ, ਲੇਡੀਜ਼ ਵੀ ਵਰਕਿੰਗ ਹੈ
0: ਜੀ,
1: ਪਹਿਲੇ ਲੇਡੀਜ਼ ਘਰ ਵਿੱਚ ਹੀ ਰਹਿੰਦੀਆਂ ਸੀਗੀਆਂ ਤੇ ਇੰਨਾ ਜ਼ਿਆਦਾ ਉਹ ਘਰ ਦਾ ਹੀ ਕੰਮ ਕਰਦੀਆਂ, ਉਹਨਾਂ ਨੂੰ ਘਰ ਦਾ ਵੀ ਕੰਮ ਉਸੇ ਤਰ੍ਹਾਂ ਹੀ ਕਰਨਾ ਪੈਂਦਾ ਜਿੱਦਾਂ ਪਹਿਲਾਂ ਕਰਦੇ ਸੀਗੇ, ਉਹਦੇ ਨਾਲ ਉਹਨਾਂ ਨੂੰ ਆਫਿਸ ਵੀ ਸਾਂਭਣਾ ਪੈਂਦਾ।
0: ਦੋਹਰੀ ਭੂਮਿਕਾ।
1: ਹਾਂ, ਦੋਹਰੀ ਭੂਮਿਕਾ।
2: ਹਾਂਜੀ, ਮੈਨੂੰ ਯੋਗਾ ਦੀ ਲੋੜ ਨਹੀਂ ਪੈਂਦੀ ਕਿਉਂਕਿ ਮੈਂ ਜਿੰਮ ਚਲਾ ਜਾਂਦਾ ਹਾਂ, ਜਿੰਮ ਜਾ ਕੇ ਮੈਂ ਐਕਸਰਸਾਈਜ਼ ਕਰ ਲੈਂਦਾ ਹਾਂ, ਇਸ ਕਰਕੇ ਮੈਨੂੰ ਜਿਹੜੀ ਆ ਯੋਗਾ ਦੀ ਕੋਈ ਲੋੜ ਨਹੀਂ ਪੈਂਦੀ।
0: ਇਹ ਸੌਰਵ ਨੇ ਜੋ ਜਿੰਮ ਜਾਂਦੇ ਨੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਜੇ ਮੈਂ ਆਲਰੇਡੀ ਵਰਕਆਊਟ ਕਰ ਰਿਹਾ ਹਾਂ ਤਾਂ ਯੋਗਾ ਦੀ ਮੈਨੂੰ ਕੀ ਲੋੜ ਹੈ।
1: ਜਦੋਂ ਅਸੀਂ ਨਾ ਬਰੀਦਿੰਗ ਕਰਦੇ ਹਾਂ, ਜੋ ਕੋਈ ਆਸਨ ਕਰਦੇ ਹਾਂ, ਅਸੀਂ ਉਹ 'ਚ ਸਟੇ ਕਰਦੇ ਹਾਂ, ਰੁਕਦੇ ਹਾਂ, ਠਹਿਰਦੇ ਹਾਂ, ਠਹਿਰਾਵ ਆਉਂਦਾ ਹੈ, ਜੇ ਜਦੋਂ ਇਹ ਠਹਿਰਾਵ ਆ ਜਾਂਦਾ ਸਰੀਰ ਸਾਡਾ ਰੁਕ ਜਾਂਦਾ, ਕਿਤੇ ਟਿਕ ਜਾਂਦਾ ਨਾ, ਟਿਕਣ ਦੇ ਨਾਲ ਸਾਡੀ ਹੀਲਿੰਗ ਹੋ ਜਾਂਦੀ ਹੈ। ਯੋਗ ਦਾ ਜਿਹੜਾ ਪਰਪਜ ਜਿੱਦਾਂ ਤੁਸੀਂ ਦੱਸਿਆ ਵੀ ਸੈਰ ਕਰਦੇ ਆ ਜਾਂ ਆਪਾਂ ਜਿੰਮ ਜਾਂਦੇ ਆ, ਉਹਦੇ ਸਾਨੂੰ ਅਗੇਨ ਕੋਈ ਵਰਕ ਲੋਡ ਕਰਨਾ ਪੈਂਦਾ ਹੈ, ਜਿੰਮ ਵਿੱਚ ਵੀ ਐਕਸਰਸਾਈਜ਼ ਕਰਨੀ ਪੈਂਦੀ, ਉਹ 'ਚ ਪ੍ਰੈਸਿੰਗ ਜ਼ਿਆਦਾ ਹੁੰਦੀ ਹੈ ਨਾ, ਅਤੇ ਇਹਦੇ ਵਿੱਚ ਯੋਗ ਵਿੱਚ ਜਿਹੜਾ ਨਾ ਉਹ ਰਿਲੈਕਸਿੰਗ ਹੈ, ਕਿਉਂਕਿ ਅਸੀਂ ਸਟ੍ਰੈਚਿੰਗ ਵੀ ਕਰਦੇ ਹਾਂ, ਪ੍ਰੈਸਿੰਗ ਕਰਦੇ, ਲੇਕਿਨ ਉਹ ਬਰੀਦਿੰਗ ਦੇ ਨਾਲ ਕਰਦੇ ਹਾਂ, ਟਿਕ ਕੇ ਕਰਦੇ ਹਾਂ, ਰੁਕ ਕੇ ਕਰਦੇ ਹਾਂ, ਸਟੇ ਕਰਕੇ ਕਰਦੇ ਹਾਂ, ਔਰ ਅਕੋਰਡਿੰਗ ਟੂ ਬੋਡੀ ਕਰਦੇ ਹੈਗੇ ਆ, ਉਸ ਨਾਲ ਉਹਨੂੰ ਰਿਲੀਫ ਮਿਲਦਾ। ਦੇਖੋ ਬੰਦਾ, ਅਸੀਂ ਕਹਿੰਦੇ ਹਾਂ ਵੀ ਅਸੀਂ ਸਾਰੇ ਹਵਾ ਦੇ ਪ੍ਰਾਣੀ ਹਾਂ, ਜਿਸ ਤਰ੍ਹਾਂ ਦੇਖਦੇ ਨਾ ਮਛਲੀ ਜਿਹੜੀ ਜਲ ਦੀ ਪ੍ਰਾਣੀ ਹੈ, ਜਾਂ ਕੁਝ ਜੀਵ ਜਿਹੜੇ ਪਾਣੀ ਵਿੱਚ ਹੀ ਸਰਵਾਈਵ ਕਰ ਸਕਦੇ ਆ, ਅਸੀਂ ਹਵਾ 'ਚ ਹੀ ਸਰਵਾਈਵ ਕਰ ਸਕਦੇ ਹਾਂ, ਅਤੇ ਹਵਾ ਇਸ ਟਾਈਮ ਚਲੋ ਪੋਲਿਊਸ਼ਨ ਜ਼ਿਆਦਾ ਹੈ ਲੇਕਿਨ ਅਸੀਂ ਉਹਦੇ ਬਾਰੇ ਇੰਨਾ ਕੁਛ ਕਰ ਨਹੀਂ ਸਕਦੇ, ਲੇਕਿਨ ਅਸੀਂ ਆਪਣੇ ਆਪ ਨੂੰ ਤਾਂ ਠੀਕ ਕਰ ਸਕਦੇ ਨਾ। ਅੱਜ ਕੱਲ੍ਹ ਲੋਕ ਸ਼ੈਲੋ ਬਰੀਦਿੰਗ ਕਰਦੇ ਆ ਕਿਉਂਕਿ ਤੇਜ਼ ਚੱਲਣਾ ਅਤੇ ਕੰਮ ਵਿੱਚ ਸਟ੍ਰੈਸ ਆਉਣ ਜਾਂ ਬੱਚਿਆਂ ਨੂੰ ਤਿਆਰ ਕਰਨਾ ਸਾਰਾ ਕੁਛ, ਉਹਦੇ ਨਾਲ ਸਾਡੇ ਸਾਹ ਛੋਟੇ ਹੋ ਜਾਂਦੇ ਆ, ਜਦੋਂ ਸਾਹ ਛੋਟੇ ਹੋ ਜਾਂਦੇ ਨਾ ਫਿਰ ਬੰਦੇ ਨੂੰ ਆਕਸੀਜਨ ਪ੍ਰੋਪਰ ਨਹੀਂ ਮਿਲਦੀ, ਆਕਸੀਜਨ ਦੇ ਵਿੱਚ ਪ੍ਰਾਣ ਹੁੰਦਾ, ਪ੍ਰਾਣ ਜਿਸ ਨੂੰ ਯੋਗ ਵਿੱਚ ਆਪਾਂ ਐਨਰਜੀ ਕਹਿ ਲਓ ਆਮ ਭਾਸ਼ਾ 'ਚ, ਯੋਗ 'ਚ ਉਹਨੂੰ ਪ੍ਰਾਣ ਕਹਿੰਦੇ, ਅਤੇ ਜਦੋਂ ਅਸੀਂ ਸਾਹ ਲੰਬੇ ਲੈਂਦੇ ਹਾਂ, ਹੌਲੀ ਲੈਂਦੇ ਹਾਂ, ਹੋਲਡ ਕਰਦੇ ਹਾਂ, ਕੁੰਭਕ ਲਗਾਉਂਦੇ, ਯੋਗ 'ਚ ਕੁੰਭਕ ਵੀ ਹੁੰਦੇ, ਕੁੰਭਕ ਨਾ ਹੋਲਡ ਕਰ ਲੈਣਾ ਸਾਹ ਲੈ ਕੇ ਥੋੜ੍ਹੀ ਦੇਰ, ਇਹ ਵੀ ਜ਼ਿਆਦਾ, ਅਤੇ ਉਹਦੇ ਨਾਲ ਸਾਡੀ ਜਿਹੜੀ ਐਨਰਜੀ ਰੀਜਨਰੇਟ ਹੋ ਜਾਂਦੀ ਆ ਅਤੇ ਅਸੀਂ ਰੀਸਾਈਕਲ ਆਪਣੇ ਸੈਲਸ ਨੂੰ ਕਰ ਲੈਂਦੇ ਹਾਂ। ਸੁਭਾਅ, ਸੁਭਾਅ ਦਾ ਮਤਲਬ ਹੁੰਦਾ ਸਵੈਮ ਦਾ ਭਾਵ, ਭਾਵ ਸਾਡੇ ਫੀਲਿੰਗਸ, ਅਤੇ ਜਿਹੜਾ ਨਾ ਸਾਹ ਹੈ ਉਹ ਸਾਡੀ ਫੀਲਿੰਗਸ ਨੂੰ ਚੇਂਜ ਕਰਦਾ, ਭਾਵ ਨੂੰ ਚੇਂਜ, ਸੁਭਾਵ ਦਾ ਮਤਲਬ ਨੇਚਰ, ਨੇਚਰ ਮਤਲਬ ਜੋ ਸਾਡੀ ਪਰਮਾਤਮਾ ਨੇ ਸਾਡੀ ਨੇਚਰ ਹੋਈ, ਸ਼ਾਂਤ ਰਹਿਣ ਦੀ, ਪ੍ਰਸੰਨ ਰਹਿਣ ਦੀ, ਖੁਸ਼ ਰਹਿਣ ਦੀ, ਸ਼ਾਂਤ, ਖੁਸ਼ੀ, ਸੰਤੁਸ਼ਟਤਾ, ਹਰਸ਼ਿਤ ਮੁਕਤਾ, ਚਿਹਰਾ ਸਾਡਾ ਪ੍ਰਸੰਨ ਰਹੇ, ਉਹ ਤਾਂ ਹੀ ਰਹੇਗਾ ਜੇ ਸਾਡੇ ਕੋਲ ਪ੍ਰੋਪਰ, ਜਿਹੜੇ ਬੰਦੇ ਕੋਲ ਆਕਸੀਜਨ ਹੁੰਦੀ ਨਾ ਬ੍ਰੇਨ 'ਚ, ਪ੍ਰੋਪਰ ਆਕਸੀਜਨ ਹੈ ਨਾ, ਸਾਡਾ ਬਲੱਡ ਵੀ ਆਕਸੀਜਨ ਦੇ ਨਾਲ ਚੱਲਦਾ ਹੈ, ਫਲੋ ਕਰਦਾ ਹੈ ਸਾਡੀ ਬੋਡੀ 'ਚ, ਇੱਕ ਹਵਾ ਸਾਨੂੰ ਪੁਸ਼ ਕਰਦੀ ਹੈ, ਸਾਡੇ ਅੰਦਰ ਗੰਦਗੀ ਵੀ ਬਾਹਰ ਹਵਾ ਹੀ ਨਿਕਾਲਦੀ ਆ ਪਸੀਨੇ ਦੇ ਦੁਆਰਾ ਜਾਂ ਮਲ ਮੂਤਰ ਦੇ ਦੁਆਰਾ, ਅਤੇ ਉਹ ਜੇ ਅਸੀਂ ਸਾਹ ਪ੍ਰੋਪਰ ਕਰ ਲੈਂਦੇ ਹਾਂ, ਡੀਪ ਬਰੀਦਿੰਗ ਕਰਦੇ ਹਾਂ, ਲੌਂਗ ਬਰੀਦਿੰਗ ਕਰਦੇ ਹਾਂ, ਹੌਲੀ ਸਾਹ ਲੈਂਦੇ ਹਾਂ, ਫਿਰ ਸਾਡੇ ਸੁਭਾਅ 'ਚ, ਸਾਡੇ ਮਨ 'ਚ, ਸਾਡੇ ਬੋਲ 'ਚ, ਆਚਾਰ ਵਿਵਹਾਰ 'ਚ ਪਰਿਵਰਤਨ ਆਉਂਦਾ।
3: ਮੈਂ ਯੋਗਾ ਤਾਂ ਕਰਨਾ ਚਾਹੁੰਦਾ ਹਾਂ ਜੀ, ਪਰ ਮੈਂ ਰਾਤੀ ਕੰਮ ਕਰਦਾ ਤੇ ਦਿਨ ਵੇਲੇ ਆਰਾਮ ਵੀ ਕਰਨਾ ਹੁੰਦਾ, ਇਸ ਲਈ ਯੋਗਾ ਨਹੀਂ ਕਰ ਹੁੰਦਾ, ਕਿਹੜੇ ਵੇਲੇ ਕਰੀਏ।
0: ਵਿਨੋਦ ਜੀ, ਇਹ ਅਮਨ ਸਨ ਜੋ ਨਾਈਟ ਸ਼ਿਫਟ ਦੇ ਵਿੱਚ ਕੰਮ ਕਰਦੇ ਨੇ ਤੇ ਦਿਨ ਵੇਲੇ ਆਰਾਮ ਕਰਦੇ ਨੇ, ਇਹ ਆਪਣੀ ਜ਼ਿੰਦਗੀ 'ਚ ਯੋਗ ਕਿਵੇਂ ਸ਼ਾਮਿਲ ਕਰ ਸਕਦੇ ਨੇ, ਕਿਉਂਕਿ ਕਹਿੰਦੇ ਨੇ ਕਿ ਯੋਗ ਕਰਨ ਦਾ ਸਭ ਤੋਂ ਉੱਤਮ ਸਮਾਂ ਤਾਂ ਸਵੇਰੇ ਹੀ ਹੁੰਦਾ ਹੈ।
1: ਦੇਖੋ, ਸਵੇਰੇ ਤਾਂ ਬੈਸਟ ਹੈ ਕਿਉਂਕਿ ਸਾਡਾ ਵਾਤਾਵਰਣ ਸਾਡਾ ਸਾਥ ਦਿੰਦਾ ਹੈ
0: ਜੀ,
1: ਥੋੜ੍ਹਾ ਸ਼ਾਂਤੀ ਵੀ ਹੁੰਦੀ ਹੈ ਸਵੇਰੇ, ਸਵੇਰੇ ਵੀ ਆਪਾਂ ਅਰਲੀ ਮਾਰਨਿੰਗ, ਕਈ ਲੋਕ ਤੋਂ 4 ਵਜੇ ਉੱਠ ਕੇ ਕਰਦੇ ਆ, 5 ਵਜੇ 6 ਵਜੇ ਤੱਕ ਠੀਕ ਰਹਿੰਦਾ, 7 ਵਜੇ ਤੱਕ
0: ਜੀ,
1: ਲੇਕਿਨ ਜੇ ਅਸੀਂ ਕੁਛ ਨਹੀਂ ਕਰ ਸਕਦੇ, ਖਾਣਾ ਵੀ ਤਾਂ ਬੰਦਾ 2-3 ਵਾਰ ਖਾਂਦਾ ਨਾ, ਇਸ ਤਰ੍ਹਾਂ ਅਸੀਂ ਬਰੀਦਿੰਗ ਟੈਕਨੀਕ ਜਾਂ ਯੋਗਾ ਵੀ ਅਸੀਂ ਸ਼ਾਮ ਨੂੰ ਵੀ ਕਰ ਸਕਦੇ, ਬਸ ਇਹ ਹੈਗਾ ਵੀ ਸਾਡਾ ਜਿਹੜਾ ਵਾਤਾਵਰਣ ਹੈ ਜਿੱਥੇ ਅਸੀਂ ਕਰਨਾ ਹੈ ਉੱਥੇ ਥੋੜ੍ਹਾ ਸ਼ਾਂਤ ਮਾਹੌਲ ਹੋਵੇ ਔਰ ਸ਼ੁੱਧ ਹੋਵੇ, ਜ਼ਿਆਦਾ ਡਿਸਟਰਬੈਂਸ ਨਾ ਹੋਵੇ, ਤਾਂ ਸ਼ਾਮ ਨੂੰ ਵੀ ਕਰ ਸਕਦੇ ਹਾਂ। ਬਾਕੀ ਜਿੱਦਾਂ ਤੁਸੀਂ ਕਿਉਂਕਿ ਸ਼ਿਫਟ ਲਗਾਉਂਦਾ ਰਾਤ ਨੂੰ ਲਗਾਉਂਦਾ, ਅਤੇ ਰਾਤ ਨੂੰ ਲਗਾਉਂਦਾ ਉਹਨੂੰ ਫਿਰ ਦਿਨ ਵੇਲੇ ਆਰਾਮ ਵੀ ਚਾਹੀਦਾ ਆ, ਉਹਦੇ ਬਾਅਦ ਜਾਣ ਤੋਂ ਪਹਿਲਾਂ ਥੋੜ੍ਹਾ ਕਰਕੇ ਚਲ ਜਾਓ, ਫਰੈਸ਼ ਰਹੇਗਾ ਹੈ ਨਾ
0: ਜੀ।
1: ਸਵੇਰੇ ਇਸ ਕਰਕੇ ਕਰਨਾ ਹੁੰਦਾ ਵੀ ਆਪਾਂ ਜਿਹੜਾ ਕੰਮ ਦਿਨ ਵੇਲੇ ਕਰਨੇ ਆ ਉਹ ਕੰਮ ਸਾਡੇ ਚੰਗੀ ਤਰ੍ਹਾਂ ਤਾਂ ਹੀ ਹੋ ਸਕਦੇ ਆ ਜੇ ਸਾਡੀ ਬੋਡੀ ਅਤੇ ਸਾਡਾ ਮਾਇੰਡ ਫਰੈਸ਼ ਹੈ। ਜਿਸ ਤਰ੍ਹਾਂ ਹੀ ਕੱਪੜੇ ਸਾਫ਼ ਕਰਦੇ ਹਾਂ, ਬਰਤਨ ਸਾਫ਼ ਕਰਦੇ ਹਾਂ, ਜਿਸ ਕਮਰੇ 'ਚ ਰਹਿੰਦੇ ਘਰ ਨੂੰ ਵੀ ਸਾਫ਼ ਕਰਦੇ ਹਾਂ, ਇਸ 'ਤੇ ਸਾਡੀ ਬੋਡੀ ਅੰਦਰੋਂ ਸਾਫ਼ ਕਰਨੀ, ਉਹਦੇ ਲਈ ਬ੍ਰੈਥ ਸਾਡੀ ਮਦਦ ਕਰਦੀ ਹੈ, ਆਸਣ ਸਾਡੀ ਮਦਦ ਕਰਦੇ
0: ਹੈ। ਇਸਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜੋ ਸਮਾਂ ਉਸਦੇ ਲਈ ਕੰਫਰਟੇਬਲ ਹੈ,
1: ਹਾਂ ਕੋਈ ਵੀ ਸਮਾਂ
0: ਹੋਏ ਉਸ ਦੇ ਵਿੱਚ
1: ਖਾਲੀ ਪੇਟ ਹੋਣਾ ਚਾਹੀਦਾ।
0: ਜੀ ਬਿਲਕੁਲ, ਇਹ ਤੁਸੀਂ ਬਹੁਤ ਵਧੀਆ ਪੁਆਇੰਟ ਦੱਸਿਆ। ਯੋਗ ਕਰਨ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ਾਂ ਤੁਸੀਂ ਦੱਸਿਆ ਕਿ ਖਾਲੀ ਪੇਟ ਹੋਣਾ ਚਾਹੀਦਾ, ਇਸ ਦੇ ਬਾਰੇ ਵੀ ਕੁਝ ਹੋਰ ਵਿਸਤਾਰ ਸਹਿਤ ਦੱਸੋ।
1: ਹੁਣ ਦੇਖੋ, ਜਿਸ ਤਰ੍ਹਾਂ ਆਪਾਂ ਮੰਨ ਲਓ ਫੂਡ ਲੈਂਦੇ ਹਾਂ, ਫੂਡ ਇਨਟੇਕ ਕਰਨ, ਡਾਇਜੈਸਟ ਕਰਨ ਨੂੰ, ਉਹਦੇ ਵਿੱਚ ਨਿਊਟ੍ਰੀਐਂਟ ਨਿਕਾਲਣ ਨੂੰ, ਸਰਕੂਲੇਸ਼ਨ ਵਾਸਤੇ ਬਲੱਡ ਦੇ ਵਿੱਚ ਉਹ ਨਿਊਟ੍ਰੀਐਂਟ ਜਾਣ, ਅਲੱਗ ਅਲੱਗ ਅੰਗਾਂ ਨੂੰ ਮਿਲਣ, ਉਹਦੇ ਲਈ ਸਾਨੂੰ ਟਾਈਮ ਚਾਹੀਦਾ।
0: ਜੀ
1: ਮਤਲਬ ਤੁਸੀਂ ਖਾਣਾ ਖਾਧਾ 2-3 ਘੰਟੇ 4 ਘੰਟੇ ਤੁਹਾਡੀ ਬੋਡੀ ਨੂੰ ਐਮਪਟੀ ਹੋਣ ਨੂੰ, ਸਟਮਕ ਨੂੰ ਸਮਾਂ ਲੱਗਦਾ ਖਾਲੀ ਪੇਟ ਹੋਣ ਨੂੰ।
0: ਜੀ
1: ਅਤੇ ਜੇ ਉਹ ਫਿਰ ਸਾਡਾ ਪ੍ਰਾਣ, ਜੇ ਆਪਾਂ ਐਨਰਜੀ ਜਿਹੜੀ ਰੀਜਨਰੇਟ ਕਰਨੀ ਹੈ ਉਹ ਉਹਦੇ 'ਤੇ ਲੱਗ ਜਾਣੀ ਖਾਣੇ 'ਤੇ ਮਤਲਬ, ਅਤੇ ਇਸ ਕਰਕੇ ਖਾਲੀ ਪੇਟ 'ਚ ਕਰਾਂਗੇ ਉਹ ਜ਼ਿਆਦਾ ਅੱਛਾ ਰਹਿੰਦਾ ਹੈਗਾ। ਜਦੋਂ ਅਸੀਂ ਯੋਗ ਕਰਦੇ ਹਾਂ 'ਚ ਰਿਫਰੈਸ਼ ਹੁੰਦਾ, ਰਿਲੈਕਸ ਹੁੰਦਾ, ਔਰ ਦੁਬਾਰਾ ਤੋਂ ਐਨਰਜੀ ਸਾਡੀ ਪੈਦਾ ਹੋ ਜਾਂਦੀ ਹੈ। ਪ੍ਰਾਣਾਯਾਮ ਦੇਖੋ 2-3 ਤਰ੍ਹਾਂ ਦੇ, ਇੱਕ ਤਾਂ ਉਹਨੇ ਸ਼ੁੱਧੀ ਕਿਰਿਆ ਜਿਹੜੇ ਸਾਡੇ ਸਰੀਰ ਨੂੰ ਸਾਫ਼ ਕਰਦੇ ਆ,
0: ਜੀ
1: ਉਹ ਥੋੜ੍ਹੇ ਫਾਸਟ ਹੁੰਦੇ ਆ, ਹੈ ਨਾ, ਜਿਸ ਤਰ੍ਹਾਂ ਕਪਾਲਭਾਤੀ ਆ, ਭਸਤ੍ਰਿਕਾ ਆ, ਲੇਕਿਨ ਜਿਹੜੇ ਪ੍ਰਾਣਾਯਾਮ ਸਾਨੂੰ ਰਿਲੈਕਸ ਕਰਦੇ ਆ, ਰੈਸਟ ਵਿੱਚ ਲੈ ਕੇ ਜਾਂਦੇ ਆ ਔਰ ਆਰਾਮ ਮਿਲਦਾ ਆ, ਉਹਦੇ ਵਿੱਚ ਅਨੁਲੋਮ ਵਿਲੋਮ ਬੈਸਟ ਪ੍ਰਾਣਾਯਾਮ ਮੰਨਿਆ ਜਾਂਦਾ। ਅਨੁਲੋਮ ਵਿਲੋਮ ਦਾ ਮਤਲਬ ਹੁੰਦਾ ਹੈ, ਅਨੁਲੋਮ ਦਾ ਮਤਲਬ ਮਾਈਕਰੋ, ਵਿਲੋਮ ਮਤਲਬ ਮੈਕਰੋ। ਅਸੀਂ ਛੋਟੇ ਜਿੱਦਾਂ ਕਹਿ ਲਓ ਵੀ ਬਰਤਨ ਆ, ਅਤੇ ਅਸੀਂ ਸਮੁੰਦਰ ਦੇ ਵਿੱਚੋਂ ਕੋਈ ਚੀਜ਼ ਲੈਣੀ ਆ, ਇਸ ਤਰ੍ਹਾਂ ਉਹ ਸਮੁੰਦਰ ਆ ਜਿਹੜਾ ਸਾਡੇ ਆਸੇ ਪਾਸੇ ਵਾਤਾਵਰਣ, ਸਮੁੰਦਰ ਆ, ਅਤੇ ਜਦੋਂ ਅਸੀਂ ਬੈਠ ਕੇ ਟਿੱਕ ਕੇ ਸਾਹ ਲੈਂਦੇ ਨਾ, ਅਨੁਲੋਮ ਵਿਲੋਮ, ਲੈਫਟ ਤੋਂ ਲੈ ਕੇ ਰਾਈਟ ਨਿਕਾਲਣਾ, ਰਾਈਟ ਤੋਂ ਲੈ ਕੇ ਲੈਫਟ ਨਿਕਾਲਣਾ, ਅਲਟਰਨੇਟ ਬਰੀਦਿੰਗ ਕਰਦੇ ਆ, ਉਹਦੇ ਨਾਲ ਸਾਨੂੰ ਐਨਰਜੀ ਰੀਜਨਰੇਟ ਹੋ ਜਾਂਦੀ ਆ।
0: ਦਫ਼ਤਰ ਦੇ ਵਿੱਚ ਬੈਠਿਆਂ ਵੀ ਅਸੀਂ ਪ੍ਰਾਣਾਯਾਮ ਕਰ ਸਕਦੇ ਹਾਂ?
1: ਹਾਂ, ਦਫ਼ਤਰ 'ਚ ਬੈਠੇ ਬਸ ਕੰਫਰਟੇਬਲ ਚੇਅਰ 'ਤੇ ਬੈਠ ਕੇ ਕਰ ਸਕਦੇ ਤੁਸੀਂ ਆਰਾਮ ਨਾਲ। ਬਸ ਇਹ ਆ ਵੀ ਚੱਲਦੇ ਟਾਈਮ ਨਹੀਂ ਕਰਨਾ, ਖੜ੍ਹੇ ਹੋ ਕੇ ਨਹੀਂ ਕਰਨਾ, ਗੱਲਾਂ ਕਰਦੇ ਨਹੀਂ ਕਰਨਾ, ਅੱਖਾਂ ਖੋਲ੍ਹ ਕੇ ਨਹੀਂ ਕਰਨਾ, ਇਹ ਕੁਛ ਹੈ ਵੀ ਅੱਖਾਂ ਬੰਦ ਹੋਣ, ਆਰਾਮ ਨਾਲ ਬੈਠ ਕੇ ਔਰ ਸਲੋ ਬਰੀਦਿੰਗ ਕਰਨੀ। ਕਈ ਵਾਰੀ ਮੈਂ ਦੇਖਦਾ ਲੋਕੀ, ਕਈ ਆਪਾਂ ਕਹਿਣਾ ਨਹੀਂ ਚਾਹੀਦਾ, ਲੇਕਿਨ ਯੂਟਿਊਬ ਤੋਂ ਦੇਖ ਲੈਂਦੇ ਜਾਂ ਟੀਵੀ ਤੋਂ ਦੇਖ ਲੈਂਦੇ ਆ, ਜਿਹੜਾ ਗੁਰੂ ਸਾਹਮਣੇ ਬੈਠਾ ਜਾਂ ਕੋਈ ਟੀਚਰ ਸਿਖਾਉਂਦਾ ਤਾਂ ਠੀਕ ਹੈ, ਅਤੇ ਜੇ ਉਹ ਆਪਣੇ ਆਪ ਕਰਦੇ ਹੈਗੇ ਤਾਂ ਉਹ 'ਚ ਗਲਤ ਵੀ ਕਰ ਲੈਂਦੇ ਆ, ਫਿਰ ਉਹਦਾ ਇੰਨਾ ਅਸਰ ਨਹੀਂ ਹੁੰਦਾ।
0: ਜੀ,
1: ਕਿਸੇ ਅੱਛੀ ਜਗ੍ਹਾ 'ਤੇ ਜਾ ਕੇ ਸਿੱਖਣਾ ਚਾਹੀਦਾ ਯੋਗ।
0: ਜੇਕਰ ਕੁਝ ਸਮਾਂ ਅਸੀਂ ਡੀਪ ਬਰੀਦਿੰਗ ਦਫ਼ਤਰ ਦੇ ਵਿੱਚ ਬ੍ਰੇਕ ਲੈ ਕੇ ਕਰਦੇ ਹਾਂ ਤਾਂ ਉਸਦਾ ਬਹੁਤ ਚੰਗਾ ਨਤੀਜਾ ਸਾਡੇ ਸਾਹਮਣੇ ਆ।
1: ਹਾਂ ਬਿਲਕੁਲ,
0: ਬਹੁਤ ਲੰਬਾ ਸਮਾਂ ਕੰਪਿਊਟਰ ਮੋਬਾਈਲ ਦੀ ਵਰਤੋਂ ਨਾਲ ਅਸੀਂ ਕੰਮ ਕਰ ਰਹੇ ਹੁੰਦੇ ਹਾਂ, ਅਤੇ ਜਿਸ ਦੇ ਨਾਲ ਗਰਦਨ 'ਚ ਪਿੱਠ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਉਸ ਦੇ ਲਈ ਤੁਸੀਂ ਕਿਹੜੇ ਯੋਗ ਆਸਣ ਸੁਜੈਸਟ ਕਰਦੇ ਹੋ?
1: ਇਹਦੇ ਵਿੱਚ ਦੇਖੋ, ਅਸੀਂ ਜੇ ਆਸਣਾਂ ਦੇ ਨਾਮ ਮੈਂ ਨਾ ਦੱਸਾਂ, ਉੱਦਾਂ ਕਿ ਦੱਸਾਂ ਵੀ ਇੱਕ ਟਵਿਸਟਿੰਗ ਕਰ ਸਕਦੇ ਹਾਂ ਆਪਣੇ ਸਰੀਰ ਨੂੰ ਮੋੜਨਾ, ਸੱਜੇ ਖੱਬੇ, ਇੱਕ ਫਾਰਵਰਡ ਬੈਂਡਿੰਗ ਕਰ ਸਕਦੇ ਆ, ਅੱਗੇ ਨੂੰ ਝੁਕ ਸਕਦੇ ਆ ਔਰ ਪੈਰਾਂ ਨੂੰ ਹੱਥ ਲਗਾ ਸਕਦੇ ਆ, ਫਿਰ ਬੈਕ ਬੈਂਡਿੰਗ ਕਰ ਸਕਦੇ, ਅਰਧ ਚੱਕਰ ਆਸਣ ਜੇ ਕਹਿ ਲਓ ਉਹ ਕਰ ਸਕਦੇ, ਖੜ੍ਹੇ ਹੋ ਕੇ ਤਾੜ ਕਰ ਸਕਦੇ। ਤੋ ਇਹਦੇ ਵਾਸਤੇ ਜਗ੍ਹਾ ਵੀ ਜ਼ਿਆਦਾ ਨਹੀਂ ਚਾਹੀਦੀ, ਤੁਹਾਨੂੰ ਆਸਣ ਵੀ ਨਹੀਂ ਚਾਹੀਦਾ, ਆਪਣੀ ਚੇਅਰ ਤੋਂ ਸਾਈਡ ਨੂੰ ਹੋ ਕੇ ਖੜ੍ਹੇ ਹੋ ਕੇ ਉੱਥੇ ਕਰ ਲਓ, ਚੇਅਰ ਦੇ ਉੱਤੇ ਵੀ ਤੁਸੀਂ ਸਟਰੈਚਿੰਗ ਕਰ ਸਕਦੇ, ਉਂਗਲੀਆਂ ਨੂੰ ਆਪਸ ਵਿੱਚ ਇੰਟਰਲੋਕ ਕਰਕੇ ਬਾਜੂ ਉੱਪਰ ਨੂੰ ਖਿੱਚੋ, ਰੀੜ੍ਹ ਨੂੰ ਸਟਰੈਚ ਕਰਨਾ, ਜਿੱਦਾਂ ਅਸੀਂ ਬੈਠੇ ਰਹਿੰਦੇ ਹਾਂ ਨਾ, ਸਾਡੀ ਰੀੜ੍ਹ ਦੇ ਮਣਕੇ ਉੱਤੇ ਅਸਰ ਪੈ ਜਾਂਦਾ, ਜ਼ਿਆਦਾਤਰ ਜਿਹੜੇ ਲੋਅਰ ਬੈਕ ਹੁੰਦੀ ਹੈ ਜਿਹਨੂੰ ਆਪਾਂ ਲੰਬਰ ਰੀਜ਼ਨ ਕਹਿੰਦੇ ਆ, ਉਹਦੇ ਵਿੱਚ 5 ਮਣਕੇ ਹੁੰਦੇ ਆ, L1 ਤੋਂ ਲੈ ਕੇ 5 ਤੱਕ, ਉਹ ਜ਼ਿਆਦਾ ਉੱਥੇ ਦਰਦ ਲੋਕਾਂ ਨੂੰ ਹੁੰਦੇ, ਜਾਂ ਫਿਰ ਸਰਵਾਈਕਲ, ਸਰਵਾਈਕਲ ਦੇ ਵਿੱਚ ਸਾਡੇ C1 ਤੋਂ C7 ਤੱਕ 7 ਮਣਕੇ ਹੁੰਦੇ ਆ ਸ਼ੋਲਡਰ ਦੇ ਵਿਚਕਾਰ, ਬਾਹਾਂ ਵਿੱਚ ਦਰਦ ਜਾਂਦੀ ਹੈ, ਅਤੇ ਉਹ ਬਾਹਾਂ ਵਿੱਚ ਅਤੇ ਲੱਤਾਂ ਵਿੱਚ ਜਿਹੜੀ ਦਰਦ ਆ ਉਹ ਠੀਕ ਹੋ ਸਕਦੀ ਜੇ ਆਪਾਂ ਖੜ੍ਹੇ ਹੋ ਕੇ ਥੋੜ੍ਹੀ ਦੇਰ ਸਟ੍ਰੈਚ ਕਰ ਲੈਂਦੇ।
0: ਜੀ, ਅਤੇ ਹੁਣ ਅਸੀਂ ਸਕਰੀਨ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਲਗਾਤਾਰ ਅਸੀਂ ਸਕਰੀਨ ਦੇਖ ਰਹੇ ਹਾਂ ਤਾਂ ਅੱਖਾਂ 'ਤੇ ਬਹੁਤ ਅਸਰ ਪੈ ਰਿਹਾ। ਅੱਖਾਂ ਦੇ ਲਈ ਇਹ ਯੋਗ ਆਸਣ ਦੇ ਵਿੱਚ ਕੁਝ ਇਹੋ ਜਿਹੇ ਆਸਣ ਹੈ?
1: ਹਾਂਜੀ, ਅੱਖਾਂ ਦੇ ਵਿੱਚ ਪਹਿਲੇ ਤਾਂ ਜਿਸ ਤਰ੍ਹਾਂ ਮੈਂ ਕਿਹਾ ਵੀ ਅਸੀਂ ਯੋਗ ਸ਼ੁਰੂ ਹੀ ਅੱਖਾਂ ਬੰਦ ਕਰਕੇ ਕਰਨਾ ਹੁੰਦਾ।
0: ਹਾਂਜੀ,
1: ਜਦੋਂ ਅੱਖਾਂ ਬੰਦ ਕਰ ਲਈਆਂ ਤਾਂ ਸਾਨੂੰ ਥੋੜ੍ਹਾ ਰਿਲੈਕਸ ਮਿਲਦਾ। ਦੂਸਰਾ, ਇਹਦੇ ਵਿੱਚ ਅਸੀਂ ਮੈਂ ਦੱਸਿਆ ਪ੍ਰਾਣਾਯਾਮ ਨਾਲ ਵੀ ਅੱਖਾਂ 'ਤੇ ਬੜਾ ਅੱਛਾ ਅਸਰ ਪੈਂਦਾ, ਜਿੱਦਾਂ ਅਨੁਲੋਮ ਵਿਲੋਮ ਆ, ਇੱਕ ਪ੍ਰਾਣਾਯਾਮ ਬਹੁਤ ਅੱਛਾ ਮੰਨਿਆ ਜਾਂਦਾ, ਜਿਹਦੇ ਨਾਲ ਬ੍ਰੇਨ ਵੀ ਰਿਲੈਕਸ ਹੁੰਦਾ ਆ, ਸਟ੍ਰੈਸ ਵੀ ਘੱਟਦਾ ਹੋਏਗਾ, ਭਰਾਮਰੀ। ਅੱਖਾਂ ਦੇ ਉੱਤੇ ਉਂਗਲੀਆਂ ਰੱਖ ਕੇ ਕੰਨ ਬੰਦ ਕਰਕੇ ਉਹ ਹਮਿੰਗ ਸਾਊਂਡ ਕਰਦੇ 4-5 ਵਾਰ, ਅਤੇ ਉਹਦੇ ਨਾਲ ਵੀ ਅੱਖਾਂ 'ਤੇ ਅਸਰ ਪੈਂਦਾ। ਬਾਕੀ ਅੱਖਾਂ ਦੀਆਂ ਕਿਰਿਆਵਾਂ ਹੁੰਦੀਆਂ, ਸੂਖਮ ਕਿਰਿਆਵਾਂ, ਆਈ ਬੋਲਸ ਨੂੰ ਮੂਵ ਕਰਨਾ, ਅੱਖਾਂ ਦੀ ਪੁਤਲੀਆਂ ਨੂੰ ਉੱਪਰ ਨੀਚੇ ਸਾਈਡ ਨੂੰ ਗੋਲ ਘੁਮਾਉਣਾ, ਔਰ ਅੱਖਾਂ ਦੇ ਉੱਤੇ ਬੰਦ ਕਰਕੇ ਹੱਥ ਰੱਖਣ ਦੇ ਨਾਲ 1-2 ਮਿੰਟ ਵੀ ਅੱਖਾਂ ਨੂੰ ਰਿਲੈਕਸ ਹੁੰਦਾ।
0: ਅਸੀਂ ਅਕਸਰ ਗੱਲ ਕਰਦੇ ਹਾਂ ਕਿ ਤੁਸੀਂ ਜਦੋਂ ਵੀ ਲਗਾਤਾਰ ਸਕਰੀਨ ਦੇਖ ਰਹੇ ਹੋ ਤਾਂ ਕੁਝ ਸਮਾਂ ਤੁਸੀਂ ਅੱਖਾਂ ਨੂੰ ਬੰਦ ਕਰਕੇ ਰਿਲੈਕਸ ਕਰ ਸਕਦੇ ਹੋ, ਤਾਂ ਸ਼ਾਇਦ ਇਹ ਵੀ ਉਸਦਾ ਹੀ ਪਾਰਟ ਹੈ।
4: ਦੇਖੋ ਜੀ, ਅਸੀਂ ਤਾਂ ਜੇ ਯੋਗ ਕਰਨਾ ਵੀ ਚਾਹੀਏ ਤਾਂ ਵੀ ਨਹੀਂ ਕਰ ਸਕਦੇ, ਕਿਉਂਕਿ ਘਰ ਦੇ ਕੰਮਾਂ ਕਾਰਾਂ ਤੋਂ ਹੀ ਵਿਹਲ ਨਹੀਂ ਮਿਲਦੀ, ਸਿਰ ਖੁਰਕਣ ਦੀ ਫੁਰਸਤ ਨਹੀਂ ਹੁੰਦੀ, ਤੇ ਯੋਗ ਕਿੱਥੋਂ ਕਰਾਂਗੇ ਅਸੀਂ।

0: ਨਾ ਜੀ ਨਾ, ਯੋਗਾ ਯੋਗਾ ਕਰਨ ਦਾ ਨਾ ਸਮਾਂ ਆ ਤੇ ਨਾ ਵੇਲ ਆ, ਨਾ ਹੀ ਵਸ ਚਾ ਜੀ ਹੁਣ।
1: ਸੋ ਇਹ ਨਵਦੀਪ ਸਨ ਤੇ ਸ਼ਾਇਦ ਹਰ ਘਰੇਲੂ ਮਹਿਲਾ ਦਾ ਪ੍ਰਤੀਨਿਧ ਕਰਦਿਆਂ ਹੋਇਆਂ ਆਪਣੀ ਮਜਬੂਰੀ ਦੱਸ ਰਹੇ ਸਨ। ਇਹਨਾਂ ਵਾਂਗ ਬੇਹੱਦ ਵਿਅਸਤ ਮਹਿਲਾਵਾਂ ਦੇ ਲਈ ਵਿਨੋਦ ਜੀ ਤੁਸੀਂ ਕੀ ਕਹਿਣਾ ਚਾਹੋਗੇ?
2: ਦੇਖੋ ਇਹ ਗੱਲ ਤਾਂ ਬਿਲਕੁਲ ਠੀਕ ਹੈ, ਕਿਉਂਕਿ ਲੇਡੀਜ਼ ਨੂੰ ਡਬਲ ਕੰਮ ਕਰਨਾ ਪੈਂਦਾ। ਬੰਦਾ ਜੇ ਕੰਮ ਕਰਕੇ ਜਾਂ ਦੋਨੋਂ ਜਣੇ ਇਕੱਠੇ ਬਾਹਰ ਜਾਣਾ ਨਾ, ਤਾਂ ਬੰਦਾ ਤਾਂ ਆ ਕੇ ਬੈਠ ਜਾਂਦਾ ਜਾਂ ਟੀ ਵੀ ਦੇਖਣ ਲੱਗ ਪੈਂਦਾ ਜਾਂ ਰਿਲੈਕਸ ਰਹਿੰਦਾ। ਲੇਕਿਨ ਲੇਡੀ ਨੂੰ ਕਿਚਨ ਵਿੱਚ ਵੀ ਕੰਮ ਕਰਨਾ ਪੈਂਦਾ, ਘਰ ਦੀ ਮੇਨਟੇਨੈਂਸ ਵੀ ਕਰਨੀ ਪੈਂਦੀ ਹੈ ਨਾ। ਅਤੇ ਉਹਦੇ ਵਿੱਚ ਇਹ ਹੈਗਾ ਵੀ ਉਹਨੂੰ ਥੋੜ੍ਹਾ ਜਿਹਾ ਟਾਈਮ, ਜਿਸ ਤਰ੍ਹਾਂ ਅਸੀਂ ਪਾਣੀ ਪੀਣ ਨੂੰ ਜਾਂ ਖਾਣਾ ਖਾਣ ਨੂੰ ਟਾਈਮ ਲਾਉਂਦੇ ਆ, ਉਹ ਜੇ ਸ਼ਵ ਆਸਨ ਵੀ ਕਰ ਲਵੇ ਨਾ, 3 ਤੋਂ ਲੈ ਕੇ 15 ਮਿੰਟ ਦੇ ਵਿਚਕਾਰ ਟਾਈਮ ਹੁੰਦਾ ਉਹਦਾ, ਸਿੱਧੇ ਲੇਟ ਜਾਣਾ ਆਰਾਮ ਨਾਲ, ਬਿਲਕੁਲ ਸਰੀਰ ਨੂੰ ਸ਼ੀਤਲ ਕਰ ਦੇਣਾ, ਰਿਲੈਕਸ ਕਰ ਦੇਣਾ, ਔਰ ਉਹਦੇ ਨਾਲ ਬੋਡੀ ਬੋਡੀ ਜਿਹੜੀ ਸਾਡੀ ਬਿਲਕੁਲ ਰਿਲੈਕਸ ਹੋ ਜਾਂਦੀ, ਮਾਇੰਡ ਰਿਲੈਕਸ ਹੁੰਦਾ ਉਹਨੂੰ। ਇਸ ਤਰ੍ਹਾਂ ਲੱਗਦਾ ਘੰਟਿਆਂ ਦੀ ਜਿਹੜੀ ਨੀਂਦ ਹੈ ਨਾ, ਮਿੰਟਾਂ 'ਚ ਪੂਰੀ ਹੋ ਜਾਂਦੀ, ਉਹਨੂੰ ਜ਼ਿਆਦਾ ਸੌਣ ਦੀ ਲੋੜ ਨਹੀਂ ਪੈਂਦੀ। ਥੋੜ੍ਹੇ ਸਮੇਂ ਵਿੱਚ ਹੀ ਉਹਦੀ ਜਿਹੜੀ ਸ਼ਕਤੀ ਹੈ ਵਾਪਸ ਆ ਜਾਂਦੀ ਕੰਮ ਕਰਨ ਦੀ। ਔਰ ਦੂਸਰੀ ਗੱਲ ਇਹ ਹੈਗੀ ਕਿ ਜਦੋਂ ਲੇਡੀ ਨੂੰ ਆਪਣਾ, ਅੱਜ ਕੱਲ੍ਹ ਮੈਂ ਦੇਖਦਾ ਪਹਿਲੇ ਆਜ਼ਾਦੀ ਤੋਂ ਪਹਿਲਾਂ ਲੋਕ ਸੋਚਦੇ ਸੀਗੇ ਵੀ ਲੇਡੀ ਜਿਹੜੀਆਂ ਉਹ ਯੋਗ ਵਾਸਤੇ ਨਹੀਂ ਹੈ, ਯੋਗ ਉਹਨਾਂ ਵਾਸਤੇ ਨਹੀਂ ਬਣਿਆ। ਅਸੀਂ 2-4% ਲੇਡੀਜ਼ ਕਰਦੀਆਂ ਸੀ, ਜਾਂ ਫਿਰ ਜੰਗਲਾਂ ਵਿੱਚ ਜਾਂ ਰਿਸ਼ੀ ਕਰਦੇ ਸੀਗੇ ਜਾਂ ਜਿਹੜੇ ਬਾਹਰ ਚਲੇ ਜਾਂਦੇ ਸੀਗੇ ਘਰ ਬਾਰ ਛੱਡ ਕੇ। ਲੇਕਿਨ ਹੁਣ ਇਹ ਕੰਸੈਪਟ ਚੇਂਜ ਹੋ ਗਿਆ, ਹੁਣ ਈਵਨ ਜਿਮ ਵਿੱਚ ਵੀ ਲੋਕੀ ਯੋਗ ਕਰਨ ਜਾਂਦੇ, ਸਿਰਫ ਯੋਗ ਕਰਨ ਵਾਸਤੇ ਜਿਮ ਜੁਆਇਨ ਕਰਦੇ। ਇੱਦਾਂ ਦੇ ਲੋਕ ਵੀ ਮੈਂ ਦੇਖਿਆ, ਮੈਂ ਖੁਦ ਕਈ ਜਿਮ ਵਿੱਚ ਯੋਗ ਕਰਵਾਉਂਦਾ ਰਿਹਾ ਅਤੇ ਉਹਦੇ ਵਿੱਚ ਸਿਰਫ ਯੋਗ ਕਰਦੇ ਸੀਗੇ ਉਹ ਚਲੇ ਜਾਂਦੇ ਸੀ ਬਸ। ਉਹਦੇ 'ਚ ਅੱਜ ਦੀ ਡੇਟ 'ਚ ਲੇਡੀਜ਼ ਜਿਹੜੀਆਂ 99% ਲੇਡੀਜ਼ ਦੀ ਪਾਰਟੀਸਪੇਸ਼ਨ ਹੈ, ਜੈਂਟਸ ਸਗੋਂ ਆਪਣੇ ਆਪ ਸੋਚਦੇ ਵੀ ਅਸੀਂ ਤਾਂ ਚਲੋ ਸਾਡੀ ਬਾਹਰ ਵੀ ਮੂਵਮੈਂਟ ਹੋ ਜਾਂਦੀ ਹੈ, ਲੇਕਿਨ ਲੇਡੀਜ਼ ਜਿਹੜੀ ਹੈ ਉਹਨਾਂ ਦਾ ਵਰਕਲੋਡ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਯੋਗ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਹੁਣ ਗਰਮੀ ਦੇ ਮੌਸਮ ਦੇ ਵਿੱਚ ਜਾਂ ਫਿਰ ਕੋਈ ਵੀ ਮੌਸਮ ਹੋਵੇ, ਕੋਈ ਵੀ ਸਥਿਤੀ ਹੋਵੇ, ਜੋ ਮਜ਼ਦੂਰ ਨੇ ਨਾ ਉਹ ਲਗਾਤਾਰ ਲੱਗੇ ਰਹਿੰਦੇ ਨੇ, ਬਹੁਤ ਉਹਨਾਂ ਦੀ ਸਖਤ ਮਿਹਨਤ ਹੁੰਦੀ ਹੈ, ਸਰੀਰਕ ਜ਼ੋਰ ਜ਼ਿਆਦਾ ਲੱਗਦਾ ਹੈ, ਅਤੇ ਕੁਝ ਕੁ ਲੋਕ ਅਜਿਹੇ ਵੀ ਨੇ ਜੋ ਪੂਰਾ ਦਿਨ ਖੜ੍ਹੇ ਰਹਿ ਕੇ ਕੰਮ ਕਰਦੇ ਨੇ, ਉਹਨਾਂ ਨੂੰ ਕਿਹੜੇ ਯੋਗ ਕਰਨੇ ਚਾਹੀਦੇ ਨੇ?
2: ਮੈਂ ਦੇਖਦਾ ਜਿਹੜੇ ਲੋਕ ਖੜ੍ਹੇ ਰਹਿੰਦੇ ਨਾ ਜ਼ਿਆਦਾ, ਮੈਂ ਦੇਖਿਆ ਕਿਚਨ ਵਿੱਚ ਵੀ ਲੇਡੀਜ਼ ਜ਼ਿਆਦਾ ਖੜ੍ਹੀਆਂ ਰਹਿੰਦੀਆਂ ਹੈਗੀਆਂ, ਜਾਂ ਕੋਈ ਅੱਜ ਕੱਲ੍ਹ ਆਫਿਸ ਵਿੱਚ ਚੇਅਰ ਨਹੀਂ, ਕਈ ਜਗ੍ਹਾ 'ਤੇ ਇੱਦਾਂ ਚੇਅਰ ਨਹੀਂ ਰੱਖਣ ਅਲਾਊਡ ਨਹੀਂ ਹੈਗਾ ਨਾ, ਅਤੇ ਉਹਨਾਂ ਨੂੰ ਵੈਰੀਕੋਸ ਵੇਨਸ ਦੀ ਪ੍ਰੋਬਲਮ ਆ ਜਾਂਦੀ ਹੈ। ਲੱਤਾਂ ਦੇ ਵਿੱਚ ਵਾਲਵਸ ਹੁੰਦੇ ਆ ਸਾਡੇ, ਕਾਫ ਮਸਲ ਦੇ ਵਿੱਚ ਵੀ ਹੁੰਦੇ, ਉਹ ਜਿਹੜੇ ਵਾਲਵਸ ਹਨ ਉਹ ਢਿੱਲੇ ਪੈ ਜਾਂਦੇ ਆ, ਲੱਤਾਂ 'ਚ ਨੀਲੇ ਨਿਸ਼ਾਨ ਪੈ ਜਾਂਦੇ, ਬਲੱਡ ਉੱਪਰ ਨਹੀਂ ਆਉਂਦਾ ਹੈਗਾ, ਉਹਦਾ ਕੋਈ ਇਲਾਜ ਵੀ ਨਹੀਂ ਮਿਲਦਾ ਆਮ ਤੌਰ 'ਤੇ। ਇਸ ਕਰਕੇ ਉਹਨਾਂ ਨੂੰ ਥੋੜ੍ਹੀ ਦੇਰ ਬੈਠ ਕੇ ਜਾਂ ਲੇਟ ਕੇ ਨਾ ਦੀਵਾਰ ਦੇ ਨਾਲ, ਉਹਨੂੰ ਕਹਿੰਦੇ ਆਪਾਂ ਵਿਪਰੀਤ ਕਰਨੀ ਆਸਣ, ਉਹ ਕਰਨਗੇ ਤਾਂ ਉਹਨਾਂ ਬੜਾ ਫਰਕ ਪੈਂਦਾ। ਉਹ 3 ਮਿੰਟ ਕਰ ਲਓ, 6 ਮਿੰਟ ਕਰ ਲਓ, ਜਦੋਂ ਤੁਸੀਂ ਸ਼ਾਮ ਨੂੰ ਘਰ ਆਉਂਦੇ ਆ ਅਤੇ ਬੈੱਡ ਦੇ ਨਾਲ ਲੈਗਸ ਸਟਰੇਟ 90 ਡਿਗਰੀ 'ਤੇ ਰੱਖ ਕੇ ਆਪਾਂ ਲੇਟ ਸਕਦੇ ਹਾਂ, ਜਾਂ ਦੀਵਾਰ ਨਾਲ ਲੈਗਸ ਸਿੱਧਾ ਲੇਟ ਕੇ ਨਾ ਦੀਵਾਰ ਦੇ ਨਾਲ ਲੱਤਾਂ 30 ਡਿਗਰੀ 'ਤੇ ਲਿਜਾ ਕੇ, ਜਾਂ 60 ਜਾਂ 90, ਉਹਦੇ ਨਾਲ ਵੀ ਬੰਦੇ ਦੇ ਅੰਦਰ ਉਹ ਬਲੱਡ ਸਰਕੂਲੇਸ਼ਨ ਪ੍ਰੋਪਰ ਹੋ ਜਾਂਦਾ। ਯੋਗ ਜਿਹੜਾ ਨਾ ਸਾਡਾ ਇਹਦੇ 'ਚ ਬੋਡੀ ਨੂੰ ਹੈਲਦੀ ਰੱਖਦਾ। ਜਿਸ ਤਰ੍ਹਾਂ ਮੈਂ ਦੇਖਦਾ ਕਈਆਂ ਨੂੰ ਸਿਰ ਦਰਦ ਰਹਿੰਦਾ ਬਹੁਤ ਜ਼ਿਆਦਾ, ਮਾਈਗਰੇਨ ਰਹਿੰਦਾ। ਜੇ ਤੁਸੀਂ ਸਿਰ ਦਰਦ ਦੇ ਵਿੱਚ ਉਹ ਮਾਈਗਰੇਨ ਤੁਹਾਨੂੰ ਹੋ ਰਿਹਾ ਹੈਗਾ ਅਤੇ ਤੁਸੀਂ ਉਹ ਆਪਣਾ ਕੰਮ ਸਹੀ ਤਰ੍ਹਾਂ ਨਹੀਂ ਕਰ ਸਕਦੇ। ਇਸ ਤਰ੍ਹਾਂ ਕਿਸੇ ਨੂੰ ਕਮਰ ਦਰਦ ਹੋ ਰਹੀ ਆ ਜਾਂ ਪੇਟ ਵਿੱਚ ਦਰਦ ਹੈ, ਜੋ ਬਹੁਤ ਜ਼ਿਆਦਾ ਗੈਸ ਜਾਂ ਏਸਿਡ ਬਣਿਆ, ਜਲਨ ਹੋ ਰਹੀ ਹੈ, ਉਹ ਵੀ ਆਪਣਾ ਕੰਮ ਅੱਛੇ ਤਰ੍ਹਾਂ ਨਹੀਂ ਕਰ ਸਕਦਾ। ਲੇਕਿਨ ਜਿੱਦਾਂ ਅਸੀਂ ਯੋਗ ਕਰਦੇ ਨਾ, ਥੋੜ੍ਹੇ ਦਿਨਾਂ ਬਾਅਦ ਸਾਨੂੰ ਬੋਡੀ 'ਚ ਚੇਂਜਸ ਫੀਲ ਹੁੰਦੀਆਂ। ਪਹਿਲੇ ਤਾਂ ਨਹੀਂ ਲੱਗਦਾ ਵੀ 1-2 ਦਿਨਾਂ 'ਚ, ਜਿੱਦਾਂ 10-15 ਦਿਨ ਹੋ ਜਾਂਦੇ, ਮਹੀਨਾ ਹੋ ਜਾਂਦਾ, ਇਹ ਪਰ ਇਹਨੂੰ ਲਗਾਤਾਰ ਕਰਨਾ ਪੈਂਦਾ। ਅਤੇ ਜੇ ਸਾਡੀ ਬੋਡੀ ਹੈਲਦੀ ਆ, ਅਸੀਂ ਖੁਸ਼ ਹਾਂ, ਸਾਨੂੰ ਮਤਲਬ ਸਿਰ ਦਾ ਠੀਕ ਆ, ਪੇਟ ਠੀਕ ਆ, ਪਿੱਠ ਠੀਕ ਆ, ਅਤੇ ਅਸੀਂ ਆਪਣੇ ਕੰਮ ਨੂੰ ਬੜੇ ਵਧੀਆ ਖੁਸ਼ੀ ਖੁਸ਼ੀ ਕਰਾਂਗੇ। ਨਹੀਂ ਤਾਂ ਸਾਡਾ ਧਿਆਨ ਬਾਰ ਬਾਰ ਸਰੀਰ ਆਪਣੇ ਵੱਲ ਖਿੱਚਦਾ। ਦੇਖੋ ਮੈਂ ਖੁਦ ਪ੍ਰਿੰਸੀਪਲ ਵੀ ਕਾਲਜ, ਅੱਜ ਕੱਲ੍ਹ ਕਿਸੇ ਵੀ ਜੋਬ ਦੇ ਵਿੱਚ ਤੀਸਰੇ ਤਾਂ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ ਨਾ, ਜਦੋਂ ਅਸੀਂ ਹੈੱਡ ਬਣ ਜਾਂਦੇ ਹਾਂ, ਫੈਮਿਲੀ ਦੇ ਵਿੱਚ ਵੀ ਹੈੱਡ, ਉਹਦੇ ਬਾਅਦ ਸੰਸਥਾ ਦੇ ਵਿੱਚ ਵੀ ਮੈਂ ਹੈੱਡ ਹਾਂ, ਅਤੇ ਉਹਦੇ ਲਈ ਜਦੋਂ ਅਸੀਂ, ਮੈਂ ਦੇਖਾਂ ਮੈਨੂੰ ਕਦੀ ਵੀ ਕੋਈ ਕਿਸੇ ਤਰ੍ਹਾਂ ਦੀ ਦਵਾਈ ਨਹੀਂ ਲੈਣ ਦੀ ਲੋੜ ਪੈਂਦੀ। ਜੇ ਤੁਸੀਂ ਆਪਣਾ 15 ਮਿੰਟ ਤੋਂ ਲੈ ਕੇ 1 ਘੰਟੇ ਤੱਕ ਯੋਗ ਦੀ ਪ੍ਰੈਕਟਿਸ ਕਰ ਲੈਂਦੇ, ਪਹਿਲੇ ਥੋੜ੍ਹੇ ਸਮੇਂ ਤੋਂ ਕਰੋ, 10 ਮਿੰਟ ਕਰੋ, 15 ਮਿੰਟ ਕਰੋ, ਫਿਰ ਦੇ ਹੌਲੀ ਹੌਲੀ ਨੂੰ ਵਧਾਉਂਦੇ ਜਾਓ, ਤਾਂ ਉਹਦੇ ਨਾਲ ਤੁਹਾਡਾ ਕੰਮ ਕਰਨ ਵਿੱਚ ਵੀ, ਜਿਹੜਾ ਕੰਮ ਤੁਸੀਂ ਘੰਟੇ ਵੱਧ ਬੈਠੇ ਰਹਿੰਦੇ ਹੋ, ਉਹ ਤੁਹਾਡਾ ਮਿੰਟਾਂ 'ਚ ਕੰਮ ਖਤਮ ਹੋ ਜਾਂਦਾ। ਦੇਖੋ ਯੋਗ ਤਾਂ ਵੈਸੇ ਜਿਸ ਤਰ੍ਹਾਂ ਬੱਚਾ ਪੜ੍ਹਦਾ ਹੈ ਸਕੂਲ 'ਚ ਜਾਏਗਾ, ਉਹਨੂੰ ਜ਼ਿਆਦਾ ਅੱਛੀ ਤਰ੍ਹਾਂ ਨਾਲ ਸਮਝ ਸਕਦਾ, ਉਹਨੂੰ ਮਾਹੌਲ ਵੀ ਮਿਲਦਾ ਉੱਥੇ ਨਾ। ਜੇ ਬੱਚਾ ਘਰ ਹੀ ਪੜ੍ਹ ਲੇਗਾ ਪਿੱਛੇ, ਜੇ ਔਨਲਾਈਨ ਕਲਾਸਿਸ ਲੱਗਦੀ ਰਹੀ ਬੱਚੇ 'ਤੇ, ਉਹ ਅਸਰ ਨਹੀਂ ਹੁੰਦਾ। ਅਤੇ ਉਹਨੂੰ ਪਹਿਲਾਂ ਕਿਸੇ ਜਗ੍ਹਾ 'ਤੇ, ਅੱਛੀ ਜਗ੍ਹਾ 'ਤੇ ਜੁਆਇਨ ਕਰਨਾ ਚਾਹੀਦਾ, ਫਿਰ ਜੇ ਦੂਰ ਪੈਂਦਾ ਜੇ ਕਿਸੇ ਤਰ੍ਹਾਂ ਵੀ, ਉਹ ਆਪਣੇ ਘਰ 'ਚ ਖੁਦ ਵੀ ਪ੍ਰੈਕਟਿਸ ਕਰ ਸਕਦਾ। 2 ਤਰ੍ਹਾਂ ਦੀ ਪ੍ਰੈਕਟਿਸ ਹੁੰਦੀ ਹੈ, ਇੱਕ ਹੁੰਦੀ ਗਰੁੱਪ ਵਿੱਚ, ਇੱਕ ਇੰਡੀਵਿਜੁਅਲ। ਅਤੇ ਪਹਿਲੇ ਉਹ ਗਰੁੱਪ 'ਚ ਸਿੱਖੇ, ਉਹਦੇ ਬਾਅਦ ਇੰਡੀਵਿਜੁਅਲ ਪ੍ਰੈਕਟਿਸ ਕਰੇ। ਜੇ ਚਲੋ ਕਿਸੇ ਨੇ ਓਪਰੇਟ ਕਰਾਇਆ ਹੈ ਨਾ, ਕਿਸੇ ਨੂੰ ਪੱਥਰੀ ਗੋਲ ਬਲੈਡਰ ਦੇ ਵਿੱਚ ਜਾਂ ਕਿਡਨੀ ਵਿੱਚ ਹੈ, ਜਾਂ ਕੋਈ ਹੋਰ ਹਰਨੀਆਂ ਦਾ ਓਪਰੇਟ ਕਰਾਇਆ ਹੈ, ਉਹਨੂੰ ਥੋੜ੍ਹਾ ਜਿਹਾ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ, ਉਹਨੂੰ ਥੋੜ੍ਹਾ ਗੈਪ ਦੇਣਾ ਚਾਹੀਦਾ, ਡਾਕਟਰ ਦੀ ਸਲਾਹ ਦੇ ਨਾਲ ਹੀ ਕਰਨਾ ਚਾਹੀਦਾ।

0: ਬੰਦੇ ਦੇ ਅੰਦਰ ਜਿਹੜੇ ਨਾ ਉਹ ਤੁਸੀਂ ਕਿਸੇ ਵੀ ਤਰ੍ਹਾਂ ਕਰ ਸਕਦੇ। ਜਿੱਦਾਂ ਮਤਲਬ ਕੋਈ ਵੀ ਵੱਡੀ ਤੋਂ ਵੱਡੀ ਵੀ ਬਿਮਾਰੀ ਹੈ ਨਾ, ਤੁਸੀਂ ਕਿਸੇ ਨੇ ਜੀਵਨ 'ਚ ਆ ਗਈ ਹੈ, ਅਤੇ ਤੁਸੀਂ ਸਾਹ ਨੂੰ ਵੀ ਦੇਖਣਾ ਸ਼ੁਰੂ ਕਰ ਦਿਉ, ਸਾਹ ਨੂੰ ਹੌਲੀ ਹੌਲੀ ਲੰਬਾ ਕਰਨਾ ਸ਼ੁਰੂ ਕਰ ਦਿਉ, ਫਿਰ ਹੌਲੀ ਹੱਥਾਂ ਪੈਰਾਂ ਦੀ ਕਿਰਿਆਵਾਂ ਕਰੋ, ਫਿਰ ਆਸਣਾਂ ਵੱਲ ਮਨ ਬਣਾਓਗੇ, ਮਾਇੰਡ ਮੇਕਅਪ ਕਰਨਾ ਵੀ ਮੈਂ ਇਹ ਕੰਮ ਕਰਨਾ ਹੀ ਕਰਨਾ
1: ਜੀ।
0: ਫਿਰ ਜਦੋਂ ਤੁਸੀਂ ਕਰਨ ਲੱਗੇ, ਮੈਂ ਤੁਹਾਨੂੰ ਕਿਹਾ ਨਾ ਜਿਸ ਤਰ੍ਹਾਂ ਸ਼ਵ ਆਸਣ ਵੀ ਸਿੱਖ ਲਓ, ਤੁਸੀਂ ਸਿੱਖਣਾ ਤਾਂ ਪੈਂਦਾ ਹੀ ਹੈ, ਅਤੇ ਉਹਦੇ ਵਿੱਚ ਵੀ ਬੰਦੇ ਨੂੰ ਇੰਨਾ ਜ਼ਿਆਦਾ ਰਿਲੀਫ ਮਿਲਦਾ ਹੈ। ਫਿਰ ਕੁਛ ਆਸਣ ਹੈਗੇ ਜਿਸ ਤਰ੍ਹਾਂ ਮਕਰ ਆਸਣ ਹੈ, ਪਵਨ ਮੁਕਤ ਆਸਣ ਹੈ, ਸੇਤੂਬੰਧ ਆਸਣ ਹੈ, ਇਹ ਤੁਸੀਂ ਘਰ ਹੀ ਕਰ ਸਕਦੇ, ਜ਼ਿਆਦਾ ਦੂਰ ਕਿਤੇ ਜਾਣ ਦੀ ਲੋੜ ਨਹੀਂ, ਪਰ ਇੱਕ ਵਾਰੀ ਤਾਂ ਸਿੱਖਣਾ ਪੈਣਾ ਕਿਤੇ ਜਾ ਕੇ। ਜੇ ਨਹੀਂ ਵੀ ਹੈਗਾ ਅੱਜ ਤਾਂ ਚਲੋ ਤੇ ਔਨਲਾਈਨ ਵੀ ਹੈਗਾ, ਜਾਂ ਫਿਰ ਮੋਬਾਈਲ 'ਤੇ ਵੀ ਲੋਕ ਦੇਖ ਲੈਂਦੇ, ਯੂਟਿਊਬ 'ਤੇ ਵੀ ਦੇਖ ਲੈਂਦੇ, ਲੇਕਿਨ ਉਹ ਵੀ ਉੱਥੇ ਵੀ ਉਹਨੂੰ ਦੇਖਣਾ ਉਸ ਬੰਦੇ ਨੂੰ ਜਿਹੜਾ ਸਲੋ ਯੋਗ ਹੈ ਨਾ, ਅਸਲ ਵਿੱਚ ਹੌਲੀ ਕਰਨਾ ਚਾਹੀਦਾ
1: ਜੀ।
0: ਜਿਹੜਾ ਵੀ ਤੁਹਾਨੂੰ ਯੂਟਿਊਬ 'ਤੇ ਜਾਂ ਕਿਤੇ ਵੀ ਤੇਜ਼ ਕਰਦਾ ਦਿਖਦਾ ਨਾ, ਉਹ ਬੰਦੇ ਨੂੰ ਕਦੀ ਫੋਲੋ ਨਹੀਂ ਕਰਨਾ, ਸਲੋ ਕਰਨ ਵਾਲੇ ਸਰ, ਯੋਗ ਹੈ ਠਹਿਰਾਵ ਦਾ ਕੰਮ ਵਿਸ਼ੇ। ਲੇਕਿਨ ਜਦੋਂ ਜੋਬ ਕਰ ਰਹੇ ਹੁੰਦੇ ਆ, ਉਸ ਟਾਈਮ ਉਹਨਾਂ ਨੂੰ ਫਿਰ ਬਿਮਾਰੀਆਂ ਤੋਂ, ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਵੀ ਨੀਂਦ ਨਾ ਆਉਣੀ ਇੱਕ ਪ੍ਰੋਬਲਮ ਪੈ ਜਾਂਦੀ, ਕਿਉਂਕਿ ਸਾਡਾ ਸਰਕੇਡੀਅਨ ਰਿਦਮ ਖਰਾਬ ਹੋ ਜਾਂਦਾ, ਵੀ ਸੌਣ ਦਾ ਉੱਠਣ ਦਾ ਸਮੇਂ ਖਰਾਬ ਹੋ ਜਾਂਦਾ, ਲੇਟ ਨਾਈਟ ਸੌਣ ਦਾ ਆਦਤ ਪੈ ਜਾਂਦੀ ਹੈ। ਫਿਰ ਜਦੋਂ ਯੋਗ ਕਰਦਾ, ਯੋਗ 'ਚ ਕਿੰਨੀ ਖਾਸ ਚੀਜ਼ ਹੈ, ਇਹ ਆਸਣ ਕਰਦੇ ਕਰਦੇ ਸਾਡੀ ਬੋਡੀ ਜਿਹੜੀ ਨਾ, ਉਹ ਧਰਤੀ ਦੇ ਨਾਲ, ਕੁਦਰਤ ਦੇ ਨਾਲ ਆਪਣੇ ਆਪ ਸੈੱਟ ਹੋ ਜਾਂਦੀ ਹੈ। ਉਹ ਸਮੇਂ ਸਿਰ ਸੌਣ ਲੱਗ ਪੈਂਦੀ, ਸਮੇਂ ਸਿਰ ਭੁੱਖ ਲੱਗਣ ਲੱਗ ਪੈਂਦੀ ਆ, ਪੇਟ ਸਾਫ਼ ਹੋਣ ਲੱਗ ਜਾਂਦਾ, ਨੀਂਦ ਆਉਣ ਲੱਗ ਪੈਂਦੀ ਹੈ, ਅਤੇ ਉਹਦੇ ਨਾਲ ਸਾਡੇ ਕੰਮ ਕਾਜ ਵਿੱਚ ਉਹਨੂੰ ਫਾਇਦਾ ਮਿਲਦਾ ਹੈ, ਅਤੇ ਜਿਹੜਾ ਅੱਜ ਕੱਲ੍ਹ ਤਣਾਅ ਦਾ ਮਾਹੌਲ ਹੈ ਉਹ ਤੋਂ ਬਚ ਸਕਦਾ।
1: ਨੀਂਦ ਦੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਕਿਉਂਕਿ ਕਈ ਵਾਰੀ ਲਗਾਤਾਰ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਤਾਂ ਫਿਰ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ ਜੀ। ਹੁਣ ਗੱਲ ਕਰਦੇ ਹਾਂ ਵਰਕ ਫਰੋਮ ਹੋਮ ਦੀ, ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਵਰਕ ਫਰੋਮ ਹੋਮ ਵੀ ਚੱਲਿਆ ਆ ਰਿਹਾ, ਅਤੇ ਉਸ ਦੇ ਨਾਲ ਸਾਡੀ ਰੂਟੀਨ ਬਹੁਤ ਖਰਾਬ ਹੁੰਦੀ ਹੈ, ਖਾਣ ਪੀਣ ਦੀ, ਸੌਣ ਉੱਠਣ ਦੀ, ਕੰਮ ਕਾਜ ਕਰਨ ਦੀ, ਅਤੇ ਸਾਡੇ ਪੂਰੇ ਦਿਨ ਦੇ ਜੋ ਕੰਮ ਕਾਜ ਨੇ। ਵਰਕ ਫਰੋਮ ਹੋਮ ਵਾਲਿਆਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ?
0: ਕੰਮ ਤੁਸੀਂ ਘਰ 'ਚ ਕਰਦੇ ਹੋ ਅਤੇ ਬਾਹਰ ਕਰਦੇ, ਬੜਾ ਫਰਕ ਹੁੰਦਾ
1: ਜੀ।
0: ਜਦੋਂ ਤੁਸੀਂ ਬਾਹਰ ਕਿਤੇ ਜਾਂਦੇ ਜਾਂ ਆਪਣੀ ਜੋਬ 'ਤੇ ਜਾਂਦੇ, ਸਾਨੂੰ ਤਿਆਰ ਹੋਣਾ ਪੈਂਦਾ, ਰਸਤਾ ਵੀ ਸਾਡਾ ਲੰਬਾ ਹੋ ਸਕਦਾ ਹੈਗਾ। ਜੇ ਘਰ ਬੈਠੇ ਆ ਤੁਸੀਂ ਤਿਆਰ ਹੋਏ ਨਹੀਂ ਹੋਏ, ਕਿਸੇ ਨੂੰ ਕੀ ਪਤਾ ਲੱਗਦਾ ਨਾ, ਉਹਦੇ ਨਾਲ ਕੀ ਹੁੰਦਾ, ਤੁਸੀਂ ਥੋੜ੍ਹੇ ਜਿਹੇ ਆਲਸੀ ਬਣ ਜਾਂਦੇ ਆ, ਅਤੇ ਬੰਦਾ ਕਈ ਵਾਰ ਕੰਮ ਵੀ ਇੱਦਾਂ ਦੇ ਵੀ ਬੈਠੇ ਰਹਿਣਾ ਪੈਂਦਾ ਜ਼ਿਆਦਾ, ਅੱਜ ਕੱਲ੍ਹ ਔਨਲਾਈਨ ਜਿਹੜੇ ਕੰਮ ਹੈ ਉਹ 'ਚ ਬੈਠਣਾ ਬਹੁਤ ਪੈਂਦਾ, ਸਿਟਿੰਗ ਜ਼ਿਆਦਾ ਹੁੰਦੀ ਆ, ਸਿਟਿੰਗ ਦੇ ਕਾਰਨ ਕਮਰ ਵਿੱਚ ਦਰਦ, ਜਿਸ ਤਰ੍ਹਾਂ ਪਹਿਲਾਂ ਮੈਂ ਕਿਹਾ ਗੈਸ ਬਣ ਲੱਗ ਪੈਂਦੀ, ਏਸਿਡ ਬਣ ਲੱਗ ਪੈਂਦਾ ਹੈ ਨਾ, ਅਤੇ ਵਾਰ ਵਾਰ ਸਕਰੀਨ ਦੇਖਣ ਨਾਲ ਆਈਸਾਈਟ ਵੀ ਵੀਕ ਹੋ ਜਾਂਦੀ ਆ। ਉਹਦੇ ਵਿੱਚ ਵੀ ਤੁਸੀਂ ਜੇ ਅੱਧਾ ਘੰਟਾ 15 ਮਿੰਟ ਹੈ ਨਾ ਆਪਣਾ ਐਕਸਰਸਾਈਜ਼ ਕਰਦੇ ਹੋ, ਯੋਗ ਖਾਸ ਤੌਰ 'ਤੇ, ਅਤੇ ਉਹ ਤੁਹਾਨੂੰ ਉਹ ਵਰਕ ਫਰੋਮ ਹੋਮ ਵਿੱਚ ਵੀ ਮਦਦ ਕਰਦਾ। ਦੇਖੋ ਅੱਜ ਤੋਂ 15-20 ਸਾਲ ਪਹਿਲਾਂ ਇਹ ਬੜਾ ਔਖਾ ਲੱਗਦਾ ਸੀਗਾ, ਮੈਂ ਖੁਦ ਵੀ, ਮੈਨੂੰ ਤਾਂ ਹੁਣ 30 ਸਾਲ ਹੋ ਗਏ ਯੋਗ ਕਰਵਾਉਂਦੇ ਨੂੰ, ਬੜੇ ਲੋਕਾਂ ਲੋਕ ਮਜ਼ਾਕ ਵੀ ਉਡਾਉਂਦੇ ਸੀਗੇ ਕਿ ਕੀ ਯੋਗ ਹੈ, ਇੰਨਾ ਸਲੋ ਬੈਠ ਗਿਆ ਖਾਵਾਂ ਦਰ ਕੇ, ਲੇਕਿਨ ਹੁਣ ਲੋਕਾਂ ਨੂੰ ਲੱਗਦਾ ਵੀ ਇਹ ਥੈਰੇਪੀ ਆ
1: ਜੀ,
0: ਇੱਕ ਮੈਡੀਸਿਨ ਹੈ। ਮੈਡੀਸਿਨ ਦਾ ਮਤਲਬ ਇਹ ਹੁੰਦਾ ਜਿਹੜੇ ਸਾਡੇ ਸਰੀਰ ਨੂੰ ਸਵਸਥ ਕਰਦੀ ਉਹ ਮੈਡੀਸਿਨ, ਅਤੇ ਯੋਗਾ ਸਾਡੇ ਹੁਣ ਲੋਕਾਂ ਦੇ ਇੱਕ ਕਈ ਤੋਂ ਫੈਸ਼ਨ ਦੇ ਤਰ੍ਹਾਂ ਵੀ ਕਰਦੇ ਹੈਗੇ ਆ, ਔਰ ਆਪਣੀ ਫਿਜੀਕ ਨੂੰ ਸ਼ੇਪ ਵਿੱਚ ਲਿਆਉਣ ਵਾਸਤੇ ਵੀ ਕਰਦੇ ਹੈਗੇ ਆ, ਅਤੇ ਬੱਚਿਆਂ ਨੂੰ ਅੱਜ ਕੱਲ੍ਹ ਸਕੂਲਾਂ ਵਿੱਚ ਵੀ ਕੰਪਲਸਰੀ ਹੋ ਗਿਆ, ਮੈਂ ਖੁਦ ਕਈ ਸਕੂਲਾਂ ਵਿੱਚ ਯੋਗਾ ਕਰਵਾ ਰਿਹਾ, ਅਤੇ ਬੱਚਿਆਂ ਨੂੰ ਇੰਟਰਸਟ ਵੀ ਹੈ। ਜੇ ਅਸੀਂ ਬੱਚਿਆਂ ਨੂੰ ਦੱਸਾਂਗੇ ਨਹੀਂ, ਜਾਂ ਲੋਕਾਂ ਨੂੰ ਪਤਾ ਹੀ ਨਹੀਂ ਹੋਊਗਾ ਵੀ ਇਸ ਰਸਤੇ ਵੀ ਅਸੀਂ ਜਾ ਕੇ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ, ਹੈਲਦੀ ਰਹਿ ਸਕਦੇ ਹਾਂ, ਉਹਨੂੰ ਇੱਕੋ ਹੀ ਰਸਤਾ ਦਿਸਦਾ, ਬਸ ਬਿਮਾਰ ਹੋ ਗਏ ਦਵਾਈ ਖਾ ਲਓ, ਬਿਮਾਰ ਹੋ ਗਏ ਹੋਸਪਿਟਲ ਜੋ, ਲੇਕਿਨ ਜਦੋਂ ਸਾਨੂੰ ਪਤਾ ਲੱਗਦਾ ਵੀ ਸਾਡੇ ਕੋਲ ਇਹ ਰਸਤਾ ਵੀ ਹੈਗਾ, ਅਸੀਂ ਆਪਣੇ ਨੂੰ ਠੀਕ ਕਰ ਸਕਦੇ ਹਾਂ ਔਰ ਲੰਬੇ ਸਮੇਂ ਤੱਕ ਠੀਕ ਰਹਿ ਸਕਦੇ ਹਾਂ, ਫਿਰ ਆਪਣੇ ਆਪ ਲੋਕ ਇਹ ਬਣਾਉਂਦੇ ਆ, ਮੌਸਮ ਦੇ ਮੁਤਾਬਕ, ਉਮਰ ਦੇ ਮੁਤਾਬਕ, ਰੋਗ ਦੇ ਮੁਤਾਬਕ ਯੋਗ ਬਣਿਆ। ਯੋਗ ਇੱਕ ਕਲਪ ਵਰਿਕਸ਼ ਦੀ ਤਰ੍ਹਾਂ ਹੈ, ਜਿਹੜਾ ਇਹਦੇ ਕੋਲ ਆ ਜਾਂਦਾ ਨਾ, ਉਹਨੂੰ ਸਾਰੀਆਂ ਇੱਛਾਵਾਂ ਦੀਆਂ ਪੂਰੀ ਹੋ ਜਾਂਦੀਆਂ।
1: ਬਹੁਤ ਬਹੁਤ ਸ਼ੁਕਰੀਆ ਯੋਗਾਚਾਰਿਆ ਵਿਨੋਦ ਜੀ। ਅੱਜ ਕੱਲ੍ਹ ਬਹੁਤ ਸਾਰੀਆਂ ਕੰਮ ਦੀਆਂ ਜਗ੍ਹਾ 'ਤੇ ਯੋਗਾ ਬ੍ਰੇਕਸ ਵੀ ਲਈਆਂ ਜਾ ਰਹੀਆਂ ਨੇ, ਅਤੇ ਕੰਮ ਦੌਰਾਨ ਅਸੀਂ ਕਿਵੇਂ ਆਪਣੇ ਆਪ ਯੋਗਾ ਦੇ ਨਾਲ ਜੁੜ ਸਕਦੇ ਹਾਂ, ਇਸ ਦੇ ਬਾਰੇ ਦੱਸ ਰਹੇ ਨੇ ਯੋਗਾ ਮਾਹਿਰ ਸਪਨਾ।
2: ਸਾਨੂੰ ਛੋਟੀਆਂ ਛੋਟੀਆਂ ਬ੍ਰੇਕਸ ਆਪਾਂ ਨੂੰ ਲੈ ਲੈਣੀਆਂ ਚਾਹੀਦੀਆਂ ਵੈਨ ਐਵਰ ਪੋਸੀਬਲ। ਜ਼ਰੂਰੀ ਨਹੀਂ ਹੈ ਕਿ ਆਪਾਂ ਆਵਰਸ ਦੀਆਂ, ਘੰਟਿਆਂ ਦੀਆਂ ਬ੍ਰੇਕਸ ਲਈਏ, ਛੋਟੀਆਂ ਆਪਾਂ ਬ੍ਰੇਕਸ ਲੈ ਕੇ ਸੁਪੋਜ਼ ਕਰੋ ਕਿ ਆਪਾਂ ਮਾਇੰਡਫੁਲ ਬ੍ਰੀਦਿੰਗ ਕਰ ਸਕਦੇ ਹਾਂ, ਜਸਟ ਇਨਹੇਲ ਐਕਸੇਲ, ਜੇ ਇਹਦੇ ਉੱਤੇ ਵੀ ਆਪਾਂ ਫੋਕਸ ਕਰਦੇ ਹਾਂ ਤਾਂ ਇੰਸਟੈਂਟਲੀ ਸਟ੍ਰੈਸ ਐਂਡ ਐਨਜ਼ਾਇਟੀ ਦੇ ਵਿੱਚ ਤੁਹਾਨੂੰ ਫਰਕ ਮਹਿਸੂਸ ਹੁੰਦਾ। ਆਪਾਂ ਲੰਬੇ ਸਮੇਂ ਤੱਕ ਬੈਠੇ ਹਾਂ, ਇਹਦਾ ਬੋਡੀ 'ਤੇ ਬਹੁਤ ਨੁਕਸਾਨ ਹੁੰਦਾ। ਥੋੜ੍ਹੀ ਥੋੜ੍ਹੀ ਦੇਰ ਬਾਅਦ ਆਪਾਂ ਨੂੰ ਸਟ੍ਰੈਚਿੰਗ ਕਰਨੀ ਚਾਹੀਦੀ ਹੈ, ਆਪਾਂ ਆਪਣੇ ਪੈਰਾਂ ਦੀ ਸਟ੍ਰੈਚਿੰਗ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਆਪਾਂ ਨੂੰ ਮੈਟ ਹਮੇਸ਼ਾ ਕੋਲ ਰੱਖਣਾ ਪਏਗਾ, ਆਪਾਂ ਚੇਅਰ 'ਤੇ ਬੈਠ ਕੇ ਵੀ ਐਂਕਲ ਸਟ੍ਰੈਚ ਐਂਡ ਥੋੜ੍ਹੀ ਨੀਸ ਦੀ ਮੂਵਮੈਂਟ, ਥੋੜ੍ਹੀ ਬੈਕ ਦੀ ਮੂਵਮੈਂਟ, ਰਿਸਟ ਮੂਵਮੈਂਟ ਐਂਡ ਸ਼ੋਲਡਰਸ ਮੂਵਮੈਂਟ ਕਰ ਸਕਦੇ ਹਾਂ। ਯੋਗਾ ਦੀ ਇੰਪੋਰਟੈਂਸ ਇੰਨੀ ਜ਼ਿਆਦਾ ਹੈ ਵਰਕ ਪਲੇਸ 'ਤੇ ਕਿ ਨਾ ਕੇਵਲ ਇੰਡੀਆ ਬਟ ਫੋਰਨ ਕੰਟਰੀਜ਼ ਵੀ ਡੈਫੀਨੇਟਲੀ ਹੁਣ ਦਿਸ ਇਜ਼ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗਾ, ਯੋਗਾ ਐਟ ਵਰਕ ਪਲੇਸ। ਕਾਰਪੋਰੇਟ ਕੰਪਨੀਜ਼,

0: ਯੋਗਾ ਕਰਵਾਉਂਦੀਆਂ ਹੈਗੀਆਂ ਲਾਈਕ ਉਹ ਮੇ ਬੀ ਫੋਰ ਹਾਫ ਐਨ ਆਵਰ ਐਂਡ ਇੰਡੀਆ ਦੀ ਗਵਰਨਮੈਂਟ ਨੇ ਸਾਨੂੰ ਸ਼ਾਇਦ ਸਾਰਿਆਂ ਨੂੰ ਨਹੀਂ ਪਤਾ ਹੋਏਗਾ ਯੋਗਾ ਬ੍ਰੇਕ ਐਪ ਹੈ ਜੋ ਅਸੀਂ ਵਰਕ ਪਲੇਸ ਤੇ ਆਪਾਂ ਉਹਨੂੰ ਉਸ ਐਪ ਤੋਂ ਆਪਾਂ ਛੋਟੇ ਛੋਟੇ ਯੋਗਿਕ ਪ੍ਰੈਕਟਿਸ ਕਰਕੇ ਆਪਾਂ ਆਪਣੇ ਆਪ ਨੂੰ ਫਰੈਸ਼ ਰੱਖ ਸਕਦੇ ਹਾਂ ਸੋ ਆਪਾਂ ਗੱਲ ਕਰਦੇ ਹਾਂ ਕਿ ਜੋ ਯੋਗਾ ਸਟੱਡੀ ਹੈ ਕਿ ਸਿਰਫ ਇਹ ਥਿਓਰੈਟੀਕਲ ਹੈ ਬਟ ਨੋ ਇਹਦੇ ਸਾਇੰਟਿਫਿਕ ਰਿਸਰਚ ਹੈ RCT ਟ੍ਰਾਇਲਸ ਹੋਏ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਟ੍ਰਾਇਲਸ ਜਿਨ੍ਹਾਂ ਤੇ ਅਸੀਂ ਭਰੋਸਾ ਕਰ ਸਕਦੇ ਹਾਂ ਡਿਊਕ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਨੇ ਇਹ ਇੱਕ ਕੰਪਨੀ ਦੇ 239 ਇੰਪਲੋਈਜ਼ ਤੇ ਜਦੋਂ ਇਹ ਟ੍ਰਾਇਲ ਕੀਤਾ 1 ਆਵਰ ਉਹਨਾਂ ਨੂੰ 12 ਵੀਕਸ ਦੀ ਯੋਗਾ ਕਲਾਸ ਦਿੱਤੀ ਗਈ ਤਾਂ ਉਸ ਤੋਂ ਬਾਅਦ ਕੀ ਸਾਨੂੰ ਦੇਖਣ ਨੂੰ ਮਿਲਿਆ 28% ਸਟ੍ਰੈਸ ਦੇ ਵਿੱਚ ਕਮੀ ਆਈ ਹੈ ਔਰ 20% ਨੀਂਦ ਦੇ ਵਿੱਚ ਬੈਟਰ ਹੋਈ ਹੈ ਔਰ 19% ਜੋ ਹੈਗਾ ਜੋ ਉਹਨਾਂ ਨੂੰ ਪੇਨ ਸੀਗਾ ਬੈਕ ਪੇਨ ਹੈ ਸਰਵਾਈਕਲ ਪੇਨ ਹੈ ਉਹਦੇ ਵਿੱਚ ਕਮੀ ਆਈ ਹੈ ਔਰ ਇਹਦੇ ਹੋਰ ਜ਼ਿਆਦਾ ਬਹੁਤ ਫਾਇਦੇ ਦੇਖਣ ਨੂੰ ਮਿਲੇ ਹੈ ਕਿ ਹਾਰਟ ਰੇਟ ਬਲੱਡ ਪ੍ਰੈਸ਼ਰ ਐਂਡ ਬ੍ਰੈਥ ਰੇਟ ਬਹੁਤ ਅੱਛੇ ਤਰੀਕੇ ਦੇ ਨਾਲ ਇਹ ਮੈਨੇਜ ਹੋਇਆ ਆਪਣੇ ਆਪ ਨੂੰ ਫਿੱਟ ਐਂਡ ਹੈਪੀ ਰੱਖੋ ਛੋਟੀਆਂ ਛੋਟੀਆਂ ਯੋਗਾ ਬ੍ਰੇਕਸ ਲੈਂਦੇ ਰਹੋ ਐਂਡ ਕੀਪ ਯੂਅਰ ਸੈਲਫ ਐਂਡ ਯੂਅਰ ਵਰਕ ਪਲੇਸ ਅ ਪੋਜ਼ਿਟਿਵ ਪਲੇਸ
1: ਵਾਕੀ ਕੰਮਕਾਜ ਕਰਦੇ ਰਹਿਣਾ ਹੀ ਅਸਲ ਕੰਮ ਨਹੀਂ ਹੈ ਬਲਕਿ ਇਹਨਾਂ ਕੰਮਕਾਜ ਦੇ ਲਈ ਆਪਣੇ ਸਰੀਰ ਤੇ ਮਨ ਦੇ ਲਈ ਕੰਮ ਕਰਨਾ ਸਾਡਾ ਪਹਿਲਾ ਸਾਡਾ ਸਭ ਤੋਂ ਮੁੱਢਲਾ ਕੰਮ ਹੈ ਯੋਗ ਇੱਕ ਜੀਵਨ ਦਰਸ਼ਨ ਹੈ ਜੋ ਸਾਨੂੰ ਸੰਤੁਲਨ ਸੰਜਮ ਤੇ ਚੇਤਨਾ ਦੇ ਨਾਲ ਜਿਉਣਾ ਸਿਖਾਉਂਦਾ ਹੈ ਸਾਨੂੰ ਦੱਸਦਾ ਹੈ ਕਿ ਅਸਲੀ ਤਾਕਤ ਸਿਰਫ ਮਜ਼ਬੂਤ ਮਾਸਪੇਸ਼ੀਆਂ ਵਿੱਚ ਹੀ ਨਹੀਂ ਹੁੰਦੀ ਬਲਕਿ ਸ਼ਾਂਤ ਮਨ ਤੇ ਦ੍ਰਿੜ ਇਰਾਦਿਆਂ 'ਚ ਵੀ ਹੁੰਦੀ ਹੈ ਸੋ ਯੋਗ ਸਾਡੀ ਕੰਮ ਕਰਨ ਦੀ ਸਮਰੱਥਾ ਨੂੰ ਕਈ ਗੁਣਾ ਵਧਾ ਸਕਦਾ ਹੈ ਦੁਨੀਆ ਭਰ ਦੇ ਲੱਖਾਂ ਕੰਮਕਾਜੀ ਤੇ ਬੇਹੱਦ ਵਿਅਸਤ ਲੋਕ ਵੀ ਯੋਗ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਂਦਿਆਂ ਹੋਇਆਂ ਜੀ ਰਹੇ ਨੇ ਤੇ ਕਈ ਗੁਣਾ ਜ਼ਿਆਦਾ ਊਰਜਾ ਦੇ ਨਾਲ ਤੇ ਚੰਗੀ ਸਿਹਤ ਨਾਲ ਜੀਵਨ ਬਿਤਾ ਰਹੇ ਨੇ ਸਿਰਫ ਕੁਝ ਪਲਾਂ ਦਾ ਹੀ ਯੋਗ ਅਭਿਆਸ ਸਾਨੂੰ ਬਿਹਤਰ ਬਣਾ ਸਕਦਾ ਹੈ ਲੋੜ ਹੈ ਤਾਂ ਬਸ ਕਦਮ ਚੁੱਕਣ ਦੀ ਇੱਕ ਕਦਮ ਚੰਗੀ ਸਿਹਤ ਵੱਲ ਇੱਕ ਕਦਮ ਬਿਹਤਰ ਤਨ ਮਨ ਵੱਲ ਇੱਕ ਕਦਮ ਯੋਗ ਵੱਲ
2: ਹੁਣੇ ਤੁਸੀਂ ਕੰਮਕਾਜੀ ਲੋਕਾਂ ਲਈ ਯੋਗ ਇਸ ਵਿਸ਼ੇ ਦੇ ਉੱਤੇ ਵਿਨੋਦ ਕੁਮਾਰ ਯੋਗ ਮਾਹਰ ਨਾਲ ਕੀਤੀ ਮੁਲਾਕਾਤ ਸੁਣ ਰਹੀ ਸੀ ਇਹਨਾਂ ਨਾਲ ਮੁਲਾਕਾਤ ਕੀਤੀ ਪੂਨਮ ਰਾਣੀ ਨੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਪਟਿਆਲਾ ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਪ੍ਰੋਗਰਾਮ ਦਾ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ
3: ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in
4: ਸਰੋਤਿਓ ਹੁਣ ਤੱਕ ਤੁਸੀਂ ਸੁਣ ਰਹੇ ਸੀ ਸਟੇਟ ਹੁਕਮ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਯੋਗਾ ਤੇ ਵਿਸ਼ੇਸ਼ FM ਬੈਂਡ 100.2 ਮੈਗਾਹਰਟਜ਼ ਤੇ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ
5: ਰੁੱਖ ਲਗਾਈਏ ਰੁੱਖ ਬੇਲੀਓ ਰੁੱਖ ਲਗਾਈਏ ਰੁੱਖ ਫੇਰ ਮਿਲੇਗਾ ਸੁੱਖ ਬੇਲੀਓ ਫੇਰ ਮਿਲੇਗਾ ਸੁੱਖ ਰੁੱਖਾਂ ਤੋਂ ਮੈਂ ਸੱਦ ਕੇ ਜਾਵਾਂ ਦਿੰਦੇ ਸਾਨੂੰ ਠੰਡੀਆਂ ਛਾਵਾਂ ਆਪ ਹੰਢਾਉਂਦੇ ਧੁੱਪ ਬੇਲੀਓ ਆਪ ਹੰਢਾਉਂਦੇ ਧੁੱਪ ਸਾਫ਼ ਰਹੇਗਾ ਪੌਣ ਤੇ ਪਾਣੀ ਵਧੇ ਫੁੱਲੇਗੀ ਕੁਦਰਤ ਰਾਣੀ ਜੇ ਲਾਵਾਂਗੇ ਰੁੱਖ ਬੇਲੀਓ ਜੇ ਲਾਵਾਂਗੇ ਰੁੱਖ ਰੁੱਖ ਲਗਾਓ ਵਾਤਾਵਰਨ ਬਚਾਓ

ਸਮਾਂ ਮਿਲਾ ਲਓ ਜੀ। ਇਸ ਵਕਤ ਸਵੇਰ ਦੇ ਠੀਕ 10:30 ਵੱਜ ਰਹੇ ਨੇ। ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ FM ਬੈਂਡ 100.2 ਮੈਗਾਹਰਟਜ਼ 'ਤੇ, ਅਤੇ ਹੁਣ ਵੇਲਾ ਹੋ ਰਿਹਾ ਹੈ ਸਾਡੇ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਅੱਜ ਦਾ ਇਹ ਲਾਈਵ ਫੋਨ ਇਨ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡੀ ਆਪਣੀ ਮੇਜ਼ਬਾਨ ਸੁਮਿਤਾ। ਇਸ ਪ੍ਰੋਗਰਾਮ ਦੌਰਾਨ ਜੀ ਹਾਂ, ਸੁਣਾਏ ਜਾਂਦੇ ਨੇ ਪੰਜਾਬੀ ਗੀਤ ਸਰੋਤਿਆਂ ਦੀ ਪਸੰਦ ਦੇ ਆਧਾਰ 'ਤੇ, ਅਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਆਪਣੀ ਪਸੰਦ ਦਾ ਗੀਤ ਦੱਸਣ ਲਈ ਸਾਡੇ ਸਟੂਡੀਓ ਦੇ ਨੰਬਰ 2284-94 'ਤੇ। ਨਾਲ ਲਗਾ ਲਿਓ ਜੀ ਪਟਿਆਲਾ ਦਾ ਏਰੀਆ ਕੋਡ 0175।

0: गीत तुसी सुन रहे सी कमर गरेवाल दा गाया। हेलो,
1: ਸਤਿ ਸ਼੍ਰੀ ਅਕਾਲ ਜੀ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਦਰਸ਼ਨ ਸਿੰਘ ਸੈਣੀ ਜੀ, ਪਿਛਲੀ ਤਰੀਕ ਮੇਰੀ 4-6 ਦਿਨ ਵੀਰਵਾਰ ਜੈਸਮੀਨ ਜੀ ਨਾਲ ਗੱਲ ਹੋਈ, 9ਵਾਂ ਦਿਨ ਆ ਰਹੀ ਅੱਜ।
0: ਠੀਕ ਹੈ ਜੀ, ਦਰਸ਼ਨ ਜੀ ਬਹੁਤ ਬਹੁਤ ਸਵਾਗਤ ਹੈ, ਆਪਣੀ ਫਰਮਾਇਸ਼
1: ਮੈਂ
0: ਸਾਂਝੀ
1: ਤੁਹਾਨੂੰ
0: ਕਰੋ।
1: ਜਾਣਕਾਰੀ ਵਾਸਤੇ ਕਹਿਣਾ ਵੀ ਤੁਸੀਂ ਆਪਣੇ ਟਾਈਮ ਤੇ ਰਾਇਆ ਕਰੋ, 9ਵੇਂ 10ਵੇਂ ਦਿਨ ਆਇਆ ਕਰੋ।
0: ਜੀ ਜੀ ਜੀ ਜੀ ਬਹੁਤ ਵਧੀਆ ਕੀਤਾ, ਦੱਸ ਦਿੱਤਾ।
1: ਹਾਂਜੀ, ਪੰਮੀ ਬਾਈ ਦਾ ਜੀ ਸੁਰਮੇ ਗਾਣੀ ਜੀ,
0: ਲਓ ਜੀ ਕਰ ਰਹੇ ਹਾਂ ਤੁਹਾਡੀ ਫਰਮਾਇਸ਼ ਨੂੰ ਪੂਰਾ ਤੁਹਾਡੇ ਦੱਸੇ ਗੀਤ ਅਨੁਸਾਰ।

0: सुरमेदानी गीत तुसी सुन रहे सी पम्मी बाई ते साथियों दी आवाज़ां च। हेलो फरमाइश। सत
1: ਸਤਿਕਾਰ ਮੈਡਮ ਜੀ,
0: श्री अकाल जी, कौन गल कर रहे हो?
1: ਤੰਨਾ ਸਿੰਘ ਖਰੌੜ ਬੋਲਦਾ ਹਾਂ ਪਿੰਡ ਸਿਉਣੇ ਤੋਂ। 3 ਤਰੀਕ ਨੂੰ ਬੁੱਧਵਾਰ ਨੂੰ ਕਰਮਜੀਤ ਟੂਲ ਦੇ ਨਾਲ ਗੱਲ ਹੋਈ ਦੇ।
0: ਠੀਕ ਹੈ ਜੀ। ਤੰਨਾ ਸਿੰਘ ਜੀ ਕੀ ਹਾਲ ਚਾਲ ਨੇ?
1: ਹਾਲ ਚਾਲ ਠੀਕ ਨੇ ਜੀ। ਇੱਕ ਤਾਂ ਹਾਸਿਆਂ ਦੇ ਗੋਲ ਰਿਕਵੈਸਟ ਦਾ ਇੱਕ ਗਾਣਾ ਸੁਣਾ ਦਿਓ, ਲੌਂਗ ਲਾਸਟੀ ਫਿਲਮ ਚੋਂ ਚਿੜੀ ਬਲੌਰੀ ਚੱਕ ਜੀ।
0: ਜੀ ਕਰਾਂਗੇ ਤੁਹਾਡੀ ਫਰਮਾਇਸ਼ ਨੂੰ ਪੂਰਾ, ਮੰਨਤ ਨੂਰ ਤੇ ਐਵੇਂ ਵਿਰਕ ਦੀਆਂ ਆਵਾਜ਼ਾਂ ਨਾਲ। ਨਾਲੋਂ ਨਾਲ ਦੱਸ ਦਈਏ ਜੀ, ਅੱਜ ਹਫਤਾਵਾਰ ਪ੍ਰੋਗਰਾਮ ਰਹੇਗਾ ਦੁਪਹਿਰ 2:30 ਵਜੇ ਹਾਸਿਆਂ ਦੇ ਗੋਲ ਗੱਪੇ, ਜਿਸ ਵਿੱਚ ਅੱਜ ਦਾ ਤੁਹਾਡੇ ਚੁਟਕਲਿਆਂ ਦਾ ਵਿਸ਼ਾ ਰਹੇਗਾ ਅਖਬਾਰ।
2: न्याय विभाग भारत सरकार ने गरीब और जरूरतमंदों को न्याय दिलाने की प्रक्रिया को किया और भी आसान।
3: हाँ बिल्कुल, टेलीलॉ और न्याय बंधु सेवाओं का हो गया है एकीकरण।
2: अब चाहे टेलीलॉ के माध्यम से मुफ्त कानूनी सलाह लेनी हो
3: या न्याय बंधु में पंजीकृत वकीलों से कोर्ट में निःशुल्क कानूनी सहायता के लिए जुड़ना हो,
2: अब दोनों एक ही ऐप पर उपलब्ध। डाउनलोड करें आज ही टेलीलॉ फॉर सिटीजंस मोबाइल ऐप अथवा लॉग इन करें www.tele-law.in या अपने नजदीकी CSE सेंटर से संपर्क करें। न्याय विभाग भारत सरकार द्वारा जनहित में जारी।

0: ਸੁਰਜੀਤ ਬਿਨ ਰੱਖਿਆ ਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਇਸ ਗੀਤ ਦਾ ਤੁਸੀਂ ਆਨੰਦ ਮਾਣ ਰਹੇ ਸੀ। ਹੈਲੋ ਫਰਮਾਇਸ਼।
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਸਾਡੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਸਕੀ। ਦੱਸ ਦਈਏ ਜੀ, ਰਜਿੰਦਰ ਸਿੰਘ ਜੀ ਸ਼ੇਖੋਪੁਰ ਪਟਿਆਲਾ ਤੋਂ ਸਾਡੇ ਨਾਲ ਫੋਨ ਲਾਈਨ ਤੇ ਸਨ, ਸੁਣਨਾ ਚਾਹ ਰਹੇ ਸਨ ਹਰਭਜਨ ਮਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਨੂੰ ਇਸ ਗੀਤ ਦੇ ਜ਼ਰੀਏ।

0: ਇਹ ਸੀ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼, ਜੋ ਹੁਣ ਇੱਥੇ ਹੀ ਖਤਮ ਹੁੰਦਾ ਹੈ। ਸੁਮਿਤਾ ਨੂੰ ਦਿਓ ਇਜਾਜ਼ਤ।
1: ਨਿਬੂ ਨੀ, ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ। ਨਜ਼ਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
2: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ? ਨੀ ਚੰਗੀ ਨੀ ਲੱਗਦੀ।
1: ਨੀ ਤੂੰ ਮਾਰ ਗੋਲਾ ਨਾ ਲੱਗੇ ਚੰਗਾ, ਮੈਂ ਤਾਂ ਭਾਈ ਕੇਰਾ ਹੀ ਪਲੇਟ ਭਰ ਕੇ ਸੀਟ ਮਲ ਲੈਣੀ। ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵਿਆਹਿਆਂ ਤੋਂ।
2: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ, ਇੰਨਾ ਤੇਰੇ ਤੋਂ ਖਾ ਨੀ ਹੋਣਾ।
1: ਨੀ ਨਾ ਖਾ ਹੋਵੇ, ਤੇਰਾ ਉਂਜੜ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ। ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦਿੰਦੀ ਆ ਮੂਹਰੇ।
2: ਨੀ ਭੈਣੇ, ਕਿਉਂ ਕਮਲੀ ਹੋਈ ਆ? ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
0: ਸਮਾਂ ਮਿਲਾ ਲਓ ਜੀ, ਇਸ ਵਕਤ ਸਵੇਰ ਦੇ ਠੀਕ 11 ਵੱਜ ਰਹੇ ਨੇ। ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਐਫ ਐਮ ਬੈਂਡ 100.2 ਮੈਗਾਹਰਟਜ਼ 'ਤੇ, ਅਤੇ ਹੁਣ ਵੇਲਾ ਹੋ ਰਿਹਾ ਹੈ ਤੁਹਾਡੇ ਨਾਲ ਇਸ ਘੰਟੇ ਦੀਆਂ ਮੁੱਖ ਖਬਰਾਂ ਸਾਂਝੀਆਂ ਕਰਨ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਡੀਆਰਡੀਓ ਨੇ ਬਹੁਪੱਧਰੀ ਬੈਲਿਸਟਿਕ ਮਿਜ਼ਾਈਲ ਰੱਖਿਆ ਸਮਰੱਥਾ ਦਾ ਵਿਖਾੜਾ ਕਰਦੇ ਹੋਏ ਲਗਾਤਾਰ 3 ਸਫਲ ਪ੍ਰੀਖਣ ਕੀਤੇ ਨੇ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਤੇਲ ਟੈਂਕਰ 'ਤੇ ਹਮਲੇ ਦੇ ਵਿਰੋਧ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਸਖ਼ਤ ਵਿਰੋਧ ਜਤਾਇਆ। ਹਮਲੇ 'ਚ 3 ਭਾਰਤੀ ਨਾਵਿਕ ਦੀ ਮੌਤ ਹੋਈ ਸੀ। ਭਾਰਤ ਅਤੇ ਬੰਗਲਾਦੇਸ਼ ਨੇ ਸਰਹੱਦ 'ਤੇ ਸ਼ਾਂਤੀ, ਸਥਿਰਤਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ੍ਹ ਰੇਲਵੇ ਭਰਤੀ ਬੋਰਡ ਦੀ ਭਰਤੀ ਪ੍ਰਕਿਰਿਆ ਸਬੰਧੀ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੁਧਿਆਣਾ ਨਗਰ ਨਿਗਮ ਖੇਤਰਾਂ ਦੀ ਅਚਨਚੇਤ ਚੈਕਿੰਗ ਹੋਈ, ਸਫਾਈ ਕਰਮਚਾਰੀਆਂ ਨਾਲ ਕੀਤੀ ਗੱਲਬਾਤ। ਗੁਰਦਾਸਪੁਰ ਨਗਰ ਕੌਂਸਲ ਚੋਣਾਂ ਦੇ ਲਈ ਅੱਜ ਵੋਟਾਂ ਪੈ ਰਹੀਆਂ ਨੇ। ਪੋਲਿੰਗ ਸਵੇਰੇ 8 ਵਜੇ ਤੋਂ ਸ਼ਾਮੀ 4 ਵਜੇ ਤੱਕ ਹੋਏਗੀ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਵਿੱਚ ਹਨੇਰੀ, ਝੱਖੜ ਤੇ ਬਿਜਲੀ ਲਿਸ਼ਕਣ ਦੇ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਅਮਰੀਕਾ ਤਜਵੀਜ਼ਸ਼ੁਦਾ ਸ਼ਾਂਤੀ ਸਮਝੌਤੇ ਤਹਿਤ ਇਰਾਨ ਦੇ ਸਿਵਲ ਪਰਮਾਣੂ ਪ੍ਰੋਗਰਾਮ 'ਤੇ ਸਹਿਮਤ ਹੋਇਆ ਹੈ। ਅਤੇ ਖੇਡਾਂ ਵਿੱਚ, ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੇ ਸ਼੍ਰੀਲੰਕਾ ਨੂੰ 87 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਇਹ ਸਨ ਇਸ ਘੰਟੇ ਦੀਆਂ ਮੁੱਖ ਖਬਰਾਂ, ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਪਟਿਆਲਾ ਤੋਂ।
1: ਖਬਰ ਨੀ ਕਿਹੜੇ ਰਾਜੇ ਵੇਲੇ ਦੀ ਬਣੀ ਹੈ। ਨੀ ਬੋ, ਹੁਣ ਬੀਟਾਂ ਜਮਾਂ ਨਰੋਈਆਂ ਪਈਆਂ। ਕੁੜ ਲੈ ਉਰੇ ਨੂੰ ਹੋ, ਮੜ ਜਾ ਖੁਰਚ ਕੇ, ਮੇਰਾ ਵੀ ਨਾਂ ਲਿਖ ਦੇ, ਨੀ ਪਤਾ ਲੱਗੇ ਮੈਂ ਵੀ ਘੁੰਮ ਗਈ ਉਰੇ।
3: ਨਾ ਭੈਣੇ, ਇਤਿਹਾਸਿਕ ਇਮਾਰਤਾਂ 'ਤੇ ਇਸ ਤਰ੍ਹਾਂ ਕੁਝ ਨਹੀਂ ਲਿਖੀਦਾ।
1: ਲੈ ਕੁੜੇ, ਸਾਰੇ ਤਾਂ ਲਿਖੀ ਜਾਂਦੇ ਆ। ਨੀ ਉਹ ਦੇਖ ਕਿੰਨੀ ਦੁਨੀਆਂ ਨੇ ਨਾਂ ਲਿਖੇ ਪਏ ਨੇ।
3: ਭੈਣੇ, ਤੁਹਾਨੂੰ ਪਤਾ ਨਹੀਂ, ਕਿਸੇ ਵੀ ਤਰ੍ਹਾਂ ਦੀ ਇਤਿਹਾਸਿਕ ਅਤੇ ਸਰਕਾਰੀ ਇਮਾਰਤ ਨੂੰ ਨੁਕਸਾਨ ਪਹੁੰਚਾਉਣਾ ਸਜ਼ਾਯੋਗ ਅਪਰਾਧ ਹੈ। ਅਜਿਹਾ ਕਰਕੇ ਅਸੀਂ ਇਹਨਾਂ ਇਤਿਹਾਸਿਕ ਥਾਵਾਂ ਦੀ ਧਰੋਹਰ ਨੂੰ ਤਾਂ ਖਰਾਬ ਕਰ ਹੀ ਰਹੇ ਹਾਂ, ਨਾਲ ਨਾਲ ਕਾਨੂੰਨ ਦੇ ਵੀ ਅਪਰਾਧੀ ਬਣ ਗਏ। ਅਜਿਹਾ ਕਰਨ ਵਾਲਿਆਂ ਨੂੰ ਸਜ਼ਾ ਜਾਂ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਨੇ।
4: ਹਾਂਜੀ ਦੋਸਤੋ, ਤੁਸੀਂ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਵੇਲਾ ਹੋ ਗਿਆ ਜੀ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਵਰਿੰਦਰ ਸਿੰਘ ਕਾਹਲੋ ਮੈਂ ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ। ਵਟਸਐਪ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ ਆਪਣੇ ਸੁਨੇਹੇ 9465026268। ਮਾਧਿਅਮ ਹੈ 9465002668। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਟਸਐਪ ਮੈਸੇਜਸ ਸ਼ਾਮਿਲ ਕੀਤੇ ਜਾਣਗੇ ਹਿੰਦੀ ਫਿਲਮੀ ਗੀਤਾਂ ਦੇ ਲਈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਚਲਤੇ ਚਲਤੇ ਫਿਲਮ ਦੇ ਵਿੱਚੋਂ ਸੁਖਵਿੰਦਰ ਸਿੰਘ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਨਾਲ।

ਇਹ ਜ਼ਾਇਕਾ ਪ੍ਰੋਗਰਾਮ ਦੇ ਲਈ ਫਰਮਾਇਸ਼ਾਂ ਪਹੁੰਚੀਆਂ ਨੇ ਮੇਰਠ ਤੋਂ ਦਿਗਦਰਸ਼ਨ ਅਤੇ ਕਵਿਤਾ। ਇਸ ਪ੍ਰੋਗਰਾਮ ਦੇ ਲਈ ਲਿਖਦੇ ਨੇ ਨੂਰੀ, ਸੌਦਾਗਰ, ਹੀਰਾ ਪੰਨਾ ਅਤੇ ਇਹਨਾਂ ਦੇ ਬਾਕੀ ਸਾਥੀ ਮੇਰਠ ਤੋਂ ਹੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ। ਦੁਰਗ ਤੋਂ ਸੰਜੇ ਸਾਹੂ, ਸੁਜਾਤਾ, ਸ਼ਸ਼ਾਂਕ ਅਤੇ ਸੀਮਾ ਸ਼ਾਹੂ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿੰਮੂ, ਏਕਮ, ਦਮਨ ਅਤੇ ਅਭਿਜੋਤ। ਇਹ ਫਰਮਾਇਸ਼ ਤੁਹਾਡੀ ਪਹੁੰਚੀ ਹੈ। ਇਸ ਪ੍ਰੋਗਰਾਮ ਦੇ ਵਿੱਚ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ ਤੁਸੀਂ ਸ਼ਾਮਿਲ ਹੁੰਦੇ ਹੋ। ਪ੍ਰੋਗਰਾਮ ਦੇ ਵਿੱਚ ਸਿਰਸਾ ਤੋਂ ਫਰਮਾਇਸ਼ ਭੇਜਦੇ ਨੇ ਪਿੰਡ ਹਾਂਡੀ ਖੇੜਾ ਦੇ ਰਾਧੇਸ਼ਾਮ ਸ਼ਰਮਾ, ਇੰਦਰਾ ਅਤੇ ਸਾਰਥਕ ਸ਼ਰਮਾ। ਨਵੀਂ ਦਿੱਲੀ ਤੋਂ ਗੁਰਮੀਤ ਸਿੰਘ ਮੀਤਾ, ਸੁਨੇਹਾ ਤੁਹਾਡਾ ਪਹੁੰਚਿਆ। ਇਸ ਪ੍ਰੋਗਰਾਮ ਦੇ ਵਿੱਚ ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ, ਕੁਨਾਲ ਮਹਿਰਾ, ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਹਸਮੁਖ, ਸੰਜੀਵ, ਸੁਨੀਤਾ, ਆਰਜ਼ੂ, ਮਹਿਕ ਅਤੇ ਇਹਨਾਂ ਦੇ ਬਾਕੀ ਸਾਥੀ। ਤੁਹਾਡੀ ਫਰਮਾਇਸ਼ 'ਤੇ ਸੁਣਦੇ ਹਾਂ ਸੰਤੋਸ਼ ਆਨੰਦ ਦਾ ਲਿਖਿਆ ਹੋਇਆ ਗੀਤ ਲਕਸ਼ਮੀਕਾਂਤ ਪਿਆਰੇਲਾਲ ਦੇ ਸੰਗੀਤ 'ਚ। ਆਵਾਜ਼ਾਂ ਨੇ ਲਤਾ ਮੰਗੇਸ਼ਕਰ ਅਤੇ ਸੁਰੇਸ਼ ਵਾਡਕਰ ਦੀਆਂ। ਗੀਤ ਦੀ ਫਿਲਮ ਹੈ ਪ੍ਰੇਮ ਰੋਗ।

0: ਪ੍ਰੋਗਰਾਮ ਹਿੰਦੀ ਜ਼ਾਇਕਾ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਵਰਿੰਦਰ ਨਾਲ। ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਮੈਸੇਜ ਭੇਜ ਸਕਦੇ ਹੋ, ਨੰਬਰ ਹੈ 9465026268।
1: ਦੇਵੂ ਤਾਂ ਜੂ ਸਾਰੇ ਡੱਬੀ ਮੈਂ ਗੇਰ ਕੇ ਆਵਾਂ। ਲੈ ਦੱਸ ਕੂੜੇ, ਨਹੀਂ ਹੈ ਤਾਂ ਕੂੜਾ ਹੀ ਹੈ, ਤਿੰਨ ਤਿੰਨ ਕੂੜੇਦਾਨ ਰੱਖੇ ਨੇ ਉਈ, ਬਸ ਉਈ ਆ ਚੋਚਲੇ ਜੇ ਮੈਨੂੰ ਨਹੀਂ ਚੰਗੇ ਲੱਗਦੇ।
2: ਕੀ ਤੁਸੀਂ ਜਾਣਦੇ ਹੋ ਕਿ ਲਾਲ, ਹਰੇ ਤੇ ਨੀਲੇ ਕੂੜੇਦਾਨ ਦੀ ਵਰਤੋਂ ਕਿੰਜ ਕਰਨੀ ਹੈ?
1: ਹਲਾ ਨਹੀਂ ਆ ਵੀ ਲਗੇ ਲਗੇ ਹੁੰਦੇ ਆ?
2: ਆਹੋ, ਘਰਾਂ ਤੇ ਦਫਤਰਾਂ ਦਾ ਰੋਜ਼ਾਨਾ ਦਾ ਕੂੜਾ ਲਾਲ ਕੂੜੇਦਾਨ ਵਿੱਚ ਪਾਓ,
1: ਹਰੇ ਕੂੜਾਦਾਨ ਵਿੱਚ ਸਬਜ਼ੀਆਂ ਦੇ ਛਿਲਕੇ ਤੇ ਗਲਣਯੋਗ ਵੇਸਟ, ਭਾਵ ਜਿਹੜੇ ਕੂੜੇ ਦੇ ਉਪਯੋਗ ਤੋਂ ਕੁਝ ਸਾਰਥਕ ਉਪਜ ਹੋ ਸਕੇ ਉਹਨੂੰ ਹਰੇ ਕੂੜੇਦਾਨ ਵਿੱਚ ਪਾਓ।
2: ਸੁੱਕਾ ਕੂੜਾ ਤੇ ਮੈਡੀਕਲ ਵੇਸਟ ਆਦਿ ਲਈ ਨੀਲਾ ਕੂੜੇਦਾਨ ਵਰਤੋ।
0: ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਅਗਲੀਆਂ ਫਰਮਾਇਸ਼ਾਂ ਤੁਹਾਡੀਆਂ ਪਹੁੰਚੀਆਂ ਨੇ। ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਗਰੋਵਰ, ਪ੍ਰਵੀਨ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ, ਇਹਨਾਂ ਦੇ ਸਾਥੀ ਨੇ ਨikhil, ਨੀਤੀ ਅਤੇ ਮਹਿਰੀਨ ਭਾਟੀਆ। ਸੁਣਨਾ ਚਾਹੁੰਦੇ ਨੇ ਪ੍ਰੋਗਰਾਮ ਦੇ ਵਿੱਚ ਇਸ ਅਗਲੇ ਗੀਤ ਨੂੰ ਸਾਡੇ ਸਾਥੀ ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਪ੍ਰਿਯੰਕਾ, ਪ੍ਰਸ਼ਾਂਤ, ਪ੍ਰਿਯਮ, ਭਾਮਿਕਾ ਅਤੇ ਵਾਣੀ ਥਾਂਦੀ, ਪਿੰਡ ਟੋਰੋਵਾਲ, ਤਹਿਸੀਲ ਬਲਾਚੌਰ, ਨਵਾਂ ਸ਼ਹਿਰ ਤੋਂ ਤੁਹਾਡਾ ਸੁਨੇਹਾ ਸਾਡੇ ਤੱਕ ਪਹੁੰਚ ਰਿਹਾ। ਇਹ ਸਾਡੇ ਦੋਸਤ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਮ ਭੇਜਦੇ ਨੇ। ਰਾਜਸਥਾਨ ਤੋਂ ਧਰਮੇਂਦਰ ਛਿੰਪਾ, ਕਪਿਲ, ਇਸ਼ਾਨ ਅਤੇ ਪੂਜਾ ਪਰਿਹਰ, ਦਤਰੰਗੀ ਤੋਂ ਸ਼ਾਮਿਲ ਹੁੰਦੇ ਨੇ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤ ਵਰਮਾ ਅਤੇ ਰੁਦਰ ਵਰਮਾ। ਸੁਨੇਹਾ ਤੁਹਾਡਾ ਪਹੁੰਚਿਆ ਇਸ ਪ੍ਰੋਗਰਾਮ ਦੇ ਵਿੱਚ। ਲਾਡੀ ਸਿੰਘ ਧਾਲੀਵਾਲ, ਸੁਰਿੰਦਰ ਸਲੇਮਪੁਰ, ਬੰਸੀ ਲਾਲ ਸੰਧੂ, ਪਿੰਡ ਤੇਜਾ ਮੌੜੀ, ਅੰਬਾਲਾ ਤੋਂ ਇਸ ਪ੍ਰੋਗਰਾਮ ਦੇ ਲਈ ਆਪਣਾ ਮੈਸੇਜ ਭੇਜਦੇ ਨੇ। ਵਟਸਐਪ 'ਤੇ ਤੁਹਾਡੇ ਨਾਮ ਪਹੁੰਚੇ ਨੇ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਉਹੂਜਾ। ਇਸ ਪ੍ਰੋਗਰਾਮ ਦੇ ਲਈ ਮੈਸੇਜ ਭੇਜਦੇ ਨੇ ਅਮਰੀਕ ਸਿੰਘ ਜਲਾਨ, ਜ਼ਿਲ੍ਹਾ ਸੰਗਰੂਰ ਤੋਂ। ਇਹਨਾਂ ਦੇ ਬਾਕੀ ਸਾਥੀ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਭੁਰਵਾ। ਨਾਮ ਤੁਹਾਡੇ ਪਹੁੰਚੇ ਨੇ ਬੋਸਰ ਖੁਰਦ, ਕਰਤਾਰਪੁਰ ਡਿਸਟ੍ਰਿਕਟ ਪਟਿਆਲਾ ਤੋਂ ਜਸਪਾਲ ਸਿੰਘ, ਗੁਰਚਰਨ ਸਿੰਘ, ਹਰਕੀਰਤ ਸਿੰਘ, ਰਘਵੀਰ ਸਿੰਘ, ਸੁਖਮਨੀ ਅਤੇ ਅਮਨਜੋਤ ਪ੍ਰਿੰਸ ਸੁਣਨਾ ਚਾਹੁੰਦੇ ਨੇ ਇਸ ਗੀਤ ਨੂੰ। ਪਿੰਡ ਨੰਗਲਖੇੜਾ ਨੇੜੇ ਫਗਵਾੜਾ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼ ਅਤੇ ਰਾਹੁਲ ਸ਼ਰਮਾ। ਅਤੇ ਲਓ ਜੀ ਫਿਰ ਤੁਹਾਡੀ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਇਹ ਗੀਤ ਸੁਣਦੇ ਹਾਂ। ਰੂਪ ਕੁਮਾਰ ਰਾਠਾਉਡ ਦਾ ਗਾਇਆ, ਅਨੂ ਮਲਿਕ ਦਾ ਸੰਗੀਤ ਹੈ, ਫਿਲਮ ਹੈ ਬਾਰਡਰ।

ਅੱਜ ਦੇ ਪ੍ਰੋਗਰਾਮ ਹਿੰਦ ਜ਼ਾਇਕਾ ਦਾ ਆਖਰੀ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਖੁਦਗਰਜ਼ ਫਿਲਮ ਦੇ ਵਿੱਚੋਂ, ਮੁਹੰਮਦ ਅਜ਼ੀਜ਼ ਅਤੇ ਸਾਧਨਾ ਸਰਗਮ ਦੀਆਂ ਆਵਾਜ਼ਾਂ ਦੇ ਵਿੱਚ। ਫਰਮਾਇਸ਼ ਤੁਹਾਡੀ ਪਹੁੰਚੀ ਹੈ ਇਸ ਗੀਤ ਦੇ ਲਈ ਸਰਗੁਣ ਕੌਰ, ਅਜ਼ੀਜ਼ ਸਿੰਘ ਪਾਦਸੋਂ ਤੋਂ, ਅਮਨਦੀਪ ਸਿੰਘ ਨੋਹਰਾ ਨਾਭਾ ਤੋਂ ਫਰਮਾਇਸ਼ ਭੇਜਦੇ ਨੇ। ਇਹ ਸਾਡੇ ਦੋਸਤ ਨੇ ਪਟਿਆਲਾ ਰਾਘੂ ਮਾਜਰਾ ਤੋਂ, ਅਮਰਜੀਤ ਸਿੰਘ ਔਲਖ, ਦਵਿੰਦਰ ਕੌਰ ਪਰੀਨਾਜ਼। ਸੁਨੇਹਾ ਤੁਹਾਡਾ ਪਹੁੰਚਿਆ ਇਸ ਪ੍ਰੋਗਰਾਮ ਦੇ ਵਿੱਚ। ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ, ਰਹੇਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤੀ ਅਤੇ ਸਜਨੀ। ਡਕਾਲਾ ਰੋਡ ਪਟਿਆਲਾ ਤੋਂ, ਪਿੰਡ ਰਾਮਗੜ੍ਹ ਤੋਂ ਫਰਮਾਇਸ਼ ਪਹੁੰਚੀ ਹੈ ਹਰਬੰਸ ਸਿੰਘ, ਮਨਮੀਤ ਸਿੰਘ, ਮਨਦੀਪ ਕੌਰ, ਪਰਨੀਤ ਕੌਰ ਅਤੇ ਰਾਜਪ੍ਰੀਤ ਕੌਰ। ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਉੱਤਰਾਖੰਡ ਤੋਂ ਰਿਆਸਤ ਹੁਸੈਨ ਸਿੱਦੀਕੀ, ਨਾਜ਼ਮਾ, ਰਿਆਜ਼, ਰਿਫਾਇਤ, ਰਿਹਾਨ, ਪਰਵੀਨ ਅਤੇ ਨੂਰ। ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ ਪਿੰਡ ਸਿਉਣਾ ਤੋਂ, ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਪਿੰਡ ਵੱਡੀਆਂ ਜਾਲਾਂ ਤੋਂ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸੁਨੇਹਾ ਪਹੁੰਚਦਾ ਕਰਦੇ ਨੇ। ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰੁਪਿੰਦਰ ਕੌਰ ਨੈਸ਼ਨਲ ਕਲੋਨੀ ਬਠਿੰਡਾ ਤੋਂ ਲਿਖਦੇ ਨੇ। ਪਿੰਡ ਸ਼ਾਦੀਪੁਰ, ਜ਼ਿਲ੍ਹਾ ਪਟਿਆਲਾ ਤੋਂ ਹਰਬੰਸ ਸਿੰਘ ਸੰਧੂ, ਗੁਰਭਾਗ ਸਿੰਘ ਅਤੇ ਮਨਦੀਪ ਸਿੰਘ ਸੰਧੂ। ਫਰਮਾਇਸ਼ ਤੁਹਾਡੀ ਪਹੁੰਚੀ ਹੈ ਇਸ ਪ੍ਰੋਗਰਾਮ ਦੇ ਵਿੱਚ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸਾਈਨਾ ਅਤੇ ਨਿਵਾਨ ਸ਼ਰਮਾ। ਮੁਕੇਸ਼ ਗੋਸਵਾਮੀ, ਮਧੂ, ਆਸ਼ੀ, ਸ਼ਿਵੰਨਿਆ, ਅਨੂ ਗੋਸਵਾਮੀ ਛੱਤੀਸਗੜ੍ਹ ਤੋਂ ਇਸ ਪ੍ਰੋਗਰਾਮ ਲਈ ਲਿਖਦੇ ਨੇ। ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ, ਪੁਸ਼ਪੇਂਦਰ ਕੁਮਾਰ ਡੂਡੀ ਸੁਣਨਾ ਚਾਹੁੰਦੇ ਨੇ ਪ੍ਰੋਗਰਾਮ ਦੇ ਇਸ ਆਖਰੀ ਗੀਤ ਨੂੰ। ਨਰਿੰਦਰ ਚਾਵਲਾ, ਪਿੰਡ ਮੁਕਾਰਮਪੁਰ, ਤਹਿਸੀਲ ਬਸੀ ਪਠਾਣਾ, ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪਿਊਸ਼ ਅਤੇ ਨੇਹਾ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਨਾ, ਰਜਤ, ਮਯੰਕ ਅਤੇ ਇਹਨਾਂ ਦੇ ਬਾਕੀ ਸਾਥੀ। ਸੁਣਦੇ ਹਾਂ ਤੁਹਾਡਾ ਪਸੰਦ ਕੀਤਾ ਪ੍ਰੋਗਰਾਮ ਦਾ ਇਹ ਆਖਰੀ ਗੀਤ।

ਜੀ ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਖਤਮ ਕਰਨ ਦੀ ਵਰਿੰਦਰ ਨੂੰ ਦਿਓ ਇਜਾਜ਼ਤ। ਜਿਹੜੇ ਸਰੋਤਿਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਮੈਸੇਜਸ ਭੇਜੇ ਅਤੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸੁਣਿਆ, ਅਸੀਂ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ।

0: ਹਾਂਜੀ ਦੋਸਤੋ, ਤੁਸੀਂ ਹੁਣ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ 'ਤੇ। ਵੇਲਾ ਹੋ ਗਿਆ ਜੀ ਪ੍ਰੋਗਰਾਮ ਫੁਲਕਾਰੀ ਦਾ। ਦੋ ਆਵਾਜ਼ਾਂ ਤੁਹਾਡੇ ਰੇਡੀਓ ਸੈੱਟ 'ਤੇ ਮੌਜੂਦ ਨੇ। ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੋਂ ਅਤੇ ਮੇਰੇ ਨਾਲ ਨੇ ਇਸ ਪ੍ਰੋਗਰਾਮ ਦੇ ਵਿੱਚ
1: ਸੁਮਿਤਾ।
0: ਸੁਮਿਤਾ ਜੀ, ਕੀ ਹਾਲ ਚਾਲ ਨੇ?
1: ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ ਜੀ?
0: ਬਿਲਕੁਲ ਬਹੁਤ ਵਧੀਆ। ਅਤੇ ਅੱਜ ਬਦਲਵਾਈ ਹੈ ਅਤੇ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਸਵੇਰ ਤੋਂ ਹੀ ਹੈ ਜਿਹੜਾ ਪਟਿਆਲਾ ਦੇ ਵਿੱਚ ਬੱਦਲਵਾਈ ਹੈ ਜਿਹੜੀ ਬਣੀ ਹੋਈ ਹੈ। ਤੁਹਾਡੇ ਮੌਸਮ ਕਿਸ ਤਰੀਕੇ ਦਾ? ਗਰਮੀ ਤੋਂ ਕੁਝ ਰਾਹਤ ਤੁਹਾਨੂੰ ਮਿਲੀ ਹੈ ਜਾਂ ਨਹੀਂ ਮਿਲੀ? ਅਤੇ ਗਰਮੀ ਤੋਂ ਰਾਹਤ ਉਹਨਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਖੇਡਣਾ ਹੁੰਦਾ ਹੈ, ਅਤੇ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਗੱਲਾਂ ਹੀ ਹੁੰਦੀਆਂ ਨੇ ਕਿ ਬਸ ਛੁੱਟੀਆਂ ਹੋਈਆਂ ਨੇ ਅਤੇ ਸਕੂਲ ਜਾਣ ਤੋਂ ਵਿਹਲੇ ਹੋ ਗਏ ਹਾਂ, ਬੈਗਸ ਜਿਹੜੇ ਨੇ ਉਹਨਾਂ ਦਾ ਭਾਰ ਮੋਢਿਆਂ ਤੋਂ ਲਹਿ ਗਿਆ, ਅਤੇ ਹੁਣ ਘਰ ਦੇ ਬਸ ਇਹ ਨਾ ਕਹਿਣ ਕਿ ਧੁੱਪ ਬੜੀ ਹੈ, ਗਰਮੀ ਬੜੀ ਹੈ, ਘਰ ਤੋਂ ਬਾਹਰ ਨਾ ਨਿਕਲੋ,
1: ਬਿਲਕੁਲ
0: ਬੱਦਲ ਬਣਿਆ ਰਹੇ ਅਤੇ ਅਸੀਂ ਖੇਡਦੇ ਰਹੀਏ।
1: ਹਾਂ, ਬੱਚੇ ਇਹੀ ਸੋਚਦੇ ਨੇ ਕਿ ਸਾਲ ਭਰ 'ਚ ਬਸ ਆਹੀ ਇੱਕ ਮਹੀਨਾ ਹੁੰਦਾ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਣ ਦਾ, ਉਸ ਤੋਂ ਬਾਅਦ ਤਾਂ ਫਿਰ ਟੀਚਰਸ ਅਤੇ ਮਾਪਿਆਂ ਨੇ ਲਾਈ ਰੱਖਣਾ ਪੂਰਾ ਲੀ 'ਤੇ
0: ਜੀ,
1: ਕਿ ਪੜ੍ਹਦੇ ਰਹੋ, ਐਗਜ਼ਾਮ ਦਿੰਦੇ ਰਹੋ।
0: ਬਿਲਕੁਲ। ਅਤੇ ਛੁੱਟੀਆਂ ਦੇ ਵਿੱਚ ਬਹੁਤ ਕੁਝ ਜਿਹੜਾ ਇਹ ਹੁਣ ਲੋਕ ਪਲੈਨ ਕਰਦੇ ਨੇ, ਪਹਿਲਾਂ ਹੀ ਪਲੈਨਿੰਗਸ ਜਿਹੜੀਆਂ ਨੇ ਸ਼ੁਰੂ ਹੋ ਜਾਂਦੀਆਂ ਨੇ, ਅਤੇ ਖੈਰ ਹਰ ਤਰੀਕੇ ਦੀ ਜਿਵੇਂ ਦੀ ਕਿਸੇ ਦੀ ਜ਼ਿੰਦਗੀ ਹੈ ਉਸ ਤਰੀਕੇ ਦੀ ਹੀ ਉਸਦੀ ਪਲੈਨਿੰਗ ਹੈ।
1: ਪਰ ਵਰਿੰਦਰ ਜੀ, ਸਾਡੀ ਪਲੈਨਿੰਗ ਤਾਂ ਹਮੇਸ਼ਾ ਪ੍ਰੀ ਪਲੈਨਿੰਗ ਹੁੰਦੀ ਸੀ, ਨਾਨੀ ਘਰ ਜਾਣਾ।
0: ਬਿਲਕੁਲ। ਤਾਂ ਇਹ ਵਾਕਈ ਹੀ ਬੜਾ ਸੋਹਣਾ ਸਮਾਂ ਸੀ ਕਿ ਮਾਮਿਆਂ ਦੇ ਨਾਨਕਿਆਂ ਦੇ ਆ ਜਿਹੜਾ ਜਾਣਾ, ਅਤੇ ਖੈਰ ਜਿਹੜੇ ਪਿੰਡਾਂ ਵਾਲੇ ਨੇ ਉਹ ਜ਼ਿਆਦਾ ਜਾਣਦੇ ਨੇ ਕਿਉਂਕਿ ਅਸੀਂ ਪਿੰਡਾਂ ਤੋਂ ਹਾਂ, ਅਤੇ ਅਸੀਂ ਇਸ ਨੂੰ ਜ਼ਿਆਦਾ ਇਸ ਤਰੀਕੇ ਨਾਲ ਸਮਝਦੇ ਹਾਂ ਕਿ ਖੇਤਾਂ ਦੇ ਵਿੱਚ ਜਾਣਾ, ਉੱਥੇ ਲੱਗੇ ਜਿਹੜੇ ਫਲਾਂ ਦੇ ਬੂਟੇ ਨੇ ਉਹ ਫਲ ਤੋੜ ਕੇ ਖਾਣੇ, ਉੱਥੋਂ ਚਬੱਚਿਆਂ ਦੇ ਵਿੱਚ ਖਾਲਾਂ ਦੇ ਵਿੱਚ ਨਹਾਉਣਾ, ਅਤੇ ਕਿਉਂਕਿ ਝੋਨੇ ਦਾ ਸੀਜ਼ਨ ਹੈ ਜਿਹੜਾ ਇਹ ਨਾਲ ਹੀ ਆ ਜਾਂਦਾ ਇਹਦੇ, ਅਤੇ ਬੱਚੇ ਜਿਹੜੇ ਨੇ ਜਦੋਂ ਖੇਤਾਂ ਦੇ ਵਿੱਚ ਕੰਮ ਚੱਲਦਾ ਤਾਂ ਟਰੈਕਟਰ ਦੇ ਝੂਟੇ ਲੈਣੇ, ਸੁਹਾਗੇ 'ਤੇ ਬਹਿ ਕੇ ਝੂਟੇ ਲੈਣੇ, ਅਤੇ ਇਸੇ ਤਰੀਕੇ ਦੇ ਨਾਲ ਜਦੋਂ ਕੱਦੂ ਕੀਤਾ ਹੁੰਦਾ ਤਾਂ ਉਹਦੇ ਵਿੱਚ ਉਹਨਾਂ ਨੂੰ ਐਂ ਲੱਗਦਾ ਕਿ ਹੁਣ ਸਾਡਾ ਸਵਿਮਿੰਗ ਪੂਲ, ਸਾਡੇ ਲਈ ਡੱਲ ਲੇਕ ਜਾਂ ਗੋਆ ਦੀਆਂ ਜਿੰਨੀਆਂ ਝੀਲਾਂ ਨੇ ਇਹੀ ਹੈ ਸਾਡੇ ਲਈ ਸਾਰਾ ਕੁਝ,
1: ਜਿੰਨੇ ਬੀਚ ਨੇ ਬਸ ਉਹ ਖੇਤਾਂ ਦੇ ਵਿੱਚ ਹੀ ਹੈ।
0: ਬਿਲਕੁਲ। ਤਾਂ ਉਹ ਸਾਰਾ ਕੁਝ ਉਸੇ ਨੂੰ ਸਮਝ ਕੇ ਹੈ ਜਿਹੜਾ ਉੱਥੇ ਆਨੰਦ ਮਾਣਿਆ ਜਾਂਦਾ, ਮਿੱਟੀ ਗਾਰੇ ਦੇ ਵਿੱਚ ਬੱਚੇ ਲਿਬੜਦੇ ਨੇ ਅਤੇ ਘਰੋਂ ਛੂਟ ਹੁੰਦੀ ਹੈ ਖੈਰ ਇਹਨਾਂ ਦਿਨਾਂ ਦੇ ਵਿੱਚ।
1: ਜਿਹੜਾ ਛੁੱਟੀਆਂ ਦਾ ਕੰਮ ਹੁੰਦਾ ਹੈ ਨਾ, ਉਹ ਤਾਂ ਛੁੱਟੀਆਂ ਤੋਂ ਪਹਿਲਾਂ ਹੀ ਅਸੀਂ ਨਿਬੇੜ ਲਈਦਾ ਹੁੰਦਾ ਸੀ ਕਿ ਬਸ ਖਤਮ ਕਰਨਾ ਹੀ ਕਰਨਾ ਹੈ ਛੁੱਟੀਆਂ ਦਾ ਕੰਮ। ਇਹ ਨਾ ਹੋਵੇ ਕਿ ਛੁੱਟੀਆਂ ਹੋਣ ਤਾਂ ਵੀ ਅਸੀਂ ਆਪਣੀਆਂ ਕਾਪੀਆਂ ਕਿਤਾਬਾਂ ਖੋਲ੍ਹੀ ਰੱਖੀਏ, ਅਤੇ ਫਿਰ ਜਦੋਂ ਨਾਨੀ ਘਰ ਜਾਣਾ ਤਾਂ ਪਹਿਲਾਂ ਤਾਂ ਮੁਰੱਬੇ ਅਤੇ ਚਟਨੀਆਂ ਦਾ ਸਵਾਦ, ਅਚਾਰਾਂ ਦਾ ਸਵਾਦ, ਅਤੇ ਫਿਰ ਆਪਣੇ ਮਾਮਾ ਜੀ ਨੂੰ ਰੋਜ਼ਾਨਾ ਕਹਿਣਾ ਫੋਨ ਕਰਕੇ। ਲੈਂਡਲਾਈਨ ਹੁੰਦੇ ਸੀ ਉਦੋਂ, ਉਹਨਾਂ ਦੇ ਦਫ਼ਤਰ ਕਾਲ ਕਰ ਲੈਣੀ, ਮਾਮਾ ਜੀ ਅੱਜ ਨਾ ਆਹ ਫਿਲਮ ਦੀ ਸੀਡੀ ਕਿਰਾਏ 'ਤੇ ਲਿਆਇਓ, ਅਸੀਂ ਰਾਤ ਨੂੰ ਦੇਖਣੀ ਹੈ।
0: ਬਿਲਕੁਲ।
1: ਸੀਡੀ ਪਲੇਅਰ ਹੁੰਦਾ ਸੀ ਉਦੋਂ ਤਾਂ ਕੰਪਿਊਟਰ, ਲੈਪਟੋਪ ਜਾਂ ਕਹਿ ਲਈਏ ਵੱਡੀ ਵੱਡੀ LED ਵੀ ਨਹੀਂ ਹੁੰਦੀਆਂ ਸੀ, ਵੱਡੇ ਵੱਡੇ ਮੋਟੇ ਮੋਟੇ ਜਿਹੇ TV ਹੁੰਦੇ ਸੀਗੇ।

0: ਔਰ ਉਹਨਾਂ ਦੇ ਵੀ ਅੱਗੇ ਛੋਟੇ ਛੋਟੇ ਬਟਨਸ ਹੁੰਦੇ ਸੀ, ਉਹਨਾਂ ਨਾਲ ਅਸੀਂ ਟੀਵੀ ਦੇ ਜ਼ਰੀਏ ਜਾਂ ਕਹਿ ਦਈਏ ਡੀਵੀਡੀ ਦੇ ਜ਼ਰੀਏ ਅਸੀਂ ਫਿਲਮਾਂ ਦੇਖਦੇ ਸੀ। 20-25 ਰੁਪਏ ਕਿਰਾਏ 'ਤੇ ਸੀਡੀ ਮਿਲਦੀ ਸੀ, ਫਿਰ ਵਾਪਸ ਕਰਕੇ ਇੱਕ ਹੋਰ ਲੈ ਆਈ ਦੀ ਸੀ।
1: ਬਿਲਕੁਲ,
0: ਜੀ
1: ਤੇ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਕਿ ਇਹਨਾਂ ਦਿਨਾਂ ਦੀਆਂ ਜਿਹੜੀਆਂ ਛੁੱਟੀਆਂ ਨੇ, ਸਮਰ ਵਕੇਸ਼ਨਸ ਨੇ ਜਿਹੜੀਆਂ, ਉਹ
0: ਜੀ।
1: ਤੁਹਾਡੀਆਂ ਕਿਵੇਂ ਜਾ ਰਹੀਆਂ ਨੇ, ਇਸੇ ਬਾਰੇ ਗੱਲਾਂ ਹੋਣਗੀਆਂ ਤੇ ਨਾਲ ਨਾਲ ਗੀਤ ਸੰਗੀਤ।
0: ਬਿਲਕੁਲ।

0: ਮੈਨੂੰ ਜੀ ਪਤਾ ਹੈ, ਅਸੀਂ ਤਾਂ ਨਾ ਜਿਹੜੇ ਮਿਲੇਨੀਅਲਸ ਆ ਜਾਂ ਕਹਿ ਲਈਏ ਆਪਣੇ ਸਮੇਂ ਦੀ ਜਦ ਗੱਲ ਕਰਦੇ ਹਾਂ ਨਾ, ਤਾਂ ਅਸੀਂ ਤਾਂ ਬਹੁਤ ਸੋਹਣਾ ਬਚਪਨ ਬਿਤਾਇਆ। ਅੱਜ ਕੱਲ੍ਹ ਦੇ ਮਾਪੇ ਇੱਕ ਸਕਿੰਟ ਬੱਚਿਆਂ ਨੂੰ ਵਿਹਲਾ ਨਹੀਂ ਛੱਡਦੇ। ਅੱਜ ਕੱਲ੍ਹ ਸਮਰ ਵਿਕੇਸ਼ਨ ਬਾਅਦ 'ਚ ਹੁੰਦੀਆਂ, ਯਾਨੀ ਗਰਮੀ ਦੀ ਛੁੱਟੀਆਂ ਤਾਂ ਬਾਅਦ 'ਚ ਹੁੰਦੀਆਂ, ਪਲੈਨਿੰਗ ਪੇਰੈਂਟਸ ਦੀ ਪਹਿਲਾਂ ਹੁੰਦੀ ਹੈ ਕਿ ਇਹਨਾਂ ਨੂੰ ਸਮਰ ਵਿਕੇਸ਼ਨ 'ਚ ਕਿਹੜੇ ਕਿਹੜੇ ਕੋਰਸਿਸ ਕਰਵਾਉਣੇ ਹੈ। ਜਿਵੇਂ ਕਿ ਪਹਿਲਾਂ ਤਾਂ ਸਮਰ ਕੈਂਪ ਇੰਨੇ ਲੱਗਦੇ ਨੇ ਹਰ ਜਗ੍ਹਾ 'ਤੇ, ਸਮਰ ਕੈਂਪਸ ਦੇ ਵਿੱਚ ਬੱਚਿਆਂ ਨੂੰ ਬਹੁਤ ਕੁਝ ਸਿਖਾਇਆ ਜਾਂਦਾ ਹੈ, ਔਰ ਬੜੀ ਐਂਟਰਟੇਨਿੰਗ ਢੰਗ ਨਾਲ, ਮਜ਼ੇਦਾਰ ਢੰਗ ਨਾਲ, ਕਿ ਬੱਚੇ ਬੋਰ ਨਾ ਹੋਣ, ਚੰਗੀ ਗੱਲ ਹੈ। ਔਰ ਇਸੇ ਤਰ੍ਹਾਂ ਮੈਂ ਨਾ ਆਪਣੇ ਬੇਟੇ ਨੂੰ ਹੁਣ ਸਵੀਮਿੰਗ ਸਿਖਾ ਰਹੀ ਹਾਂ
1: ਜੀ।
0: ਜਦੋਂ ਮੈਂ ਸਵੀਮਿੰਗ ਲੈ ਕੇ ਜਾਂਦੀ ਹਾਂ, ਮੈਂ ਕਹਿੰਦੀ ਹਾਂ ਪਤਾ ਨਹੀਂ ਕਿੰਨੇ ਹੀ ਬੱਚੇ, ਛੋਟੇ ਤੋਂ ਲੈ ਕੇ ਵੱਡੇ ਬੱਚੇ, ਮਤਲਬ 3 ਸਾਲ ਦਾ ਬੱਚਾ, 2.5 ਸਾਲ ਦਾ ਬੱਚਾ ਉੱਥੇ ਆ ਰਿਹਾ ਸਵੀਮਿੰਗ ਸਿੱਖਣ ਦੇ ਲਈ, ਔਰ ਪੇਰੈਂਟਸ ਦੀ ਮੈਂ ਸੋਚਦੀ ਹਾਂ ਕਿੰਨੀਆਂ ਇੱਛਾਵਾਂ ਅਤੇ ਆਸ਼ਾਵਾਂ ਨੇ ਇਹਨਾਂ ਬੱਚਿਆਂ ਨਾਲ, ਜੋ ਅਸੀਂ ਸਿੱਖ ਨਹੀਂ ਸਕੇ ਅਸੀਂ ਆਪਣੇ ਬੱਚਿਆਂ ਨੂੰ ਸਿਖਾਈਏ।
1: ਬਿਲਕੁਲ।
0: ਔਰ ਉਸ ਤੋਂ ਬਾਅਦ ਮੈਂ ਇੱਕ 3 ਸਾਲ ਦਾ ਬੱਚਾ ਸੀ, ਸਵੀਮਿੰਗ ਸਿੱਖਦੇ ਸਿੱਖਦੇ ਕਹਿ ਰਿਹਾ ਕਿ ਪਾਪਾ ਚਲੋ ਮੇਰੀ ਟੈਨਿਸ ਕੀ ਕਲਾਸ ਕਾ ਟਾਈਮ ਹੋ ਗਿਆ, ਉਸਕੇ ਬਾਅਦ ਮੈਨੇ ਬੈਡਮਿੰਟਨ ਖੇਲਣੇ ਜਾਣਾ। ਬੱਚੇ ਇੰਨੇ ਬਿਜ਼ੀ ਨੇ ਔਰ ਉਹ ਸਿੱਖਣ 'ਚ ਇੰਨੇ ਜ਼ਿਆਦਾ ਕਹਿ ਸਕਦੇ ਹਾਂ ਆਪਣਾ ਇੰਟਰਸਟ ਔਰ ਦਿਲਚਸਪੀ ਦਿਖਾ ਰਹੇ ਨੇ ਕਿ ਉਹ ਆਪਣਾ ਇੱਕ ਦਿਨ ਕੀ ਇੱਕ ਮਿੰਟ ਵੀ ਨਹੀਂ ਜ਼ਾਇਆ ਕਰਨਾ ਚਾਹ ਰਹੇ, ਉਹ ਬਹੁਤ ਅੱਛੀ ਗੱਲ ਹੈ।
1: ਬਿਲਕੁਲ।
0: ਸੋ ਮੈਂ ਨਾ ਅਖਬਾਰ ਪੜ੍ਹ ਰਹੀ ਸੀ, ਉੱਥੇ ਇੱਕ ਲੜਕੀ ਨੇ ਬੜਾ ਸੋਹਣਾ ਲਿਖਿਆ, ਕਹਿੰਦੀ ਕਿ ਮੇਰੇ ਸਪਨੋ ਕੀ ਛੁੱਟੀਆਂ, ਕਲਪਨਾ ਕਾ ਅਨੂਠਾ ਸੰਸਾਰ। ਕਿਸੇ ਨੇ ਉਹਨੂੰ ਪੁੱਛਿਆ ਕਿ ਤੁਸੀਂ ਆਪਣੀਆਂ ਛੁੱਟੀਆਂ ਕਿੱਦਾਂ ਦੀਆਂ ਚਾਹੁੰਦੇ ਹੋ, ਕਹਿੰਦੀ ਕਿ ਮੇਰੀ ਇਨ ਅਨਮੋਲ ਛੁੱਟੀਆਂ ਕੀ ਕਲਪਨਾ ਕਿਸੀ ਆਮ ਜਗ੍ਹਾ ਕੀ ਨਹੀਂ, ਬਲਕਿ ਕਹਾਣੀਓ ਔਰ ਜੀਵੰਤ ਪਾਤਰੋਂ ਕੀ ਇੱਕ ਜਾਦੂਈ ਲੋਕ ਕੀ ਸੈਰ ਹੈ।
1: ਜੀ।
0: ਮੈਂ ਇੱਕ ਐਸੀ ਕਾਲਪਨਿਕ ਦੁਨੀਆਂ ਮੇਂ ਜਾਣਾ ਚਾਹਤੀ ਹੂੰ, ਜਹਾਂ ਕਦਮ ਰਖਤੇ ਹੀ ਮੇਰਾ ਮਨ ਮਯੂਰ ਕੀ ਤਰ੍ਹਾਂ ਨਾਚ ਉਠੇ, ਵਹਾਂ ਕਿਤਾਬੋ ਕੀ ਅਲਮਾਰੀਓ ਸੇ ਨਿਕਲ ਕਰ ਸਾਰੇ ਇਤਿਹਾਸਿਕ ਔਰ ਸਾਹਸੀ ਚਰਿੱਤਰ ਮੇਰੇ ਹਮਸਫ਼ਰ ਬਣ ਜਾਏ। ਮੈਂ ਅਕਬਰ ਬਿਰਬਲ ਕੇ ਸਾਥ ਬੈਠ ਕਰ ਗਦ ਪਹੇਲੀਆਂ ਸੁਲਝਾਨਾ ਚਾਹਤੀ ਹੂੰ, ਔਰ ਤੇਨਾਲੀ ਰਾਮ ਕੀ ਬੁੱਧੀਮਾਨੀ ਦੇਖ ਕਰ ਦਾਂਤੋਂ ਤਲੇ ਉਂਗਲੀ ਦਬਾਨਾ ਚਾਹਤੀ ਹੂੰ। ਮੇਰੇ ਪਾਸ ਏਕ ਜਾਦੂਈ ਛੜੀ ਹੋ, ਜਿਸਸੇ ਮੈਂ ਜਬ ਚਾਹੂੰ ਚਿੱਤਰੋਂ ਔਰ ਕਥਾਓਂ ਕੀ ਪਰਾਕਰਮੀ ਨਾਇਕੋਂ ਕੋ ਬੁਲਾ ਕਰ ਆਕਾਸ਼ ਕੀ ਉਂਚਾਈਓਂ ਕੋ ਨਾਪ ਸਕੂੰ।
1: ਜੀ।
0: ਮੁਨਸ਼ੀ ਪ੍ਰੇਮ ਚੰਦ ਜੀ ਕੇ ਸਿੱਧੇ ਸਾਦੇ ਚਰਿੱਤਰੋਂ ਕੇ ਸਾਥ ਮਿਲ ਕਰ ਮੈਂ ਗ੍ਰਾਮੀਣ ਯਾਨੀ ਗਾਓਂ ਕਾ ਜੀਵਨ ਜੀ ਸਕੂੰ ਔਰ ਆਨੰਦ ਲੈ ਸਕੂੰ, ਔਰ ਪੰਚਤੰਤਰ ਕੇ ਬੋਲਤੇ ਪਸ਼ੂ ਪਕਸ਼ੀਓਂ ਕੇ ਸੰਗ ਕੁਦਰਤ ਕੇ ਰਹੱਸਿਓਂ ਕੋ ਜਾਣ ਸਕੂੰ। ਸ਼ਾਮ ਕੋ ਜਾਸੂਸੀ ਉਪਨਿਆਸੋਂ ਕੀ ਤਰ੍ਹਾਂ ਕਿਸੀ ਅਨਸੁਲਝੇ ਰਹੱਸਿਅ ਕੋ ਸੁਲਝਾਨੇ ਮੇਂ ਮੈਂ ਦਿਨ ਰਾਤ ਏਕ ਕਰ ਦੂੰ, ਔਰ ਰਾਤ ਕੋ ਪਰੀਓਂ ਕੇ ਦੇਸ਼ ਮੇਂ ਉੜਤੇ ਹੋਏ ਸਿਤਾਰੋਂ ਕੇ ਕਰੀਬ ਜਾਣਾ ਚਾਹਤੀ ਹੂੰ, ਆਸਮਾਂ ਕੋ ਛੂ ਲੂੰ, ਸ਼ਬਦੋਂ ਔਰ ਕਲਪਨਾਓਂ ਕੇ ਇਸ ਮੇਰੇ ਜਾਦੂਈ ਦੁਨੀਆਂ ਮੇਂ ਮੈਂ ਛੁੱਟੀਆਂ ਬਿਤਾਨਾ ਚਾਹਤੀ ਹੂੰ, ਔਰ ਮੇਰੇ ਜੀਵਨ ਮੇਂ ਮੈਂ 4 ਚਾਂਦ ਲਗਾਨਾ
1: ਚਾਹਤੀ।
0: ਔਰ ਕਿੰਨੀ ਸੋਹਣੀ ਕਲਪਨਾ ਹੈ ਨਾ।
1: ਬਿਲਕੁਲ।
0: ਮੈਂ ਜਦੋਂ ਸਕੂਲ ਵਿੱਚ ਸੀ ਨਾ, ਤਾਂ ਮੈਂ ਵੀ ਜਦੋਂ ਕਿਤਾਬਾਂ ਪੜ੍ਹ ਰਹੀ ਹੁੰਦੀ ਸੀ, ਸਾਡੇ ਟੀਚਰ ਪੜ੍ਹਾਉਂਦੇ ਸੀ ਜਦੋਂ ਸਾਨੂੰ ਕੋਈ ਪਾਠ, ਮੈਨੂੰ ਏਦਾਂ ਹੀ ਲੱਗਦਾ ਸੀ ਕਿ ਇਹ ਕਿਰਦਾਰ ਇਰਦ ਗਿਰਦ ਘੁੰਮ ਰਹੇ ਨੇ, ਅਕਬਰ ਕੋਈ ਬੁਝਾਰਤ ਪਾ ਰਹੇ ਨੇ ਅਤੇ ਬਿਰਬਲ ਇੱਕਦਮ ਸੁਲਝਾ ਰਹੇ ਨੇ, ਔਰ ਏਦਾਂ ਲੱਗਦਾ ਸੀ ਸਾਹਮਣੇ ਬੈਠੇ ਪੂਰੀ ਫਿਲਮ ਚੱਲ ਰਹੀ ਹੈ।
1: ਬਿਲਕੁਲ। ਚੀਜ਼ਾਂ ਨੂੰ ਐਕਸਪੀਰੀਅੰਸ ਕਰਨਾ, ਅਨੁਭਵ ਕਰਨਾ ਜਿਹੜਾ ਇਸ ਦੇ ਵਿੱਚੋਂ ਜਿਵੇਂ ਗੱਲ ਨਿਕਲ ਕੇ ਆਉਂਦੀ ਹੈ, ਤਾਂ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਇੰਪੋਰਟੈਂਟ ਹੋ ਜਾਂਦਾ, ਬਜਾਏ ਇਸ ਦੇ ਕਿ ਸਿਰਫ ਅਸੀਂ ਕਿਤਾਬਾਂ ਦੇ ਵਿੱਚ ਹੀ ਚੀਜ਼ਾਂ ਪੜ੍ਹੀਆਂ ਹੋਣ। ਜਦੋਂ ਉਹਨਾਂ ਜਗ੍ਹਾ ਦੇ ਉੱਤੇ ਜਾਂਦੇ ਹਾਂ ਤਾਂ ਅਸੀਂ ਸਾਰੀਆਂ ਉਹ ਹਿਸਟੋਰੀਕਲ ਚੀਜ਼ਾਂ ਜਿਹੜੀਆਂ ਨੇ, ਤਾਂ ਉਹ ਉੱਥੇ ਜਾ ਕੇ ਸਾਨੂੰ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਇਸ ਜਗ੍ਹਾ ਦੇ ਉੱਤੇ ਇਹ ਹੋਇਆ ਸੀ, ਤਾਂ ਫਿਰ ਉਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਕਦੇ ਭੁੱਲਦੀਆਂ ਨਹੀਂ।
0: ਇਤਿਹਾਸਕ ਇਮਾਰਤਾਂ 'ਤੇ ਜਦੋਂ ਅਸੀਂ ਜਾਂਦੇ ਹਾਂ ਅਤੇ ਉੱਥੇ ਉਹਨਾਂ ਬਾਰੇ ਜਦੋਂ ਜਾਣਕਾਰੀ ਹਾਸਿਲ ਕਰਦੇ ਹਾਂ, ਪੜ੍ਹਦੇ ਹਾਂ, ਤਾਂ ਇੱਦਾਂ ਲੱਗਦਾ ਹੈ ਕਿ ਬਾ ਕਮਾਲ ਕਿਵੇਂ ਹੀ ਬਣਾਇਆ ਹੋਣਾ ਉਸ ਵਕਤ ਦੇ ਵਿੱਚ। ਪਿੱਛੇ ਜੇ ਤਾਜ ਮਹਿਲ ਵੇਖਣ ਦਾ ਮੌਕਾ ਮਿਲਿਆ, ਮਤਲਬ ਮੈਂ ਅੰਦਰ ਤੱਕ ਹੀ, ਮੈਂ ਬਾਹਰ ਖੜੀ ਹੀ ਵੇਖ ਰਹੀ ਸੀ ਕਿ ਇੰਨਾ ਖੂਬਸੂਰਤ, ਔਰ ਮਤਲਬ ਉੱਥੇ ਜਾ ਕੇ ਮੈਨੂੰ ਏਦਾਂ ਲੱਗਿਆ ਕਿ ਇਸ ਤੋਂ ਚਿੱਟਾ ਮੈਂ ਕੁਛ ਦੇਖਿਆ ਹੀ ਨਹੀਂ ਹੈ।
1: ਜੀ।
0: ਅਸਮਾਨ ਦੀ ਸਫੇਦੀ, ਜਾਂ ਕਹਿ ਲਈਏ ਇੱਕ ਦੁੱਧ ਦੀ ਸਫੇਦੀ ਵੀ ਕਹਿੰਦੇ ਆ ਨਾ, ਘੱਟ ਸੀਗੀ ਉਸ ਸੰਘੇ ਮਰਮਰ ਨੂੰ ਦੇਖ ਕੇ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜੋ ਹੈ ਖੂਬਸੂਰਤੀ ਇਹੀ ਹੈ, ਸ਼ਾਇਦ ਇਸੇ ਕਰਕੇ ਅਜੂਬਿਆਂ ਦੇ ਵਿੱਚ ਨਾ ਆਉਂਦਾ ਹੈ ਤਾਜ ਮਹਿਲ ਦਾ।
1: ਬਿਲਕੁਲ। ਬੱਚਿਆਂ ਦੇ ਪੂਰੀ ਜ਼ਿੰਦਗੀ ਚੀਜ਼ਾਂ ਕੰਮ ਆਉਂਦੀਆਂ ਨੇ, ਕਿਉਂਕਿ ਜਦੋਂ ਉਹਨਾਂ ਨੂੰ ਕਿਤੇ ਵੀ ਸਵਾਲ ਆਉਂਦੇ ਨੇ, ਕੋਈ ਹਿਸਟੋਰੀਕਲ ਪਲੇਸਿਸ ਦੇ ਆ ਜਾਂਦੇ ਨੇ ਜਾਂ ਰਿਲੀਜੀਅਸ ਪਲੇਸਿਸ ਦੇ ਆਉਂਦੇ ਨੇ, ਤਾਂ ਜੇ ਉਹਨਾਂ ਨੇ ਵਿਜ਼ਿਟ ਕੀਤੀ ਹੋਈ ਹੈ, ਜਾ ਕੇ ਘੁੰਮ ਕੇ ਵੇਖਿਆ ਹੋਇਆ, ਤਾਂ ਫਿਰ ਉਹ ਝੱਟ ਜਿਹੜੇ ਦੱਸ ਦੇਣਗੇ ਉਸਨੂੰ ਕਿ ਇਹ ਫਲਾਣੀ ਜਗ੍ਹਾ ਦਾ, ਫਲਾਣੀ ਥਾਂ ਦੇ ਉੱਤੇ ਸਿਚੁਏਟਡ ਹੈ, ਉੱਥੋਂ ਦੀ ਜਗ੍ਹਾ ਹੈ। ਤਾਂ ਜੇ ਸਿਰਫ ਉਹਨਾਂ ਨੇ ਕਿਤਾਬਾਂ ਦੇ ਵਿੱਚ ਪੜ੍ਹਿਆ ਹੋਇਆ ਤਾਂ ਫਿਰ ਕਈ ਵਾਰੀ ਕਿਤਾਬਾਂ ਦੇ ਵਿੱਚ ਪੜ੍ਹੀਆਂ ਚੀਜ਼ਾਂ ਜਿਹੜੀਆਂ ਨੇ ਜਿੰਨਾ ਦੇਰ ਉਹਨਾਂ ਦਾ ਦੁਹਰਾਅ ਨਹੀਂ ਹੁੰਦਾ ਭੁੱਲ ਜੀ ਜਾਂਦੀਆਂ ਨੇ ਚੀਜ਼ਾਂ।
0: ਬਿਲਕੁਲ, ਮੈਨੂੰ ਲੱਗਦਾ ਕਿ ਜਦੋਂ ਮਾਪੇ ਨਾ ਬੱਚਿਆਂ ਨੂੰ ਛੁੱਟੀਆਂ 'ਚ ਕਿਤੇ ਲੈ ਕੇ ਜਾ ਰਹੇ ਨੇ ਇਤਿਹਾਸਕ ਇਮਾਰਤਾਂ ਦਿਖਾਉਣ ਲਈ, ਚਾਹੇ ਲਾਲ ਕਿਲ੍ਹਾ ਹੈ, ਤਾਜ ਮਹਿਲ ਹੈ ਜਾਂ ਕੋਈ ਧਾਰਮਿਕ ਸਥਾਨ ਹੈ, ਤਾਂ ਉਹ ਉਹਨਾਂ ਦੀ ਕਿਤਾਬ ਨਾਲ ਲੈ ਕੇ ਜਾਣ ਅਤੇ ਪੂਰੇ ਰਸਤੇ ਉਹਨਾਂ ਨੂੰ ਪੁੱਛਣ ਕਿ ਬਈ ਸਾਨੂੰ ਦੱਸੋ ਕਿ ਇਸ ਦਾ ਇਤਿਹਾਸ ਕੀ ਹੈ, ਅਸੀਂ ਤਾਂ ਭੁੱਲ ਚੁੱਕੇ ਹਾਂ।
1: ਬਿਲਕੁਲ।
0: ਅਤੇ ਜਦੋਂ ਰਾਹ ਰਸਤੇ ਪੂਰਾ ਬੱਚਾ ਉਹ ਦੱਸਦਾ ਜਾਂਦਾ, ਪੜ੍ਹਦਾ ਜਾਂਦਾ, ਅਤੇ ਫਿਰ ਜਦੋਂ ਅਸੀਂ ਉਸ ਜਗ੍ਹਾ 'ਤੇ ਪਹੁੰਚ ਜਾਂਦੇ ਹਾਂ, ਫਿਰ ਅਸੀਂ ਪੁੱਛਾਂਗੇ ਵੀ ਦੱਸ ਹੈ ਨਾ ਇਹ ਤੂੰ ਦੱਸ ਰਿਹਾ ਸੀ ਕਿੱਦਾਂ ਹੈ ਕਿੱਦਾਂ ਹੈ ਨਾ, ਤਾਂ ਉਹ ਬੱਚੇ ਨੂੰ ਉਸੇ ਵਕਤ ਉਹ ਪਾਠ ਵੀ ਯਾਦ ਹੋ ਜਾਏਗਾ ਅਤੇ ਔਰ ਜਦੋਂ ਉਹ ਲਾਈਵ ਉਸ ਚੀਜ਼ ਨੂੰ ਵੇਖ ਰਿਹਾ ਹੋਏਗਾ ਤਾਂ ਉਹ ਕਦੇ ਭੁੱਲੇਗਾ ਵੀ ਨਹੀਂ।
1: ਬਿਲਕੁਲ। ਅਤੇ ਇਹ ਸਾਇੰਸ ਵੀ ਕਹਿੰਦੀ ਹੈ ਕਿ ਇਸ ਚੀਜ਼ ਜਿਹੜੀ ਤੁਸੀਂ ਐਕਸਪੀਰੀਅੰਸ ਕਰਦੇ ਹੋ ਉਹ ਪੂਰੀ ਜ਼ਿੰਦਗੀ ਤੁਹਾਨੂੰ ਯਾਦ ਰਹਿੰਦੀ ਹੈ।
0: ਬਿਲਕੁਲ।
1: ਜੇ ਭੁੱਲਦੀ ਵੀ ਹੈ ਤਾਂ ਕੁਝ ਅੰਸ਼ ਤਾਂ ਉਹਦਾ ਯਾਦ ਰਹਿੰਦਾ ਹੀ ਰਹਿੰਦਾ ਹੈ।

0: ਹਾਂਜੀ ਸੁਮਤਾ ਜੀ, ਜਿਹੜੇ ਅੱਜ ਸਾਡੇ ਨੰਨੇ ਮੁੰਨੇ ਦੋਸਤ ਸੁਣ ਰਹੇ ਨੇ,
1: ਜੀ
0: ਉਹ ਗੱਲਾਂ ਕਰਦੇ ਹੋਣਗੇ ਕਿ ਛੁੱਟੀਆਂ ਅਸੀਂ ਬਿਤਾ ਰਹੇ ਹਾਂ ਅਤੇ ਗੱਲਾਂ ਸਾਡੀਆਂ ਰੇਡੀਓ 'ਤੇ ਹੋ ਰਹੀਆਂ ਨੇ ਅੱਜ, ਹੈ
1: ਹਾਂਜੀ,
0: ਅਤੇ ਇਹ ਵੀ ਗੱਲਾਂ ਹੋ ਰਹੀਆਂ ਨੇ। ਸਾਨੂੰ ਸਭ ਪਤਾ ਹੈ ਕਿ ਤੁਸੀਂ ਛੁੱਟੀਆਂ ਕਿਵੇਂ ਮਨਾਉਂਦੇ ਹੋ, ਕਿਵੇਂ
1: ਜੀ
0: ਸ਼ਰਾਰਤਾਂ ਕਰਦੇ ਹੋ, ਅਤੇ
1: ਬਿਲਕੁਲ।
0: ਤੁਹਾਡੇ ਵਿੱਚੋਂ ਕਿਹੜਾ ਕਿਹੜਾ ਹੈ ਜਿਹੜਾ ਉਹ ਰੋਟੀ ਖਾਣ ਲੱਗੇ ਫੋਨ ਵੇਖਦਾ ਹੈ, ਅਤੇ ਸਕਰੀਨ ਦੇ ਉੱਤੇ ਤੁਸੀਂ ਜ਼ਿਆਦਾ ਦੇਰ ਰਹਿੰਦੇ ਹੋ ਕਿ ਗਰਾਊਂਡ ਦੇ ਵਿੱਚ ਤੁਸੀਂ ਖੇਡਦੇ ਹੋ, ਸਾਨੂੰ ਸਭ ਪਤਾ ਤੁਹਾਡੇ ਬਾਰੇ।
1: ਬਿਲਕੁਲ ਜੀ, ਬਿਲਕੁਲ ਸਭ ਪਤਾ ਹੈ, ਕਿਉਂਕਿ ਸਾਡੇ ਘਰ ਵੀ ਬੱਚੇ ਨੇ।
0: ਜੀ ਬਿਲਕੁਲ
1: ਜੀ,
0: ਤੇ
1: ਤੇ
0: ਖੈਰ,
1: ਬੱਚੇ
0: ਬੱਚਿਆਂ ਨੂੰ ਇਹ ਚੰਗੀਆਂ ਆਦਤਾਂ ਜਿਹੜੀਆਂ ਨੇ ਇਹਨਾਂ ਛੁੱਟੀਆਂ ਦੇ ਵਿੱਚ ਇਹ ਵੀ ਸਿੱਖਣੀਆਂ ਚਾਹੀਦੀਆਂ ਨੇ ਕਿ ਜਿਵੇਂ ਅਸੀਂ ਇੱਕ ਸਵੇਰੇ ਰਿਸਰਚ ਹੈ ਜਿਹੜੀ ਆਪਣੇ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਪੜ੍ਹੀ ਸੀ
1: ਜੀ,
0: ਕਿ ਜ਼ਿਆਦਾਤਰ ਜਿਹੜੇ ਬੱਚੇ ਨੇ ਉਹ ਹੁਣ ਆਪਣੇ ਫੋਨ ਦੀਆਂ ਟੈਬਲੇਟਸ ਦੀਆਂ ਜਿਹੜੀਆਂ ਉਹਨਾਂ ਦੀਆਂ ਸਕਰੀਨਾਂ ਨੇ ਉਹਨਾਂ ਦੇ ਵਿੱਚ ਕੈਦ ਰਹਿੰਦੇ ਨੇ ਜ਼ਿਆਦਾਤਰ,
1: ਬਿਲਕੁਲ,
0: ਤਾਂ ਉਹਦੇ ਵਿੱਚੋਂ ਨਿਕਲਣਾ ਚਾਹੀਦਾ ਬੱਚਿਆਂ ਨੂੰ। ਗਰਾਊਂਡ ਦੇ ਵਿੱਚ ਜਾਂਦੇ ਨੇ ਤਾਂ ਜਿੱਥੇ ਉਹ ਖੇਡਦੇ ਨੇ ਉਹਨਾਂ ਦਾ ਸਰੀਰ ਹੈ ਜਿਹੜਾ ਵਾਧੇ ਵੱਲ ਹੁੰਦਾ, ਕਿਉਂਕਿ ਉਹਨਾਂ ਦੀ ਐਕਸਰਸਾਈਜ਼ ਹੁੰਦੀ ਹੈ।
1: ਬਿਲਕੁਲ।
0: ਦੂਜੇ ਪਾਸੇ ਜਿਹੜੇ ਬੱਚੇ ਜ਼ਿਆਦਾ ਟਾਈਮ ਜਿਹੜਾ ਇਹ ਸਕਰੀਨ ਦੇ ਉੱਤੇ ਰਹਿੰਦੇ ਨੇ
1: ਜੀ,
0: ਤਾਂ ਉਹਨਾਂ ਦੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ ਜਿਹੜਾ ਕੰਸੈਂਟਰੇਸ਼ਨ ਕਰਨ ਦਾ, ਉਹ ਘਟਦਾ।
1: ਜੀ,
0: ਉਹ ਬੱਚੇ ਜਿਹੜੇ ਵੇਖੇ ਗਏ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਉਨੇ ਸਮਰੱਥ ਨਹੀਂ ਹੁੰਦੇ ਜਿੰਨੇ ਦੂਜੇ ਬੱਚੇ ਹੁੰਦੇ ਨੇ, ਜਿਨ੍ਹਾਂ ਦੀ ਕਸਰਤ ਹੁੰਦੀ ਹੈ, ਵਰਜਿਸ਼ ਹੁੰਦੀ ਹੈ, ਜਿਹੜੇ ਖੇਡਦੇ ਨੇ, ਹਰਨਾ ਵਾਂਗੂ ਉੱਡਦੇ ਨੇ,
1: ਜੀ,
0: ਤਾਂ ਇਹ ਖੈਰ ਬਹੁਤ ਵੱਡਾ ਫਰਕ ਹੈ।
1: ਔਰ ਨਾ ਇਹ ਵੀ ਅਸੀਂ ਵੇਖਦੇ ਹਾਂ ਕਿ ਜਦੋਂ ਵੀ ਛੁੱਟੀਆਂ ਹੁੰਦੀਆਂ ਬੱਚੇ ਕਹਿੰਦੇ ਨੇ ਕਿ ਹੁਣ ਤਾਂ ਅਸੀਂ ਸੌਣਾ, ਸਾਨੂੰ ਸਵੇਰੇ ਜਲਦੀ ਨਾ ਉਠਾਇਓ। ਮੈਨੂੰ ਲੱਗਦਾ ਹੈ ਇਸ ਆਦਤ ਨੂੰ ਅਸੀਂ ਨਾ ਹੀ ਕਹੀਏ ਸਾਰੇ ਮਾਪੇ, ਕਿਉਂਕਿ ਜਦੋਂ ਸਾਨੂੰ ਸਾਡੇ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਇੱਕ ਤਾਂ ਜਲਦੀ ਉਠਾਈਏ, ਨਾਲ ਅਸੀਂ ਵੀ ਜਲਦੀ ਉੱਠੀਏ ਅਤੇ ਕੁਝ ਯੋਗ ਅਭਿਆਸ ਕਰੀਏ।
0: ਜੀ,
1: ਯੋਗ ਸਿਰਫ ਕਹਿੰਦੇ ਨੇ ਕਿ ਇਨਸਾਨ ਨਾ ਜੋ ਮਜ਼ਬੂਤ ਹੈ ਉਹ ਮਾਸਪੇਸ਼ੀਆਂ ਨਾਲ ਨਹੀਂ ਹੁੰਦਾ, ਜਦੋਂ ਮਨ ਸ਼ਾਂਤ ਹੁੰਦਾ ਉਹ ਇਨਸਾਨ ਸਭ ਤੋਂ ਮਜ਼ਬੂਤ ਹੁੰਦਾ। ਸੋ ਇਹ ਨੱਠ ਭੱਜ ਭਰੀ ਜ਼ਿੰਦਗੀ ਦੇ ਵਿੱਚ ਬੱਚਿਆਂ ਦਾ ਦਿਮਾਗ ਅਸੀਂ ਕਿਵੇਂ ਸ਼ਾਂਤ ਕਰਨਾ, ਉਹਨਾਂ ਨੂੰ ਕਿਵੇਂ ਸਥਿਰ ਕਰਨਾ, ਉਹ ਸਿਰਫ ਯੋਗ ਨਾਲ ਹੀ ਹੋ ਸਕਦਾ ਵਰਿੰਦਰ ਜੀ, ਜਾਂ ਕਹਿ ਸਕਦੇ ਹਾਂ ਅਸੀਂ ਕਸਰਤ ਨਾਲ ਹੋ ਸਕਦਾ। ਔਰ ਜਦੋਂ ਮਾਪੇ ਰਲ ਮਿਲ ਕੇ ਬੱਚਿਆਂ ਨਾਲ ਬੈਠਦੇ ਨੇ, ਯੋਗ ਅਭਿਆਸ ਕਰਦੇ ਨੇ, ਇਨਹੇਲ ਐਗਜ਼ੇਲ ਕਰਦੇ ਨੇ, ਸਿਰਫ ਅਸੀਂ 5 ਮਿੰਟ ਹੀ ਜੇਕਰ ਲਗਾਈਏ ਨਾ ਇਨਹੇਲ ਐਗਜ਼ੇਲ, ਬ੍ਰੀਦ ਇਨ ਬ੍ਰੀਦ ਆਊਟ, ਯਾਨੀ ਕਿ ਸਾਹ ਅੰਦਰ ਖਿੱਚਣਾ, ਸਾਹ ਬਾਹਰ ਛੱਡਣਾ,
0: ਅਨਲੋਂਗ ਬਿਲੋਂਗ ਕਹਿੰਦੇ ਨੇ ਸ਼ਾਇਦ,
1: ਬਿਲਕੁਲ ਬਿਲਕੁਲ, ਜਾਂ ਫਿਰ ਪ੍ਰਾਣਾਯਾਮ ਕਰੀਏ। ਇੱਕ ਕਹਿੰਦੇ ਸੂਰਿਆ ਨਮਸਕਾਰ ਜੋ ਹੈ ਨਾ, ਉਹਦੇ ਜੋ ਆਸਨ ਨੇ ਸੂਰਿਆ ਨਮਸਕਾਰ ਦੇ ਉਹ 12 ਹੁੰਦੇ ਨੇ, ਲੇਕਿਨ ਜਦੋਂ ਅਸੀਂ ਸੂਰਿਆ ਨਮਸਕਾਰ ਕਰਨੀ ਸ਼ੁਰੂ ਕਰਦੇ ਹਾਂ ਤਾਂ ਜਿਹੜੇ ਸੂਰਜ ਦੇਵਤਾ ਹੈ ਨਾ ਉਹ ਆਪਣੀਆਂ ਕਿਰਨਾਂ ਦੇ ਜ਼ਰੀਏ ਉਹ ਇੰਨਾ ਕੁ ਮਜ਼ਬੂਤ ਬਣਾਉਂਦੇ ਨੇ ਸਾਡੇ ਦਿਮਾਗ ਨੂੰ ਕਿ ਜਿਸ ਦੀ ਕੋਈ ਹੱਦ ਨਹੀਂ ਹੈ। ਸੋ ਸੂਰਿਆ ਨਮਸਕਾਰ ਜ਼ਰੂਰ ਸਿਖਾਈਏ ਛੋਟੇ ਬੱਚਿਆਂ ਨੂੰ, ਖਾਸ ਕਰਕੇ ਕਿਹਾ ਜਾਂਦਾ ਹੈ ਕਿ ਬੱਚੇ ਸੂਰਿਆ ਨਮਸਕਾਰ ਜ਼ਰੂਰ ਸਿੱਖਣ ਔਰ ਰੋਜ਼ ਸਵੇਰੇ ਉੱਠ ਕੇ ਸੂਰਿਆ ਨਮਸਕਾਰ ਕਰਨ। ਔਰ ਇਹ ਛੋਟੇ ਨਿੱਕੀਆਂ ਕਸਰਤਾਂ ਨੂੰ ਮੈਨੂੰ ਲੱਗਦਾ ਬਹੁਤਾ ਟਾਈਮ ਨਹੀਂ ਲੱਗਦਾ, 5-5, 10-10 ਮਿੰਟ ਹੀ ਲੱਗਣਗੇ, ਔਰ ਸਿਰਫ ਦਿਨ ਦੇ 15 ਮਿੰਟ ਜੇਕਰ ਅਸੀਂ ਬੱਚਿਆਂ ਨਾਲ ਬੈਠ ਕੇ ਯੋਗ ਅਭਿਆਸ ਕਰੀਏ ਤਾਂ ਬਹੁਤ ਫਰਕ ਇੱਕ ਚੰਗੇ ਵੱਲ ਆ ਸਕਦਾ ਹੈ।
0: ਇਹ ਤੁਹਾਡੀ ਗੱਲ ਦੇ ਵਿੱਚੋਂ ਨਾ ਮੈਨੂੰ ਗੱਲ ਯਾਦ ਆਈ ਹੈ ਕਿ ਪੁਰਾਣੇ ਵੇਲਿਆਂ ਦੇ ਵਿੱਚ ਮਦਰੱਸੇ ਹੁੰਦੇ ਸੀ, ਮੱਠ ਹੁੰਦੇ ਸੀ, ਗੁਰਦੁਆਰਾ ਸਿੰਘ ਸਭਾ ਹੁੰਦੇ ਸੀ, ਤਾਂ ਉਹਨਾਂ ਦੇ ਵਿੱਚ ਨਾ ਬੱਚਿਆਂ ਨੂੰ ਜ਼ਿੰਦਗੀ ਦਾ ਜਿਹੜੀ ਸੱਚਾਈ ਹੈ ਨਾ ਉਸ ਤੋਂ ਰੂਬਰੂ ਕਰਵਾਇਆ ਜਾਂਦਾ ਸੀ, ਅਤੇ ਇੱਕ ਲਾਈਫ ਸਟਾਈਲ ਹੈ ਜਿਹੜਾ ਪ੍ਰੋਪਰ ਜੀਵਨ ਜਾਂਚ ਹੈ ਉਹ ਦੱਸੀ ਜਾਂਦੀ ਸੀ। ਉਸ ਦੇ ਵਿੱਚ ਤਕਰੀਬਨ ਸਭ ਚੰਗੀਆਂ ਆਦਤਾਂ ਜਿਸ ਦੇ ਵਿੱਚ ਅਧਿਆਤਮਕ ਤੌਰ ਦੇ ਉੱਤੇ ਬੱਚਿਆਂ ਨੇ ਕਿਵੇਂ ਜੁੜਨਾ, ਸਰੀਰ ਉਹਨਾਂ ਦਾ ਰਿਸ਼ਟ ਪੁਸ਼ਟ ਹੋਣਾ ਚਾਹੀਦਾ, ਖਾਣ ਪੀਣ ਚੰਗਾ ਹੋਣਾ ਚਾਹੀਦਾ, ਅਤੇ ਉਹਨਾਂ ਦੇ ਵਿੱਚ ਸਦਾਚਾਰ ਦੇ, ਲੋਕਾਂ ਦੇ ਭਲਾਈ ਦੇ ਜਿਹੜੇ ਗੁਣ ਨੇ ਜਿਹੜੇ ਨੇ ਵਿਕਸਿਤ ਹੋਣੇ ਚਾਹੀਦੇ ਨੇ, ਇਹ ਸਾਰੀਆਂ ਚੀਜ਼ਾਂ ਡਿਵੈਲਪ ਕੀਤੀਆਂ ਜਾਂਦੀਆਂ ਸੀ। ਪਰ ਸਾਡੀ ਜਿਹੜੀ ਅੱਜ ਦੀ ਐਜੂਕੇਸ਼ਨ ਪਾਲਿਸੀ ਹੈ ਉਸ ਦੇ ਵਿੱਚ ਸਿਲੇਬਸ ਦਾ ਇੰਨਾ ਜ਼ਿਆਦਾ ਲੋਡ ਵੱਧ ਚੁੱਕਿਆ ਬੱਚਿਆਂ ਦੇ ਉੱਤੇ, ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਨੇ ਮਨਫੀ ਹੋਈਆਂ ਨੇ।
1: ਬਿਲਕੁਲ।
0: ਤਾਂ ਹੁਣ ਸਾਡੇ ਕੋਲ ਵੇਲਾ ਹੈ, ਬੱਚਿਆਂ ਨੂੰ ਛੁੱਟੀਆਂ ਹੋਈਆਂ ਨੇ ਤਾਂ ਚੰਗੀਆਂ ਆਦਤਾਂ ਅਸੀਂ ਉਹਨਾਂ ਦੇ ਵਿੱਚ ਇਨਰਿਚ ਕਰੀਏ, ਉਹਨਾਂ ਨੂੰ ਨਰਿਸ਼ ਇਸ ਤਰੀਕੇ ਦੇ ਨਾਲ ਕਰੀਏ, ਪਾਲਣ ਪੋਸ਼ਣ ਉਹਨਾਂ ਦਾ ਇਸ ਤਰੀਕੇ ਦਾ ਕਰੀਏ ਕਿ ਬੱਚੇ ਚੰਗੀਆਂ ਆਦਤਾਂ ਜਿਹੜੀਆਂ ਨੇ ਆਪਣੇ ਸੁਭਾਅ ਦੇ ਵਿੱਚ ਪਾਉਣ, ਅਤੇ ਖੈਰ ਸਾਨੂੰ ਵੀ ਬਦਲਣਾ ਪਵੇਗਾ ਮੈਨੂੰ ਲੱਗਦਾ, ਕਿਉਂਕਿ
1: ਲਾਜ਼ਮੀ ਹੈ।
0: ਜਦੋਂ ਅਸੀਂ ਪੁਰਾਣੇ ਵੇਲੇ ਦੇ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਤਾਂ ਉਹ ਲੋਕ ਸੂਰਜ ਛਿਪਣ ਤੋਂ ਪਹਿਲਾਂ ਜਿਹੜਾ ਰੋਟੀ ਖਾ ਲੈਂਦੇ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਵੇਲੇ ਨਾਲ ਉਹਨਾਂ ਨੇ ਸੌਂ ਜਾਣਾ, ਸਵੇਰੇ ਚਿੜੀਆਂ ਨੇ ਚਹਿਕਣਾ ਅਤੇ ਉਹਨਾਂ ਨੇ ਵੀ ਨਾਲ ਹੀ ਉੱਠ ਪੈਣਾ ਅੰਮ੍ਰਿਤ ਵੇਲੇ 4 ਵਜੇ।
1: ਅੰਮ੍ਰਿਤ ਵੇਲੇ ਦੀ ਗੱਲ ਕਰ ਰਹੇ ਹੋ ਤੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਜਿਹੜਾ ਬੱਚਾ ਜਾਂ ਜਿਹੜੇ ਮਾਪੇ ਅੰਮ੍ਰਿਤ ਵੇਲੇ 'ਚ ਉੱਠ ਜਾਂਦੇ ਨੇ ਉਹ ਆਟੋਮੈਟਿਕਲੀ ਪਰਮਾਤਮਾ ਨਾਲ ਜੁੜ ਜਾਂਦੇ ਨੇ, ਕਿਉਂਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਰਹੇ ਹਾਂ ਸਾਡੇ ਕੋਲ ਇੰਨਾ ਕੁ ਸਮਾਂ ਹੁੰਦਾ ਹੈ ਕਿ ਅਸੀਂ ਆਪਣੇ ਸਰੀਰ ਲਈ ਵੀ ਕੁਝ ਕਰ ਸਕਦੇ ਹਾਂ, ਪਰਮਾਤਮਾ ਨੂੰ ਵੀ ਧਿਆ ਸਕਦੇ ਹਾਂ, ਅਤੇ ਸ਼ਾਇਦ ਸਾਡੇ ਬਜ਼ੁਰਗਾਂ ਨੇ ਵੀ ਸਾਨੂੰ ਇਹੀ ਸਿਖਾਇਆ। ਅਤੇ ਜਦੋਂ ਅਸੀਂ ਇਹ ਸਭ ਕਰਦੇ ਹਾਂ ਨਾ ਅਵਰਿੰਦਰ ਜੀ, ਮੈਨੂੰ ਲੱਗਦਾ ਠਹਿਰਾਵ ਜੋ ਹੈ ਜ਼ਿੰਦਗੀ 'ਚ ਉਦੋਂ ਹੀ ਆਉਂਦਾ।
0: ਬਿਲਕੁਲ,
1: ਹੈ ਨਾ।
0: ਅਤੇ ਸਾਇੰਸ ਵੀ ਕਹਿੰਦੀ ਹੈ ਕਿ ਜਿਹੜੇ ਲੋਕ ਟਾਈਮ ਨਾਲ ਸੌਂਦੇ ਨੇ, ਸਵੇਰੇ ਇਸ ਵਕਤ 'ਤੇ ਉੱਠਦੇ ਨੇ, ਤਾਂ ਉਹ ਉਸ ਵੇਲੇ ਦੀ ਜਿਹੜੀ ਐਨਰਜੀ ਹੈ ਉਸ ਨੂੰ ਗੇਨ ਕਰਦੇ ਨੇ।
1: ਅਸਲ 'ਚ ਅਸੀਂ ਕਹਿੰਦੇ ਹਾਂ ਨੱਠ ਭੱਜ ਭਰੀ ਜ਼ਿੰਦਗੀ, ਨੱਠ ਭੱਜ। ਅਸਲ ਨੱਠ ਭੱਜ ਭਰੀ ਜ਼ਿੰਦਗੀ ਨੂੰ ਅਸੀਂ ਆਪ ਹੀ ਨੱਠ ਭੱਜ ਵਾਲੀ ਬਣਾਇਆ ਹੈ, ਕਿਉਂਕਿ ਅਸੀਂ ਆਪਣਾ ਜ਼ਿਆਦਾਤਰ ਸਮਾਂ ਜੋ ਹੈ ਮੋਬਾਈਲ 'ਤੇ ਹੀ ਵਿਅਰਥ ਗਵਾ ਰਹੇ ਹਾਂ, ਔਰ ਜਿਹੜਾ ਬਚ ਰਿਹਾ ਆ ਉਸ 'ਚ ਫਿਰ ਦੌੜ ਰਹੇ ਹਾਂ, ਨੱਠ ਰਹੇ ਹਾਂ।
0: ਬਿਲਕੁਲ। ਅਤੇ ਅਸੀਂ ਜਿਹੜੇ ਬੱਚੇ ਛੁੱਟੀਆਂ ਮਨਾ ਰਹੇ ਨੇ, ਅਸੀਂ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਇਹ ਜਿਹੜੀਆਂ ਇੱਕ ਦੋ ਗੱਲਾਂ ਜ਼ਰੂਰ ਕਹਿਣੀਆਂ ਚਾਹਾਂਗੇ ਕਿ ਇਹਨਾਂ ਛੁੱਟੀਆਂ ਦਾ ਖੂਬ ਮਜ਼ਾ ਲਓ ਤੁਸੀਂ, ਵਾਧੂ ਖੇਡੋ
1: ਜੀ,
0: ਅਤੇ ਘਰਦਿਆਂ ਨੂੰ ਥੋੜ੍ਹਾ ਬਹੁਤਾ, ਚਲੋ ਠੀਕ ਹੈ, ਪਰੇਸ਼ਾਨੀਆਂ ਤੁਸੀਂ ਦਿੰਦੇ ਹੋ,
1: ਤੰਗ ਕਰ ਰਹੇ ਹੋ,
0: ਹਾਂ ਤੰਗ ਕਰਦੇ ਹੋ। ਅਤੇ ਬਾਕੀ ਬੱਚੇ ਨਾ ਬਹੁਤ ਸਾਰੇ ਵੇਖੇ ਨੇ ਕਿ ਸੂਇਆਂ ਦੇ ਵਿੱਚ, ਖਾਲਾਂ ਦੇ ਵਿੱਚ, ਨਹਿਰਾਂ ਦੇ ਵਿੱਚ ਨਹਾਉਂਦੇ ਨੇ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਘਰ ਤੋਂ ਆਜ਼ਾਦ ਹੁੰਦੇ ਨੇ ਅਤੇ ਰੋਟੀ ਖਾ ਕੇ ਮੁੜ ਕੇ ਫਿਰ ਉਹ 3-4 ਵਜੇ ਘਰਾਂ ਨੂੰ ਮੁੜਦੇ ਨੇ।
1: ਪਰ ਆਪਣਾ ਧਿਆਨ ਰੱਖੋ,
0: ਪਰ ਇਹਨਾਂ ਗੱਲਾਂ ਤੋਂ ਜ਼ਰੂਰ ਤੁਸੀਂ ਸਾਵਧਾਨ ਰਹੋ ਜੇ ਤੁਹਾਨੂੰ ਤੈਰਨਾ ਨਹੀਂ ਆਉਂਦਾ, ਅਤੇ ਇਸ ਤਰੀਕੇ ਦਾ ਜ਼ੁਖਮ ਹੈ ਜਿਹੜਾ ਉਹ ਤੁਸੀਂ ਨਾ ਲਓ, ਕਿਉਂਕਿ ਹਰ ਸਾਲ ਜਿਹੜੀਆਂ ਇਸ ਤਰੀਕੇ ਦੀਆਂ ਮੰਦਭਾਗੀਆਂ ਖਬਰਾਂ ਜਿਹੜੀਆਂ ਨੇ ਆਉਂਦੀਆਂ ਨੇ।
1: ਇੱਕ ਨਾ ਇਹ ਤਾਂ ਆਉਂਦੀਆਂ ਹੀ ਨੇ ਖਬਰਾਂ, ਅਤੇ ਅੱਜ ਕੱਲ੍ਹ ਜਿਹੜੇ ਬੱਚੇ 18 ਸਾਲ ਦੀ ਉਮਰ ਤੋਂ ਘੱਟ ਨੇ, ਮੈਨੂੰ ਲੱਗਦਾ 12-13 ਸਾਲ ਦੇ ਬੱਚੇ ਵੀ ਨਾ ਡਰਾਈਵਿੰਗ ਕਰ ਰਹੇ ਨੇ। ਸੋ ਇੱਥੇ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਚਾਬੀ ਹੱਥ 'ਚ ਦੇਣ ਤੋਂ ਪਹਿਲਾਂ ਅਸੀਂ 10 ਵਾਰ ਸੋਚੀਏ ਕਿ ਕੀ ਅਸੀਂ ਸਹੀ ਕਰ ਰਹੇ ਹਾਂ।
0: ਬਿਲਕੁਲ।
1: ਚਾਹੇ ਬੱਚਾ ਬਹੁਤ ਐਕਟਿਵ ਹੈ, ਲੇਕਿਨ ਅਸੀਂ ਕੋਸ਼ਿਸ਼ ਕਰੀਏ ਕਿ ਜੋ ਸਾਡੇ ਰੂਲਸ ਬਣੇ ਹੋਏ ਨੇ ਟ੍ਰੈਫਿਕ ਦੇ, ਅਸੀਂ ਉਸਦੀ ਪਾਲਣਾ ਕਰਦੇ ਹੋਏ ਹੀ ਬੱਚੇ ਨੂੰ ਵਾਹਨ ਸਿਖਾਈਏ, ਚਾਹੇ ਉਹ 2-ਪਹੀਆ ਵਾਹਨ ਹੈ ਜਾਂ ਫਿਰ 4-ਪਹੀਆ। ਸਾਈਕਲ ਜ਼ਰੂਰ ਅਸੀਂ ਸਿਖਾ ਸਕਦੇ ਹਾਂ, ਔਰ ਸਾਈਕਲ ਵਰਗੀ ਕੋਈ ਰੀਸ ਵੀ ਨਹੀਂ ਹੈ। ਸੋ ਬੱਚਿਓ, ਇਹਨਾਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਚੰਗਾ ਖਾਓ, ਚੰਗਾ ਸਿੱਖੋ, ਅਤੇ ਚੰਗੀ ਤਰ੍ਹਾਂ ਸ਼ਰਾਰਤਾਂ ਕਰੋ,
0: ਆਦਤਾਂ ਵੀ ਸਿੱਖੋ।
1: ਬਿਲਕੁਲ, ਚੰਗੀਆਂ ਆਦਤਾਂ ਸਿੱਖੋ, ਔਰ ਆਪਣੇ ਮਾਪਿਆਂ ਦਾ ਚੰਗੇ ਕੰਮਾਂ 'ਚ ਹੱਥ ਵਟਾਓ।
0: ਬਿਲਕੁਲ। ਤੇ ਕੋਈ ਨਾ ਕੋਈ ਹੁਨਰ ਹੈ ਜਿਹੜਾ ਇਹਨਾਂ ਦਾ ਖਾਲੀ ਦੇ ਦਿਨਾਂ ਦੇ ਵਿੱਚ ਜ਼ਰੂਰ ਸਿੱਖੋ
1: ਜੀ,
0: ਕਿਉਂਕਿ ਇਹ ਤੁਹਾਡੇ ਪੂਰੀ ਜ਼ਿੰਦਗੀ ਕੰਮ ਆਵੇਗਾ
1: ਜੀ।

हाँ जी भैनों, की हाल चाल ने? उम्मीद कर रही हाँ सारिया भैनों के हाल चाल मेरी तरह, यानी कि बहुत वधिया होणगे, सेहत पक्षों स्वस्थ होणगियां, अपने कामां कारां च मस्त होणगियां, अपने टीचिआं नूं हासिल करन च व्यस्त होणगियां। ते गर्मी दी छुट्टियां चल रहियां ने बच्चिआं दी, तां लाजमी है बिल्कुल जी रसोई च व्यस्त व्यस्त होणगियां। बच्चिआं दीआं फरमाइशां, ममा आ बणा दो, ममा आ तल दो, मम्मी अज तां आ वाला शेक पीणा है ना, इह तां चलदा ही रहिंदा है और इक महीना इह लगातार चलेगा। सो भैनों, अक्कण दी थक्कण दी कोई जरूरत नहीं है, क्योंकि बच्चिआं दे वी इही दिन हुंदे ने छुट्टियां दे अपनिआं ख्वाहिशां पूरीआं करन दे लई। और ख्वाहिशां नूं पूरा करना मापियां दी जिम्मेदारी बनती है, ते अपनी ख्वाहिशां सांझियां करनी अपने मापियां नाल इह बच्चिआं दी जिम्मेदारी बनती है। और मैनूं पता बहुत सारे होर भी बहुत सारे रुझावें ने तुहाडे, जिवें कि बच्चिआं दा छुट्टियां दा काम भी करवाउणा है, बच्चिआं दे समर कैंप्स दे विच उहनां दे नाल भी जाणा है, ते फिर बच्चिआं दे प्रोजेक्ट्स ते असाइनमेंट्स दा सारा जिम्मा साडा ही हुंदा, प्रिंट आउट्स तों लै के पेस्टिंग तक, और जो भी रिसर्च करके असीं नोट डाउन करना हुंदा है, बहुत काम हुंदा है ना। समझदी हाँ, लेकिन इन्हां सारे रुझेवियां दे विच इक्को इक तुहाडा साथी आकाशवाणी पटियाला, तुहाडा रेडियो, जो कि तुहाडी थकान नूं दूर करदा है, खास करके प्रोग्राम नारी लोक दे जरिए। सो तुहाडे इस तरह दे हौसलियां नूं होर बुलंद करदे हां जी, प्रोग्राम नारी लोक च सब तों पहलां सांझी करदे हां तुहाडे नाल सुरखी हर वार की तरह अंजली कुलथे दी गल करांगे। कौन ने इह? इक नवीं फिल्म बारे तुसीं सुणिया होणा, भारत भाग्य विधाता, ਇਹ ਇਹਨਾਂ ਦੀ ਹੀ ਜੀਵਨੀ ਦੇ ਉੱਤੇ ਬਣੀ ਹੈ। ਔਰ ਜਦੋਂ ਇਹਨਾਂ ਦੀ ਗੱਲ ਆਉਂਦੀ ਹੈ ਤਾਂ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਦੌਰਾਨ ਇੱਕ ਹਸਪਤਾਲ 'ਤੇ ਹੋਏ ਅੱਤਵਾਦੀ ਹਮਲੇ 'ਤੇ ਆਧਾਰਿਤ ਅੰਜਲੀ ਕੁਲਥੇ ਦੀ ਕਹਾਣੀ ਹੈ ਇਹ, ਜੋ ਕਿ ਤੁਹਾਡੇ ਨਾਲ ਅੱਜ ਅਸੀਂ ਸਾਂਝੀ ਕਰਾਂਗੇ। ਅੰਜਲੀ ਕੁਲਥੇ ਅਸਲ 'ਚ ਉਹ ਵਿਅਕਤੀ ਹੈ, ਜਾਂ ਕਹਿ ਸਕਦੇ ਆ ਉਹ ਨਰਸ ਨੇ, ਜਿਨ੍ਹਾਂ ਨੇ ਅੱਤਵਾਦੀ ਹਮਲੇ ਦੌਰਾਨ ਆਪਣੇ ਹਸਪਤਾਲ ਦੇ ਅੰਦਰ ਸਭ ਤੋਂ ਕਮਜ਼ੋਰ ਲੋਕਾਂ ਦੀ ਰੱਖਿਆ ਲਈ ਆਪਣਾ ਹੱਥ ਅੱਗੇ ਵਧਾਇਆ ਸੀ। 16 ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਵੀ ਉਹ ਆਪਣੀ ਬਹਾਦਰੀ ਦੀ ਕਹਾਣੀ ਦੇ ਲਈ ਜਾਣੇ ਜਾਂਦੇ ਨੇ। ਇੱਕ ਹਸਪਤਾਲ ਦੇ ਵਿੱਚ ਡਿਊਟੀ 'ਤੇ ਸਨ ਜਦੋਂ ਖਬਰ ਆਈ ਕਿ CST 'ਤੇ ਹਮਲਾ ਕਰਨ ਵਾਲੇ ਅੱਤਵਾਦੀ ਹਸਪਤਾਲ ਵੱਲ ਵੱਧ ਰਹੇ ਨੇ। ਇੱਕ ਰੂਟੀਨ ਸ਼ਿਫਟ ਜਲਦੀ ਹੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਦੇ ਵਿੱਚ ਬਦਲ ਗਈ। ਔਰ ਉਸ ਵਕਤ ਦੇ ਉੱਤੇ ਭੱਜਣ ਦੀ ਬਜਾਏ ਉਹਨਾਂ ਨੇ ਆਪਣੀ ਵਾਰਡ ਦੇ ਵਿੱਚ 20 ਗਰਭਵਤੀ ਔਰਤਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਦੀ ਇੱਕ ਛੋਟੀ ਜਿਹੀ ਪੈਂਟਰੀ ਵਿੱਚ ਉਹਨਾਂ ਨੂੰ ਲੈ ਗਏ, ਲਾਈਟਾਂ ਬੰਦ ਕਰ ਦਿੱਤੀਆਂ, ਮੋਬਾਈਲ ਫੋਨ ਵੀ ਬੰਦ ਕਰ ਦਿੱਤੇ, ਅਤੇ ਬਾਹਰ ਹਮਲਾ ਜਾਰੀ ਰਹਿਣ ਦੌਰਾਨ ਵੀ ਹਰ ਕੋਈ ਹਨੇਰੇ ਦੇ ਵਿੱਚ ਚੁੱਪਚਾਪ ਬੈਠਾ ਰਿਹਾ, ਸਿਰਫ ਅੰਜਲੀ ਦੀ ਖਾਤਰ ਉਹਨਾਂ ਦੀ ਜਾਨ ਬਚੀ। ਇਹ ਜੋ ਹੈ ਸੰਘਰਸ਼ ਇੱਥੋਂ ਹੀ ਨਹੀਂ ਖਤਮ ਹੋਇਆ। ਘੇਰਾਬੰਦੀ ਦੌਰਾਨ ਇੱਕ ਔਰਤ ਜੋ ਕਿ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਿਤ ਸੀ ਅਤੇ ਗੰਭੀਰ ਰੂਪ ਦੇ ਵਿੱਚ ਬਿਮਾਰ ਸੀ, ਜਣੇਪੇ ਦੀਆਂ ਪੀੜਾਂ ਲੱਗੀਆਂ ਹੋਈਆਂ ਸਨ, ਔਰ ਹਸਪਤਾਲ ਦੇ ਅੰਦਰ ਗੋਲਾਬਾਰੀ ਜਾਰੀ ਸੀ ਅਤੇ ਡਾਕਟਰ ਵਾਰਡ ਤੱਕ ਸੁਰੱਖਿਅਤ ਢੰਗ ਨਾਲ ਪਹੁੰਚਣ ਦੇ ਵਿੱਚ ਵੀ ਅਸਮਰੱਥ ਸੀ। ਅੰਜਲੀ ਮਰੀਜ਼ ਨੂੰ ਧਿਆਨ ਨਾਲ ਲੇਬਰ ਰੂਮ ਦੇ ਵਿੱਚ ਲੈ ਗਈ ਔਰ ਸਭ ਕੁਝ ਉਹਨਾਂ ਨੇ ਮੈਨੇਜ ਕੀਤਾ। ਸੋ ਅੱਜ ਅਸੀਂ ਇਹਨਾਂ ਨੂੰ ਯਾਦ ਕਰ ਰਹੇ ਹਾਂ, ਇਹਨਾਂ ਦੀ ਬਹਾਦਰੀ ਕਰਕੇ ਯਾਦ ਕਰ ਰਹੇ ਹਾਂ। ਔਰ ਉਸ ਵਕਤ ਇੱਕ ਬਹੁਤ ਵੱਡਾ ਟੈਰਰਿਸਟ ਜੋ ਕਿ ਜਦੋਂ ਅੰਜਲੀ ਦੇ ਸਾਹਮਣੇ ਆਇਆ, ਜਦੋਂ ਉਹਨਾਂ ਦੇ ਹਸਪਤਾਲ ਦੀ ਘੇਰਾਬੰਦੀ ਹੋ ਗਈ ਔਰ ਉਹ ਬਹੁਤ ਜ਼ਖਮੀ ਸੀ, ਉਸ ਨੂੰ ਵੀ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਨਾਲ ਉਹਨਾਂ ਦਾ ਸਾਹਮਣਾ ਕੀਤਾ ਔਰ ਆਪਣੇ ਮੁਲਕ ਦੇ ਲਈ ਆਪਣੀ ਸੇਵਾ ਨਿਭਾਈ ਆਪਣੀ ਸ਼ਿਫਟ ਦੇ ਦੌਰਾਨ। ਸੋ ਸਾਡੀ ਡਿਊਟੀ ਜੋ ਹੈ, ਜਾਂ ਅਸੀਂ ਕਹਿ ਸਕਦੇ ਹਾਂ ਸਾਡੀ ਜੌਬ ਜੋ ਹੈ, ਉਸਨੂੰ ਅਸੀਂ ਸਭ ਇੱਕ ਪੈਸਿਆਂ ਦੀ ਖਾਤਰ ਤਾਂ ਕਰ ਹੀ ਰਹੇ ਹਾਂ, ਲੇਕਿਨ ਜਦੋਂ ਅਸੀਂ ਉਸ ਡਿਊਟੀ ਨਾਲ ਜਾਂ ਅਸੀਂ ਉਸ ਜੌਬ ਦੇ ਨਾਲ ਦਿਲੋਂ ਜੁੜ ਜਾਂਦੇ ਹਾਂ, ਤਾਂ ਫਿਰ ਆਪੋ ਆਪਣੀ ਦੇਸ਼ ਭਾਵ ਦੀ ਭਾਵਨਾ ਜੋ ਹੈ ਉਹ ਜਾਗ ਜਾਂਦੀ ਹੈ। ਸੋ ਕੋਸ਼ਿਸ਼ ਕਰੀਏ ਕਿ ਜੋ ਸਾਡੇ ਦੇਸ਼ ਪ੍ਰੇਮ ਦੇ ਭਾਵ ਹਨ, ਉਹਨਾਂ ਨੂੰ ਅਸੀਂ ਕਦੇ ਵੀ ਖਤਮ ਨਾ ਹੋਣ ਦਈਏ। ਕਹਿੰਦੇ ਨਾ ਕਿ ਜੰਗ ਦੇ ਮੈਦਾਨ ਦੇ ਵਿੱਚ ਖੜ੍ਹੇ ਰਹੀਏ, ਡਟੇ ਰਹੀਏ, ਲੜੀਏ ਚਾਹੇ ਮਰ ਜਾਈਏ, ਲੇਕਿਨ ਜੰਗ ਦਾ ਮੈਦਾਨ ਛੱਡ ਕੇ ਭੱਜੀਏ ਨਾ। ਕਿਉਂਕਿ ਜਦੋਂ ਅਸੀਂ ਜੰਗ ਦਾ ਮੈਦਾਨ ਛੱਡ ਕੇ ਭੱਜ ਜਾਂਦੇ ਹਾਂ, ਤਾਂ ਫਿਰ ਅਸੀਂ ਸਭ ਤੋਂ ਵੱਡੇ ਡਰਾਕਲ ਜਾਂ ਡਰਪੋਕ ਅਖਵਾਉਂਦੇ ਹਾਂ। ਔਰ ਸਾਡੀਆਂ ਭੈਣਾਂ ਤਾਂ ਖਾਸ ਤੌਰ 'ਤੇ ਇਹੋ ਜਿਹੀਆਂ ਨੇ ਕਿ ਹਰ ਜੰਗ ਦਾ ਮੈਦਾਨ ਫਤਿਹ ਕਰ ਲੈਂਦੀਆਂ ਨੇ। ਸੋ ਇਸੇ ਲਈ ਅੱਜ ਅੰਜਲੀ ਦੀ ਕਹਾਣੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ।

0: बेस्ट।
1: ਭੈਣੋ ਅਕਸਰ ਅਸੀਂ ਕਹਿੰਦੇ ਹਾਂ ਕਿ ਵਰਦੀ ਜਾਂ ਹਥਿਆਰਾਂ ਦੇ ਨਾਲ ਹੀ ਜੋ ਹੁੰਦੇ ਨੇ ਅਸਲੀ ਹੀਰੋ ਹੁੰਦੇ ਨੇ, ਲੇਕਿਨ ਜ਼ਰੂਰੀ ਨਹੀਂ ਹੁੰਦਾ, ਕਿਉਂਕਿ ਅੰਜਲੀ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਹੀਰੋ ਹਮੇਸ਼ਾ ਵਰਦੀਆਂ ਜਾਂ ਹਥਿਆਰਾਂ ਦੇ ਨਾਲ ਨਹੀਂ ਆਉਂਦੇ। ਕਈ ਵਾਰੀ ਉਹ ਹਸਪਤਾਲਾਂ ਦੇ ਜਾਂ ਫਿਰ ਗਲੀਆਰਿਆਂ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਪਾਏ ਜਾਂਦੇ ਨੇ। ਸੋ ਇੱਕ ਹੋਰ ਗੱਲ ਸਾਂਝੀ ਕਰਦੀ ਹੈ ਜੀ, ਹਫ਼ਤਾਵਾਰ ਪ੍ਰੋਗਰਾਮ ਰਹੇ ਜੀ, ਔਰ ਹਫ਼ਤਾਵਾਰ ਪ੍ਰੋਗਰਾਮ ਅੱਜ ਦਾ ਜੋ ਹੈ, ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਭੇਜੇ ਹੋਏ ਖਤ ਅਸੀਂ ਸ਼ਾਮਿਲ ਕਰਾਂਗੇ, ਨਾਲੋਂ ਨਾਲ ਸੁਣਵਾਵਾਂਗੇ ਹਿੰਦੀ ਫਿਲਮੀ ਨਗਮੇ। ਖਤ ਭੇਜਣਾ ਜੇਕਰ ਤੁਸੀਂ ਭੁੱਲ ਗਏ ਹੋ, ਸਾਡੇ ਨਾਲ ਵਟਸਐਪ 'ਤੇ ਤੁਸੀਂ ਰਾਬਤਾ ਕਾਇਮ ਕਰੋ, 9460206268 ਇਸ ਨੰਬਰ ਦੇ ਜ਼ਰੀਏ ਤੁਸੀਂ ਆਪਣੀ ਫਰਮਾਇਸ਼ ਸਾਂਝੀ ਕਰੋ ਹਿੰਦੀ ਫਿਲਮੀ ਗੀਤਾਂ ਦੇ ਲਈ।

0: ਬੰਟੀ ਔਰ ਬਬਲੀ ਸੁਣ ਰਹੇ ਸੀ ਇਸ ਫਿਲਮ 'ਚ ਤੁਸੀਂ ਇਹ ਗੀਤ ਅਲੀਸ਼ਾ ਚਿਨੋਏ, ਸ਼ੰਕਰ ਮਹਾਦੇਵਨ ਅਤੇ ਜਾਵੇਦ ਅਲੀ ਦੀਆਂ ਆਵਾਜ਼ਾਂ 'ਚ।
1: आकाशवाणी एट 90 90 साल की आवाज दिल से दिल तक नॉन स्टॉप धमाल। पुरानी यादें नया जोश है, देश का रेडियो अब भी बॉस है। आकाशवाणी के गौरवमयी 90 साल
0: ਬਿਲਕੁਲ ਜੀ, ਤੁਸੀਂ ਟਿਊਨਿੰਗ ਕੀਤਾ ਹੋਇਆ ਤੁਹਾਡਾ ਨੰਬਰ 1 ਰੇਡੀਓ ਸਟੇਸ਼ਨ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਔਰ ਪ੍ਰੋਗਰਾਮ ਚੱਲ ਰਿਹਾ ਭੈਣਾਂ ਦਾ ਪਸੰਦੀਦਾ ਨਾਰੀ ਲੋਕ। ਤੁਸੀਂ ਹੋ ਆਪਣੀ ਸਖੀ ਸੁਮਿਤਾ ਦੇ ਨਾਲ, ਸਾਂਝੇ ਕਰ ਰਹੇ ਹਾਂ ਤੁਹਾਡੇ ਖਤ, ਸੁਣਵਾ ਰਹੇ ਹਾਂ ਤੁਹਾਡੀ ਪਸੰਦ ਦੇ ਆਧਾਰ 'ਤੇ ਹਿੰਦੀ ਫਿਲਮੀ ਨਗਮੇ। ਅਗਲਾ ਖਤ ਸਾਂਝਾ ਕਰ ਰਹੇ ਹਾਂ ਜੀ, ਸਾਡੀ ਸਖੀ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਭੇਜ ਰਹੀ ਹੈ। ਸ਼ੋਭਾ ਨਾਇਕ ਮਹਾਦੇਵ ਘਾਟ ਅਮਲੇਸ਼ਵਰ ਤੋਂ, ਸੁਮਨ ਠਾਕੁਰ, ਤਾਰਨੀ ਸੁਜਲਾ ਅਤੇ ਰਿਆਂਸ਼ ਠਾਕੁਰ, ਅਤੇ ਇਹਨਾਂ ਦੇ ਨਾਲ ਹੀ ਜੋਤੀ ਠਾਕੁਰ। ਸੀਮਾ ਮਿਗਲਾਨੀ ਮਲੋਟ ਕੈਂਪ ਤੋਂ, ਡੁਮਰਾਓ ਬਿਹਾਰ ਤੋਂ ਸੋਨਮ ਆਦੀਬਾ, ਔਰ ਫਾਤਿਮਾ ਖਾਤੂਨ ਅੰਸਾਰੀ ਬਕਸਰ ਬਿਹਾਰ ਤੋਂ, ਸਾਰੀਮਪੁਰ ਬਕਸਰ ਤੋਂ ਆਸਮਾ ਖਾਤੂਨ ਅੰਸਾਰੀ, ਜੇਲ ਰੋਡ ਦਿੱਲੀ ਤੋਂ ਦਿਵਿਆ ਭਾਰਤੀ, ਮਸੀਤਾ ਡੱਬਵਾਲੀ ਤੋਂ ਮੀਨਾਕਸ਼ੀ, ਸਰਗੁਨ ਅਤੇ ਕਮਲਜੀਤ, ਪਟੇਲ ਨਗਰ ਮਲੋਟ ਤੋਂ ਗੀਤਾ ਰਾਣੀ ਜਜੋਰੀਆ, ਗਗਨਦੀਪ ਅਤੇ ਆਰਜ਼ੂ ਜਜੋਰੀਆ, ਸੰਗਰੂਰ ਭਵਾਨੀਗੜ੍ਹ ਤੋਂ ਪ੍ਰਿਯੰਕਾ ਗਰਗ, ਔਰ ਡੱਬਵਾਲੀ ਹਰਿਆਣਾ ਤੋਂ ਸੁਨੀਤਾ ਬਕੋਲੀਆ ਅਤੇ ਮੀਨੂ ਬਕੋਲੀਆ। ਇਹ ਸਾਡੀ ਸਾਰੀ ਸਖੀਆਂ ਸੁਣਨਾ ਚਾਹ ਰਹੀਆਂ ਨੇ ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਦੀਆਂ ਆਵਾਜ਼ਾਂ ਨੂੰ ਫਿਲਮ ਦਿਲ ਹੈ ਤੁਮਹਾਰਾ ਚੋਂ।

0: ਭੈਣੇ ਠੀਕ ਹੈ ਗੁੱਡੀ ਹੁਣ?
1: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨਹੀਂ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
0: ਨੀ ਕਿਸੇ ਦੀ ਨਜ਼ਰ ਨੀ ਲੱਗੀ, ਕੁੜੀ ਨੂੰ ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ ਚ ਚਲੀ ਗਈ।
1: ਨੀ ਤੂੰ ਤੁਰਦੀ ਲੱਗ, ਮੈਂ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ?
0: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।
2: ਕੈਨੇਡੀਅਨ ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ, ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਅਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151011 48, 98880828048।
3: ਹਾਂਜੀ ਭੈਣੋ, ਪ੍ਰੋਗਰਾਮ ਨਾਰੀ ਲੋਕ 'ਚ ਅਗਲਾ ਗੀਤ ਸੁਣਵਾਵਾਂਗੇ ਸਾਡੀ ਸਖੀਆਂ ਜੀਤ ਕੌਰ, ਅਰਸ਼ਦੀਪ ਕੌਰ, ਮਨਵੀਰ ਕੌਰ ਹੋਰਾਂ ਦੀ ਫਰਮਾਇਸ਼ 'ਤੇ। ਪਿੰਡ ਸਿਉਣਾ ਤੋਂ ਪਾਲ ਕੌਰ ਸਮੇਤ ਇਹਨਾਂ ਖੱਤ ਸਾਂਝਾ ਕੀਤਾ। ਮਹਿਸ ਗੇਟ ਨਾਭਾ ਤੋਂ ਜੋਤੀ ਰਾਣੀ ਅਤੇ ਗੁਰਮੰਨਤ, ਖੁਸ਼ਪ੍ਰੀਤ ਕੌਰ, ਹਰਵਿੰਦਰ ਕੌਰ, ਕੁਲਵਿੰਦਰ ਕੌਰ ਅਤੇ ਇਹਨਾਂ ਦੀਆਂ ਸਖੀਆਂ ਸਾਧੂਲ ਸ਼ਹਿਰ ਅਮਰਗੜ੍ਹ ਤੋਂ ਖੱਤ ਸਾਂਝਾ ਕਰ ਰਹੀਆਂ ਨੇ। ਸਹਿਜਪ੍ਰੀਤ ਕੌਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਮਨਜੀਤ ਕੌਰ ਜੋੜਾ ਅਤੇ ਸਿਮਰਨ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੂਚੋ ਕੈਂਚੀਆ, ਬਠਿੰਡਾ ਤੋਂ ਇਹਨਾਂ ਖੱਤ ਭੇਜੇ ਹੈ ਜੀ। ਸੰਧੂ ਪਰਿਵਾਰ ਦੀ ਪੋਥਰੀਆਂ ਵਰਨੀਤ ਕੌਰ ਅਤੇ ਪਵਨੀਤ ਕੌਰ ਤੇਜਾ ਮੋੜੀ ਪਿੰਡ ਤੋਂ, ਅਤੇ ਜਸਵੀਰ, ਰੇਖਾ ਇਹਨਾਂ ਦਾ ਖੱਤ ਅਸੀਂ ਪਹਿਲਾਂ ਵੀ ਸ਼ਾਮਿਲ ਕੀਤਾ ਹੈ ਅਤੇ ਇਹਨਾਂ ਦਾ ਸੁਨੇਹਾ ਵੀ ਪਹੁੰਚ ਗਿਆ ਜੀ ਬਠਿੰਡਾ ਤੋਂ। ਵਟਸਐਪ ਮੈਸੇਜ ਇੱਕ ਹੋਰ ਆਇਆ ਨਨਿਓਲਾ ਅੰਬਾਲਾ ਤੋਂ, ਰਣਜੀਤ ਰੋਇਲਾ, ਰੁਪਿੰਦਰ ਅਤੇ ਕਿਰਨਦੀਪ ਹੋਰਾਂ ਦਾ, ਰਾਨੀ ਨਾਜ਼, ਪਰੀ, ਸੋਨੀਆ, ਅਨੂ, ਰਾਗੋ ਮਾਜਰਾ ਪਟਿਆਲਾ ਤੋਂ ਵਟਸਐਪ ਸੁਨੇਹਾ ਸਾਂਝਾ ਕਰ ਰਹੀਆਂ ਨੇ। ਭੁਪਿੰਦਰ ਕੌਰ ਸੈਣੀ ਪਿੰਡ ਵੱਡੀਆਂ ਜਾਲਾਂ ਤੋਂ, ਇਹਨਾਂ ਦੇ ਨਾਲ ਹੀ ਮਨਜੀਤ ਕੌਰ ਅਤੇ ਅਰਸ਼ਦੀਪ ਕੌਰ, ਮਨਜੀਤ ਕੌਰ ਸਮਾਣਾ ਸ਼ਹਿਰ ਤੋਂ, ਸੁਨੀਤਾ, ਸੰਗੀਤਾ, ਆਰਜ਼ੂ ਅਤੇ ਮਹਿਕ ਖੁਸ਼ ਦਿਲ। ਇੱਕ ਹੋਰ ਸੁਨੇਹਾ ਲਵਾਂਗੇ ਜੀ ਸਾਡੀਆਂ ਭੈਣਾਂ ਦਾ ਵਟਸਐਪ ਦੇ ਜ਼ਰੀਏ। ਮਲੇਰਕੋਟਲਾ ਤੋਂ ਪੁਸ਼ਪਾ ਰਾਣੀ, ਪੱਪੀ ਰਾਣੀ, ਕੁਲਵਿੰਦਰ ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਜੀ ਫਿਲਮ ਹਮ ਸਾਥ ਸਾਥ ਹੈ ਦੇ ਇਸ ਗੀਤ ਦੇ ਲਈ, ਜਿਸ ਨੂੰ ਆਵਾਜ਼ ਦਿੱਤੀ ਹੈ ਉਦਿਤ ਨਾਰਾਇਣ ਅਤੇ ਸਾਥੀਆਂ ਨੇ।

0: ਭਾਬੀ ਮੇਰੀ ਸਾਰੀ ਪੈਕਿੰਗ ਹੋ ਗਈ। ਕੌਣ ਕੌਣ ਜਾ ਰਿਹਾ ਤੁਹਾਡੇ ਚੋਂ ਮੈਨੂੰ ਛੱਡਣ ਲਈ?
1: ਹਾਂ ਬਾਈ ਗੁੱਡੀ, ਕਿਧਰੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਲੱਗਦਾ ਸਾਰਾ ਟੱਬਰ ਤਿਆਰ ਖੜਾ।
2: ਹਾਂ ਭੈਣ ਜੀ, ਗੁੱਡੀ ਦੀ ਨੌਕਰੀ ਲੱਗੀ ਹੈ ਦਿੱਲੀ, ਉਹ ਵੀ ਮਲਟੀਨੈਸ਼ਨਲ ਕੰਪਨੀ ਚ। ਇਹਨੂੰ ਟ੍ਰੇਨ ਤੱਕ ਛੱਡਣ ਚੱਲੇ ਸੀ।
1: ਚਲ ਬਹੁਤ ਬਹੁਤ ਮੁਬਾਰਕਾਂ ਹੋਣ ਭੈਣੇ। ਅੱਛਾ, ਕੰਪਨੀ ਬਾਰੇ ਸਾਰੀਆਂ ਡਿਟੇਲਸ ਤਾਂ ਤੁਸੀਂ ਪਤਾ ਕਰ ਲਈਆਂ ਨਾ?
2: ਕੀ ਮਤਲਬ?
1: ਮਤਲਬ ਵੀ ਕੰਪਨੀ ਗਵਰਨਮੈਂਟ ਵੱਲੋਂ ਰਜਿਸਟਰਡ ਹੈ ਨਾ, ਕਿਤੇ ਕੋਈ ਫਰਜ਼ੀ ਕੰਪਨੀ ਨਾ ਹੋਵੇ। ਅੱਜ ਕੱਲ ਆਨਲਾਈਨ ਜੌਬਸ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ। ਇਹਨਾਂ ਠੱਗੀਆਂ ਤੋਂ ਸੁਚੇਤ ਰਹੋ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਤੁਸੀਂ ਆਪ ਰੱਖਣਾ। ਨੌਕਰੀਆਂ ਦੇ ਨਾਂ ਤੇ, ਫਰਜ਼ੀ ਏਜੰਟਾਂ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਚੱਲ ਰਹੀਆਂ। ਇਹਨਾਂ ਠੱਗੀਆਂ ਤੋਂ ਬਚੋ, ਖੁਦ ਵੀ ਸੁਰੱਖਿਅਤ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਰੱਖੋ।

ਇੱਕ ਦੂਜੇ ਕੇ ਵਾਸਤੇ। ਲਤਾ ਮੰਗੇਸ਼ਕਰ ਅਤੇ ਇਹ ਹਰੀਹਰਨ ਦੀਆਂ ਆਵਾਜ਼ਾਂ 'ਚ ਤੁਸੀਂ ਇਹ ਸੁਣ ਰਹੇ ਸੀ ਗੀਤ। ਫਿਲਮ ਦਾ ਨਾਂ ਹੈ ਦਿਲ ਤੋਂ ਪਾਗਲ ਹੈ, ਔਰ ਕਿਆ ਹੀ ਖੂਬ ਗਾਇਆ ਵੀ ਔਰ ਕਿਆ ਹੀ ਖੂਬ ਲਿਖਿਆ। ਬਈ ਜਿਹਨਾਂ ਨੇ ਮਿਲਣਾ ਹੁੰਦਾ ਉਹ ਮਿਲ ਹੀ ਲੈਂਦੇ ਨੇ, ਜੋ ਇੱਕ ਦੂਜੇ ਦੇ ਵਾਸਤੇ ਬਣੇ ਹੁੰਦੇ ਨੇ ਤਾਂ ਪਰਮਾਤਮਾ ਆਪੋ ਆਪ ਮਿਲਾ ਵੀ ਦਿੰਦਾ। ਸਾਡੀਆਂ ਭੈਣਾਂ ਤਾਂ ਇਸ ਗੱਲ ਨੂੰ ਬਾਖੂਬੀ ਜਾਣਦੀਆਂ ਨੇ, ਹੈ ਨਾ ਭੈਣੋ। ਅਗਲਾ ਗੀਤ ਸ਼ਾਮਿਲ ਕਰਾਂਗੇ ਜੀ ਸ਼ਿਲਪਾ ਰਾਓ ਅਤੇ ਕੇਕੇ ਦੀਆਂ ਆਵਾਜ਼ਾਂ ਨੂੰ ਅਸੀਂ ਚੁਣਿਆ, ਅਸੀਂ ਨਹੀਂ ਅਸਲ 'ਚ ਤੁਸੀਂ ਹੀ ਚੁਣਿਆ। ਸੁਨੀਤਾ ਸ਼ਮੀ ਰਜਨੀ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ, ਦੀਕਸ਼ਾ ਕਾਟਪਾਲ ਜੰਨਤ ਪਿੰਡ ਮੂਲੀਆਂ ਵਾਲੀ ਜ਼ਿਲ੍ਹਾ ਫਜ਼ਿਲਕਾ ਤੋਂ, ਕਨੇਰਾ ਮੁਹੱਲਾ ਪਟਿਆਲਾ ਤੋਂ ਪਲਕ ਗੀਤੂ ਨਿਹਾਰਿਕਾ ਬੱਤਾ, ਮਹਿਰਾਜ ਅੰਸਾਰੀ ਮਹਿਤਾਬ ਅੰਸਾਰੀ ਆਸਮਾ ਖਾਤੂਨ ਅੰਸਾਰੀ ਸਾਰਿਮਪੁਰ ਬਕਸਰ ਤੋਂ ਖਤ ਸਾਂਝਾ ਕਰ ਰਹੀਆਂ ਨੇ, ਡੁਮਰਾਓ ਬਿਹਾਰ ਤੋਂ ਸੋਨਮ ਅਤੇ ਆਦੀਬਾ, ਗਿੱਦੜਬਾਹਾ ਤੋਂ ਮਨਜੀਤ ਤਨੇਜਾ ਪ੍ਰਵੀਨ ਪਾਇਲ ਅਤੇ ਹਿਨਾਸ਼ਾ, ਇਹਨਾਂ ਹੁਣ ਵਟਸਐਪ ਸੁਨੇਹਾ ਵੀ ਸਾਂਝਾ ਕੀਤਾ ਹੈ, ਸਾਨੂੰ ਖਤ ਵੀ ਪਹੁੰਚਿਆ ਸੀ। ਸੁਣਵਾ ਰਹੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਇਹ ਗੀਤ ਜਿਸ ਨੂੰ ਸਾਡੀਆਂ ਭੈਣਾਂ ਨੇ ਚੁਣਿਆ, ਫਿਲਮ ਬਚਣਾ ਹੈ ਹਸੀਨੋ ਚੋਂ।

ਬਚਨਾ ਹੈ ਹਸੀਨੋ, ਸੁਣ ਰਹੇ ਸੀ ਇਸ ਫਿਲਮ 'ਚੋਂ ਤੁਸੀਂ ਇਹ ਗੀਤ ਭੈਣੋ ਸ਼ਿਲਪਾ ਰਾਓ ਅਤੇ ਕੇਕੇ ਦੀਆਂ ਆਵਾਜ਼ਾਂ 'ਚ। ਖਤ ਭੇਜ ਰਹੀਆਂ ਨੇ ਸਾਡੀਆਂ ਭੈਣਾਂ ਅਹਿਮਦਗੜ੍ਹ ਮੰਡੀ ਤੋਂ, ਰਵੀਨਾ, ਆਫੀਆ, ਸਨਾ, ਜੈਸਮੀਨ, ਸਮਾ, ਸਕੀਲਾ, ਸ਼ਕੀਲਾ, ਹੀਨਾ, ਨਸਰਾ, ਰਜ਼ੀਆ ਅਤੇ ਰਜ਼ੀਆ ਸੁਲਤਾਨਾ। ਬਾਜਵਾ ਕਲੋਨੀ ਪਟਿਆਲਾ ਤੋਂ ਅਨੰਨਿਆ, ਦਿਮਾਂਸ਼ੀ, ਪੂਨਮ, ਰੇਨੂ ਅਤੇ ਪਾਰਵਤੀ। ਮਲੋਟ ਕੈਂਪ ਪੰਜਾਬ ਤੋਂ ਸੀਮਾ ਮਿਗਲਾਨੀ। ਅਲੀਕਾ ਡੱਬਵਾਲੀ ਤੋਂ ਕਰਮਜੀਤ ਲਖੋਤਰਾ, ਸਰਬਜੀਤ, ਰਾਣੀ ਅਤੇ ਰਜਨੀ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਅਨੀਤਾ ਪੂਰੀ, ਮਮਤਾ, ਮੇਘਾ, ਪੂਜਾ, ਗਗਨ, ਗੁੰਜਨ, ਲਾਲਸਾ, ਰਮਾ ਅਤੇ ਨਿਧੀ ਪੂਰੀ। ਦੌਲਤਬਾਗ ਮੁਰਾਦਾਬਾਦ ਤੋਂ ਨਾਇਮਾ ਬੇਗਮ ਅਤੇ ਸ਼ਮੀਮ ਬੇਗਮ, ਹਨੂੰਮਾਨਗੜ੍ਹ ਰਾਜਸਥਾਨ ਤੋਂ। ਇਹ ਸਾਰੀਆਂ ਭੈਣਾਂ ਸੁਣਨਾ ਚਾਹ ਰਹੀਆਂ ਨੇ ਸ਼੍ਰੇਆ ਘੋਸ਼ਾਲ, ਵੈਸ਼ਾਲੀ ਮਾਧੇ ਅਤੇ ਸਾਥਨਾ ਦੀਆਂ ਆਵਾਜ਼ਾਂ ਨੂੰ ਇਸ ਗੀਤ ਦੇ ਜ਼ਰੀਏ। ਭੈਣੋ, ਇਸ ਗੀਤ ਨੂੰ ਤੁਸੀਂ ਸੁਣੋਗੇ ਫਿਲਮ ਬਾਜੀਰਾਓ ਮਸਤਾਨੀ ਚੋਂ।

ਪ੍ਰੋਗਰਾਮ ਦਾ ਆਖਰੀ ਗੀਤ ਭੈਣੋ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ ਆ ਰਿਹਾ ਹੈ ਫਿਲਮ ਪੈਡਮੈਨ 'ਚੋਂ ਅਰਿਜੀਤ ਸਿੰਘ ਦਾ ਗਾਇਆ ਸੁਣਨਾ ਚਾਹਿਆ ਹੈ ਆਦਰਸ਼ ਨਗਰ ਮਲੋਟ ਤੋਂ ਮੀਨਾ ਸ਼ਰਮਾ ਮੈਂਡੀ ਅਤੇ ਸ਼ਾਇਨਾ ਸ਼ਰਮਾ ਹੋਰਾਂ ਨੇ ਪੰਨਾ ਮੱਧ ਪ੍ਰਦੇਸ਼ ਤੋਂ ਸਵਿਤਾ ਸੇਨ ਨੇਹਾ ਕ੍ਰਿਸ਼ਨਾ ਅਤੇ ਪ੍ਰਾਂਸ਼ੀ ਸੇਨ ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ ਖਤ ਸਾਂਝਾ ਕੀਤਾ ਹੈ ਰਾਜੂਬਾਈ ਮਾਇਆ ਵਰਮਾ ਜੋਤੀ ਪਾਇਲ ਪ੍ਰਿਆਂਸ਼ੀ ਅਤੇ ਇਹਨਾਂ ਦੀਆਂ ਸਖੀਆਂ ਨੇ ਬਲਜਿੰਦਰ ਕੌਰ ਅਤੇ ਰਵਨੀਤ ਅਤੇ ਨੀਸ਼ੂ ਸ਼੍ਰੀ ਮੁਕਤਸਰ ਸਾਹਿਬ ਤੋਂ ਅੰਜੂ ਨਾਰੰਗ ਡੱਬ ਵਾਲੀ ਤੋਂ ਗੀਤਾ ਸੁਮਨ ਸਾਰਿਕਾ ਰੌਸ਼ਨੀ ਦੇਵੀ ਕਾਮਨਾ ਅਤੇ ਅਨੁਸ਼ਕਾ ਰਾਵਰ ਕਰਨਾਲ ਤੋਂ ਵਟਸਐਪ ਸੁਨੇਹੇ ਜਿੰਨੇ ਆਏ ਸੀ ਅਸੀਂ ਸ਼ਾਮਿਲ ਕਰ ਚੁੱਕੇ ਹਾਂ ਇੱਕ ਹੋਰ ਸੁਨੇਹਾ ਸਾਂਝਾ ਕਰ ਰਹੇ ਹਾਂ ਸਵਿਤਾ ਅਰੋੜਾ ਨੈਨਸੀ ਅਰੋੜਾ ਹੋਰਾਂ ਦਾ ਅਲੀਸ਼ਾ ਇਹਨਾਂ ਦੇ ਨਾਲ ਹੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਤੋਂ ਇਹਨਾਂ ਸੁਨੇਹਾ ਭੇਜਿਆ ਜੀ ਔਰ ਹਰਜਿੰਦਰ ਕੌਰ ਹਰਦੀਪ ਕੌਰ ਰਮਨ ਇਹਨਾਂ ਇੱਕ ਵਾਰ ਹੋਰ ਸੁਨੇਹਾ ਭੇਜਿਆ ਹੈ ਸੁਣਵਾ ਰਹੇ ਇਹਨਾਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਇਹ ਗੀਤ

ਇਸ ਗੀਤ ਦੀਆਂ ਇਹਨਾਂ ਸਤਰਾਂ ਦੇ ਨਾਲ ਹੀ ਅੱਜ ਦਾ ਭੈਣਾਂ ਦਾ ਪ੍ਰੋਗਰਾਮ ਨਾਰੀ ਲੋਕ ਹੁਣ ਇੱਥੇ ਖਤਮ ਹੁੰਦਾ। ਭੈਣੋ ਹੁਣ ਆਪਣੀ ਸਖੀ ਸੁਮਿਤਾ ਨੂੰ ਦਿਓ ਜੀ ਇਜਾਜ਼ਤ।

हाँ जी श्रोतियों, समय मिला लो जी। इस वक्त दोपहर दा ठीक 1 बज रहा है। तुसी ट्यून कीता है तुहाडा अपना रेडियो आकाशवाणी पटियाला FM बैंड 100.2 MHz ते। हुण तुहाडे नाल सांझे कर रहे हां साडी अज दी बाकी रहिंदी सभा दे प्रोग्रामां दा वेरवा ते उहनां दा प्रसारण वक्त। ਹੁਣ ਤੋਂ ਕੁਝ ਦੇਰ ਬਾਅਦ ਯਾਨੀ ਕਿ ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਹਿੰਦੀ ਫਿਲਮੀ ਨਗਮੇ ਨਾਲ ਸਜਿਆ ਪ੍ਰੋਗਰਾਮ ਨਗਮੇ। ਪ੍ਰੋਗਰਾਮ ਦਰਮਿਆਨ 1:10 ਤੇ ਹੋਣਗੇ ਪ੍ਰਾਦੇਸ਼ਿਕ ਸਮਾਚਾਰ ਆਕਾਸ਼ਵਾਣੀ ਜਲੰਧਰ ਤੋਂ। ਪੰਜਾਬੀ 'ਚ ਖਬਰਾਂ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 1:40 ਤੇ। ਉਰਦੂ 'ਚ ਸਮਾਚਾਰ ਸੁਣੋਗੇ 1:50 ਤੇ ਆਕਾਸ਼ਵਾਣੀ ਦਿੱਲੀ ਤੋਂ। ਫੌਜੀ ਮੀਰਾ ਲਈ ਰਹਿੰਦਾ ਵਿਸ਼ੇਸ਼ ਪ੍ਰੋਗਰਾਮ ਸਰਫਰੋਸ਼ ਦੁਪਹਿਰ 2 ਵਜੇ। ਦੁਪਹਿਰ ਸਮਾਚਾਰ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:15। ਹਫ਼ਤਾਵਾਰ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ ਦਾ ਸਮਾਂ ਰਹੇਗਾ ਦੁਪਹਿਰ 2:30 ਦਾ। ਚੁਟਕਲੇ ਸੁਣਾਉਣ ਲਈ ਅੱਜ ਦਾ ਵਿਸ਼ਾ ਰਹੇਗਾ, ਅੱਜ ਦਾ ਸ਼ਬਦ ਰਹੇਗਾ ਅਖਬਾਰ ਨਿਊਜ਼ ਪੇਪਰ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਦਾ ਆਕਾਸ਼ਵਾਣੀ ਮੁੰਬਈ ਤੋਂ। ਗੱਲਾਂ 'ਚ ਗੱਲ ਦਾ ਵੇਲਾ ਰਹੇਗਾ ਸ਼ਾਮੀ 5 ਵਜੇ। ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਲਈ ਰਹਿੰਦਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ ਸ਼ਾਮੀ 5:30 ਵਜੇ। ਹਿੰਦੀ 'ਚ ਸਮਾਚਾਰ ਤੁਸੀਂ ਸੁਣੋਗੇ ਸ਼ਾਮੀ 6 ਵਜੇ ਆਕਾਸ਼ਵਾਣੀ ਦਿੱਲੀ ਤੋਂ। ਪ੍ਰਾਦੇਸ਼ਿਕ ਖਬਰਾਂ ਰਿਲੇਅ ਕਰਾਂਗੇ 6:20 ਤੇ ਆਕਾਸ਼ਵਾਣੀ ਜਲੰਧਰ ਤੋਂ। ਨੌਜਵਾਨਾਂ ਲਈ ਰਹਿੰਦਾ ਵਿਸ਼ੇਸ਼ ਪ੍ਰੋਗਰਾਮ ਵਿਪ ਗਿਓਰ ਸ਼ਾਮੀ 6:30 ਵਜੇ। 7 ਵਜੇ ਦਾ ਵੇਲਾ ਰਹੇਗਾ ਪੰਜਾਬੀ 'ਚ ਖਬਰਾਂ ਦਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਦੋ ਪਾਸ਼ੀ ਸੀਰੀਜ਼ ਜੋ ਚੱਲ ਰਹੀ ਹੈ ਉਹ ਤੁਸੀਂ ਸੁਣੋਗੇ ਅੱਜ ਸ਼ਾਮੀ 7:10 ਤੇ। ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਰਾਤੀ 8:15। ਰੇਡੀਓ OPD ਦਾ ਸਮਾਂ ਰਹੇਗਾ ਰਾਤੀ 8:15 ਦਾ। ਰਾਤੀ 9:15 ਤੁਸੀਂ ਸੁਣਦੇ ਹੋ ਸਮਾਚਾਰ ਸੰਧਿਆ। ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਇੱਕ ਵਾਰ ਫਿਰ ਤੋਂ ਤੁਸੀਂ ਸੁਣਦੇ ਹੋ ਰਾਤੀ 9 ਵਜੇ ਤੋਂ ਲੈ ਕੇ 10 ਵਜੇ ਤੱਕ ਆਕਾਸ਼ਵਾਣੀ ਮੁੰਬਈ ਤੋਂ। ਵਟਸਐਪ ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹੋਵਾਂਗੇ ਰਾਤੀ 10 ਵਜੇ। ਪੁਰਾਣੀ ਹਿੰਦੀ ਫਿਲਮੀ ਨਗਮਿਆਂ ਨਾਲ ਸਜਿਆ ਪ੍ਰੋਗਰਾਮ ਰਜਨੀਗੰਧਾ ਦਾ ਵੇਲਾ ਰਹੇਗਾ ਰਾਤੀ 10:30 ਦਾ। ਸਭਾ ਦੇ ਅਖੀਰ 'ਚ ਦੇਰ ਰਾਤ 11 ਵਜੇ ਤੁਸੀਂ ਸੁਣਦੇ ਹੋ ਹਿੰਦੀ 'ਚ ਸਮਾਚਾਰ 11:05 ਤੇ ਅੰਗਰੇਜ਼ੀ 'ਚ ਸਮਾਚਾਰ ਆਕਾਸ਼ਵਾਣੀ ਦਿੱਲੀ ਤੋਂ। ਦੇਰ ਰਾਤ 11:10 ਤੇ ਕੀਤੀ ਜਾਏਗੀ ਅੱਜ ਦੀ ਸਭਾ ਦੀ ਸਮਾਪਤੀ। ਇਹ ਸੀ ਸਾਡੀ ਅੱਜ ਦੀ ਬਾਕੀ ਰਹਿੰਦੀ ਸਭਾ ਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਦੱਸ ਦਈਏ ਸਰੋਤਿਓ, ਦੁਪਹਿਰ ਦੀ ਸਭਾ ਦੇ ਪ੍ਰੋਗਰਾਮਾਂ ਦਾ ਆਨੰਦ ਤੁਸੀਂ ਮਾਣ ਰਹੇ ਹੋ ਆਪਣੀ ਮੇਜ਼ਬਾਨ ਸੁਮਿਤਾ ਨਾਲ। ਇਸ ਸਭਾ ਦੌਰਾਨ ਮੇਰੇ ਨਾਲ ਮੌਜੂਦ ਨੇ ਤਕਨੀਕੀ ਸਹਾਇਕ ਇੰਜੀਨੀਅਰ ਰਾਧੇ ਸ਼ਾਮ। ਤੇ ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਨਗਮੇ ਦਾ। ਹਿੰਦੀ ਫਿਲਮੀ ਨਗਮਿਆਂ ਦਾ ਆਨੰਦ ਤੁਸੀਂ ਮਾਣੋਗੇ ਇਸ ਪ੍ਰੋਗਰਾਮ ਦੇ ਜ਼ਰੀਏ ਅੱਜ ਸੁਮਿਤਾ ਨਾਲ।

0: FM 100.2 MHz ਤੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸ਼੍ਰੋਤਿਓ ਸਮਾਂ ਮਿਲਾ ਲਓ, ਦੁਪਹਿਰ ਦੇ 1:10 ਹੋ ਰਹੇ ਨੇ। ਹੁਣ ਵੇਲਾ ਹੋ ਰਿਹਾ ਪ੍ਰਾਦੇਸ਼ਿਕ ਖਬਰਾਂ ਦਾ। ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਖਬਰਾਂ ਦੇ ਉਸ ਪਾਰ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਨੌਜਵਾਨ ਵਿਗਿਆਨ, ਤਕਨਾਲੋਜੀ, ਪੁਲਾੜ ਨਿਰਮਾਣ, ਸੈਮੀਕੰਡਕਟਰ ਅਤੇ ਡਰੋਨ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕਰ ਰਹੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਰਤ ਅੱਜ ਦੁਨੀਆ ਦੇ ਮੋਹਰੀ ਸਟਾਰਟਅਪ ਹੱਬਾਂ ਵਿੱਚੋਂ ਇੱਕ ਹੈ ਅਤੇ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਨੌਜਵਾਨ ਇਸ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਪ੍ਰਧਾਨ ਮੰਤਰੀ ਨੇ ਖੇਡਾਂ ਵਿੱਚ ਨੌਜਵਾਨਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਅਥਲੀਟਾਂ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਟਾਰਟਅਪਸ ਇੰਡੀਆ, ਡਿਜੀਟਲ ਇੰਡੀਆ, ਸਕਿੱਲ ਇੰਡੀਆ ਅਤੇ ਅਟਲ ਇਨੋਵੇਸ਼ਨ ਵਰਗੀਆਂ ਪਹਿਲਕਦਮੀਆਂ ਨੇ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ NDA ਸਰਕਾਰ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ। ਗੁਰਦਾਸਪੁਰ ਨਗਰ ਕੌਂਸਲ ਚੋਣਾਂ ਲਈ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਨੇ। ਗੁਰਦਾਸਪੁਰ ਵਿੱਚ ਕੁੱਲ 29 ਵਾਰਡ ਅਤੇ 70 ਪੋਲਿੰਗ ਬੂਥ ਬਣਾਏ ਗਏ ਨੇ, ਜਦਕਿ ਦੀਨਾਨਗਰ ਕੌਂਸਲ ਵਿੱਚ 15 ਵਾਰਡ ਅਤੇ 21 ਪੋਲਿੰਗ ਬੂਥ ਬਣਾਏ ਗਏ ਨੇ। ਵੋਟਾਂ EVM ਰਾਹੀਂ ਪੈ ਰਹੀਆਂ ਨੇ। ਅੱਜ ਸ਼ਾਮੀ 4 ਵਜੇ ਤੋਂ ਬਾਅਦ ਵੋਟਾਂ ਦੇ ਨਤੀਜੇ ਐਲਾਨੇ ਜਾਣ ਦੀ ਉਮੀਦ ਹੈ। ਬਟਾਲਾ ਦੇ SSP ਡਾਕਟਰ ਮਹਿਤਾਬ ਸਿੰਘ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ
2: ਕਾਦੀਆਂ ਦੇ ਵਿੱਚ ਅੱਜ ਟੋਟਲ 14 ਵਾਰਡ ਦੇ ਵਿੱਚ ਜਿਹੜੀ ਇਲੈਕਸ਼ਨ ਉਹ ਹੋ ਰਹੀ ਹੈਗੀ। ਇਹਦੇ ਵਿੱਚੋਂ ਇਹ ਸਾਰੇ ਬੂਥ ਜਿਹੜੇ ਹੈਗੇ ਸਾਰੇ ਲੋਕੇਸ਼ਨ ਸੈਂਸਿਟਿਵ ਹੈਗੀਆਂ ਨੇ। ਅਸੀਂ ਅਕੋਰਡਿੰਗਲੀ ਸਾਰੇ ਪ੍ਰਬੰਧ ਕੀਤੇ। ਸਾਡੇ ਵੱਲੋਂ ਇੱਥੇ 3 SP ਸਾਹਿਬਾਨ, 6 DSP ਸਾਹਿਬਾਨ ਤੇ 7 SHO ਸਾਹਿਬਾਨ ਦੇ ਮਿਲਾ ਕੇ 500 ਦੀ ਫੋਰਸ ਜਿਹੜੀ ਇੱਥੇ ਡਿਪਿਊਟ ਕੀਤੀ ਗਈ ਹੈ। ਜਿਵੇਂ ਤੁਸੀਂ ਦੇਖ ਰਹੇ ਹੋ ਤੇ ਹੁਣ ਤੱਕ ਬਿਲਕੁਲ ਸ਼ਾਂਤਮਈ ਢੰਗ ਨਾਲ ਜਿਹੜੀਆਂ ਵੋਟਾਂ ਉਹ ਪੈ ਰਹੀਆਂ ਹੈਗੀਆਂ। 4 ਵਜੇ ਤੱਕ ਜਿਹੜੀਆਂ ਵੋਟਾਂ ਉਹ ਪੈਣੀਆਂ ਹੈਗੀਆਂ, ਉਸ ਤੋਂ ਬਾਅਦ ਜਿਹੜੀ ਕਾਊਂਟਿੰਗ ਹੈ ਉਹ ਵੀ ਅੱਜ ਹੀ ਹੋਣੀ ਹੈਗੀ ਤਾਂ ਸਾਨੂੰ ਲੱਗਦਾ ਹੈ ਕਿ ਈਵਨਿੰਗ ਤੱਕ ਜਿਹੜਾ ਹੈਗਾ ਇਹ ਪ੍ਰੋਸੈਸ ਕੰਪਲੀਟ ਹੋ ਜਾਵੇ। ਮੇਰਾ ਇਹੀ ਸੁਨੇਹਾ ਹੈਗਾ ਕਿ ਬਿਨਾਂ ਕਿਸੇ ਡਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ, ਅਸੀਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਆ, ਬਿਲਕੁਲ ਸ਼ਾਂਤਮਈ ਢੰਗ ਨਾਲ ਜਿਹੜੀਆਂ ਵੋਟਾਂ ਉਹ ਸੰਪੰਨ ਹੋਣਗੀਆਂ।
1: ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀ ਨਾਲ ਕਈ ਮਹੱਤਵਪੂਰਨ ਮੀਟਿੰਗਾਂ ਕੀਤੀਆਂ ਨੇ। ਇਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਾਸਨ, ਸੱਭਿਆਚਾਰ, ਖੇਡਾਂ ਅਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮਾਮਲਿਆਂ 'ਤੇ ਚਰਚਾ ਕੀਤੀ ਗਈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਮੁਲਾਕਾਤ ਦੌਰਾਨ ਰਾਜਪਾਲ ਨੇ ਉਨ੍ਹਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਨਾਲ ਸੰਬੰਧਿਤ ਵੱਖ ਵੱਖ ਵਿਕਾਸ ਕਦਮੀਆਂ ਅਤੇ ਪ੍ਰਸ਼ਾਸਕੀ ਤਰਜੀਹਾਂ ਤੋਂ ਜਾਣੂ ਕਰਵਾਇਆ ਅਤੇ ਜਨਤਕ ਮਹੱਤਵ ਦੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਹੈ। ਇਸ ਤੋਂ ਬਾਅਦ ਸ੍ਰੀ ਕਟਾਰੀਆ ਨੇ ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਵਿੱਚ ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਦੇ ਅਪਡੇਸ਼ਨ ਲਈ ਸਹਾਇਤਾ ਦੀ ਮੰਗ ਕੀਤੀ ਹੈ। ਉਹਨਾਂ ਨੇ ਪ੍ਰਸਿੱਧ ਆਰਟੈਕਟ ਲੀ ਕਾਰਬੂਜੀਏ ਵੱਲੋਂ ਡਿਜ਼ਾਇਨ ਕੀਤੇ ਗਏ ਵਿਲੱਖਣ ਗ੍ਰੇਡ 1 ਵਿਰਾਸਤੀ ਸੰਸਥਾ ਨੂੰ ਸੁਰੱਖਿਅਤ ਰੱਖਣ ਅਤੇ ਆਧੁਨਿਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਤਜਵੀਜ਼ਸ਼ੁਦਾ ਪ੍ਰੋਜੈਕਟ ਦਾ ਉਦੇਸ਼ ਇਸ ਦੇ ਅਨਮੋਲ ਸੰਗ੍ਰਹਿ ਦੀ ਸੰਭਾਲ ਨੂੰ ਮਜ਼ਬੂਤ ਕਰਨਾ ਹੈ, ਇਸ ਦੀ ਵਸਤੂ ਕਲਾ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਅਤੇ ਸਮਕਾਲੀ ਅਜਾਇਬ ਘਰ ਦੇ ਮਿਆਰਾਂ ਦੇ ਅਨੁਸਾਰ ਸੈਲਾਨੀ ਅਸੂਲਤਾਂ ਨੂੰ ਵਧਾਉਣਾ ਹੈ। ਇੱਕ ਹੋਰ ਮੀਟਿੰਗ ਵਿੱਚ ਸ੍ਰੀ ਕਟਾਰੀਆ ਨੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਦੇ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਦੇ ਨਾਲ ਤਜਵੀਜ਼ਾਂ 'ਤੇ ਚਰਚਾ ਕੀਤੀ ਹੈ, ਜਿਨ੍ਹਾਂ ਵਿੱਚ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027, 21ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2027 ਅਤੇ ਨਵੰਬਰ 2026 ਵਿੱਚ ਹੋਣ ਵਾਲੀ ਦੂਜੀ ਅੰਤਰਰਾਸ਼ਟਰੀ ਚੰਡੀਗੜ੍ਹ ਮੈਰਾਥਨ ਸ਼ਾਮਲ ਹੈ। ਉਨ੍ਹਾਂ ਨੇ ਸੈਕਟਰ 42 ਸਪੋਰਟਸ ਕੰਪਲੈਕਸ ਵਿਖੇ ਇੱਕ ਆਧੁਨਿਕ ਅੰਤਰਰਾਸ਼ਟਰੀ ਬਹੁ ਉਦੇਸ਼ੀ ਇਨਡੋਰ ਸਪੋਰਟਸ ਹਾਲ ਦੀ ਸਥਾਪਨਾ ਅਤੇ ਪੰਜਾਬ 'ਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਹਾਇਤਾ ਦੀ ਮੰਗ ਕੀਤੀ। ਕੇਂਦਰੀ ਖੇਡ ਮੰਤਰੀ ਨੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਬਾਅਦ ਵਿੱਚ ਸ੍ਰੀ ਕਟਾਰੀਆ ਨੇ ਕੇਂਦਰੀ ਕਾਨੂੰਨਾਂ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਕੀਤੀ ਅਤੇ ਕਾਨੂੰਨੀ ਭਾਈਚਾਰੇ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੱਲ੍ਹ ਲੁਧਿਆਣਾ 'ਚ ਉਦਯੋਗਪਤੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ। ਇਸ ਮੌਕੇ BJP ਆਗੂਆਂ ਨਾਲ ਇੱਕ ਮੀਟਿੰਗ ਦੌਰਾਨ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਦੇ 12 ਸਾਲ ਪੂਰੇ ਹੋਣ ਦੇ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲਗਾਤਾਰ 3 ਵਾਰ ਪ੍ਰਧਾਨ ਮੰਤਰੀ ਬਣਨਾ ਮੋਦੀ ਦੀ ਕਾਰਜਸ਼ੈਲੀ, ਸਭ ਨੂੰ ਨਾਲ ਲੈ ਕੇ ਚੱਲਣ ਦੀ ਯੋਗਤਾ, ਦੇਸ਼ ਨੂੰ ਸੁਰੱਖਿਅਤ ਰੱਖਣ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਦੀ ਸੋਚ ਦਾ ਨਤੀਜਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਤੇ ਕੱਲ੍ਹ ਨਗਰ ਕੌਂਸਲ ਖਰੜ, ਡੇਰਾਬੱਸੀ, ਜੀਰਕਪੁਰ ਵਿੱਚ ਵੱਖ ਵੱਖ ਪਲੇਟਾਂ ਦਾ ਉਦਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਟਰਾਈ ਸਿਟੀ ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਨਾਲ ਲੱਗਦੇ ਕਸਬੇ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਕਪੂਰਥਲਾ ਦੇ ਡਿਸਟ੍ਰਿਕਟ ਕਮਿਸ਼ਨਰ ਆਕਾਸ਼ ਬੰਸਲ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਦੀ ਗਸ਼ਤ ਵਧਾਉਣ ਅਤੇ ਤੁਰੰਤ CCTV ਕੈਮਰੇ ਲਗਾਉਣ ਦੀ ਹਦਾਇਤ ਕੀਤੀ ਹੈ। ਜ਼ਿਲ੍ਹਾ ਸਿਹਤ ਬੋਰਡ ਦੀ ਮੀਟਿੰਗ ਦੌਰਾਨ ਉਨ੍ਹਾਂ ਨੇ ਓਟ ਕਲੀਨਿਕਾਂ ਦੀ ਸਿੱਖਿਆ ਨਿਗਰਾਨੀ ਲਈ ਸੁਰੱਖਿਆ ਗਾਰਡ 'ਤੇ ਤਾਇਨਾਤ ਕੀਤੇ ਜਾਣ ਦੇ ਨਿਰਦੇਸ਼

0: ਦਿੱਤੇ ਨੇ। ਇਸ ਦੇ ਨਾਲ ਹੀ ਪ੍ਰਦੇਸ਼ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਰਲੇ ਐਟ ਦ ਰੇਟ AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਦੁਪਹਿਰ ਦੇ ਠੀਕ 1:15 ਵੱਜ ਰਹੇ ਨੇ। ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ FM ਬੈਂਡ 100.2 ਮੈਗਾਹਰਟਜ਼ ਦੀ। ਮੁੜ ਸਵਾਗਤ ਹੈ ਪ੍ਰੋਗਰਾਮ ਨਗਮੇ 'ਚ। ਲੈ ਕੇ ਹਾਜ਼ਰ ਇੱਕ ਵਾਰ ਫਿਰ ਤੋਂ ਸੁਮਿਤਾ। ਦਿਲ ਚਾਹਤਾ ਹੈ ਸੁਣੋਗੇ ਇਸ ਫਿਲਮ 'ਚੋਂ ਪ੍ਰੋਗਰਾਮ ਦਾ ਇਹ ਗੀਤ। ਆਵਾਜ਼ਾਂ ਕਵਿਤਾ ਕ੍ਰਿਸ਼ਨਾ ਮੂਰਤੀ ਅਤੇ ਸ਼ਾਨ ਦੀਆਂ। ਸੋਨਾ ਚਾਹੇ ਜੀ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ, ਕੁਲਦੀਪ, ਦਮਨ, ਏਕਮ ਅਤੇ ਅਭਿਜੋਤ ਹੋਰਾਂ ਨੇ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੂਚੋ, ਕੈਂਚੀਆਂ ਤੋਂ ਇਸੇ ਗੀਤ ਦੇ ਲਈ ਖੱਤ ਸਾਂਝਾ ਕੀਤਾ ਹੈ। ਅਮਰਗੜ੍ਹ ਤਹਿਸੀਲ ਸਾਧੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ ਮਾਨ, ਕੁਲਵਿੰਦਰ ਅਤੇ KS ਮਾਨ ਹੋਰਾਂ ਨੇ। ਮਹਿਸਗੇਟ ਨਾਭਾ ਤੋਂ ਸੋਮਦਤ, ਕਾਇਰਵ, ਜੋਤੀ ਰਾਣੀ ਅਤੇ ਗੁਰਮੰਨਤ। ਇਸੇ ਗੀਤ ਨੂੰ ਸੁਣਨਾ ਚਾਹਿਆ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ, ਦਰਸ਼ਨ, ਸੁਰਿੰਦਰ, ਨੀਰਜ ਅਤੇ ਜਸ਼ਨ ਹੋਰਾਂ ਨੇ ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ। TD ਮਲਹੋਤਰਾ, ਰਿਤਿਕ, ਪ੍ਰਤੀਕ, ਨਵਨੀਤ ਰਾਏ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਸੈਕਟਰ 67 ਮੋਹਾਲੀ ਤੋਂ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਬੀਟਾ ਬਜਾਜ ਅਤੇ ਸਾਹਿਲ ਬਜਾਜ, ਮੱਖੂ ਫਿਰੋਜ਼ਪੁਰ ਤੋਂ ਬੇਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ।

ਬਿਲਕੁਲ ਜੀ, ਇਸ ਗੀਤ ਨੂੰ ਪੂਰਾ ਜ਼ਰੂਰ ਸੁਣਾਵਾਂਗੇ, ਸੁਣਨਾ ਚਾਹ ਰਹੇ ਨੇ ਇਸ ਗੀਤ ਨੂੰ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ 'ਚ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੀ ਐੱਸ ਨਾਇਕ ਅਤੇ ਸ਼ੋਭਾ ਨਾਇਕ। ਇਸੇ ਗੀਤ ਨੂੰ ਸੁਣਨ ਦੇ ਲਈ ਖੱਤ ਭੇਜਿਆ ਜੀ ਸਾਨੂੰ ਸਤੀਸ਼ ਮਿਗਲਾਨੀ, ਸੀਮਾ ਮਿਗਲਾਨੀ, ਵਿਵਾਨ ਅਨਮੋਲ ਅਤੇ ਲਖਵੀਰ ਸੰਧੂ ਹੋਰਾਂ ਨੇ ਮਲੋਟ ਕੈਂਪ ਤੋਂ, ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਦਤਰੇਂਗੀ ਤੋਂ ਭਾਗਵਤ ਵਰਮਾ, ਲਿਵੋਈ ਤੋਂ ਗੁਲਾਬਦਾਸ ਵਰਮਾ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਚਰਡੋਂਗਰੀ ਪਿਪਰਈਆ ਤੋਂ ਦੁਰਗਾ ਰਾਮ ਸਾਹੂ, ਪਿੰਨ ਕੁੜਿਆਣਾ ਜ਼ਿਲ੍ਹਾ ਫਜ਼ਿਲਕਾ ਤੋਂ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦੁਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਅਤੇ ਇਹਨਾਂ ਦਾ ਸਮੂਹ ਪਰਿਵਾਰ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਮਨੀਸ਼ ਬਜਾਜ, ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼, ਕਰੁਣਾ, ਵਿਨਾਮ, ਕੋਇਲ ਅਤੇ ਕ੍ਰਿਪਾ, ਭਾਟਾਪਾਰਾ ਦਤਰੇਂਗੀ ਤੋਂ ਦੁਆਰਕਾ ਪ੍ਰਸਾਦ ਵਰਮਾ, ਕਿਸ਼ੋਰ ਦੀਪਕ, ਜਾਵਿੰਦਰ ਕੁਮਾਰ ਵਰਮਾ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਰਮੇਸ਼ ਕੁਮਾਰ ਲੋਧ, ਸੰਤੋਸ਼ ਰਾਣੀ, ਅੰਕੁਸ਼, ਅੰਕਿਤਾ ਅਤੇ ਅਨੁਜ ਲੋਧ ਕੈਥਲ ਹਰਿਆਣਾ ਤੋਂ, ਸੁਖਵਿੰਦਰ ਸਿੰਘ ਅਤੇ ਇਹਨਾਂ ਦੇ ਸਾਥੀ ਸਰਹੰਦ ਤੋਂ, ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਔਰ ਰਵਨੀਤ, ਨੀਸ਼ੂ ਅਤੇ ਭੁਪਿੰਦਰ, ਮਨਜੀਤ ਤਨੇਜਾ, ਪ੍ਰਵੀਨ ਪਾਇਲ, ਹਿਨਾਸ਼ਾ ਗਿੱਦੜਬਾਹਾ ਤੋਂ।

0: ਇਸ ਗੀਤ ਦੇ ਨਾਲ ਅੱਜ ਦਾ ਪ੍ਰੋਗਰਾਮ ਨਗਮੇ ਹੁਣੇ ਇੱਥੇ ਖਤਮ ਹੁੰਦਾ। ਸੁਮਿਤਾ ਚਾਹੇਗੀ ਇਜਾਜ਼ਤ। 100.2 ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ ਇਸ ਵਕਤ ਦੁਪਹਿਰ ਦੇ 1:40 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, ਅਤੇ ਫਿਰ 1:50 'ਤੇ ਰਿਲੇਅ ਕਰਾਂਗੇ ਉਰਦੂ ਸਮਾਚਾਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਜ਼ਰੀਏ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦੇ ਨੌਜਵਾਨ ਵਿਗਿਆਨ, ਤਕਨਾਲੋਜੀ, ਪੁਲਾੜ ਨਿਰਮਾਣ ਤੇ ਡਰੋਨ ਵਰਗੇ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਨੇ। ਅਸਮ 'ਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦਾ ਇੱਕ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਕਿਹਾ ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਹੈ। ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਵੀਂ ਦਿੱਲੀ 'ਚ ਉਪ ਰਾਸ਼ਟਰਪਤੀ ਤੇ ਕੇਂਦਰੀ ਮੰਤਰੀਆਂ ਨਾਲ ਕਈ ਮਹੱਤਵਪੂਰਨ ਮੀਟਿੰਗਾਂ, ਸ਼ਾਸਨ, ਸਭਿਆਚਾਰ, ਖੇਡਾਂ ਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸਬੰਧਤ ਮਾਮਲਿਆਂ 'ਤੇ ਕੀਤੀ ਚਰਚਾ।

0: ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਪ੍ਰਧਾਨ ਮੰਤਰੀ ਅੱਜ ਸ਼ਾਮ ਫਰਾਂਸ ਦੇ ਨੀਸ ਪਹੁੰਚਣਗੇ। ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਆਪਣੀ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦੁਹਰਾਏਗਾ। ਇਹ ਉਨ੍ਹਾਂ ਦੇ ਫਰਾਂਸ ਤੇ ਸਲੋਵਾਕੀਆ ਦੇ ਦੌਰੇ ਦੀ ਸ਼ੁਰੂਆਤ ਹੋਵੇਗੀ। ਫਰਾਂਸ ਵਿਚ ਪ੍ਰਧਾਨ ਮੰਤਰੀ G7 ਸੰਮੇਲਨ ਚ ਹਿੱਸਾ ਲੈਣਗੇ ਅਤੇ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਿਕ ਸਹਿਯੋਗ ਵਧਾਉਣ ਲਈ ਦੁਵੱਲੀ ਗੱਲਬਾਤ ਕਰਨਗੇ। ਆਪਣੇ ਰਵਾਨਗੀ ਸਮੇਂ ਬਿਆਨ ਚ ਸ੍ਰੀ ਮੋਦੀ ਨੇ ਕਿਹਾ ਕਿ ਫਰਾਂਸ ਰਣਨੀਤਿਕ ਦ੍ਰਿਸ਼ਟੀਕੋਣ ਤੋਂ ਭਾਰਤ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਦੌਰੇ ਦਾ ਮੁੱਖ ਉਦੇਸ਼ ਭਾਰਤ ਤੇ ਫਰਾਂਸ ਦਰਮਿਆਨ ਆਰਥਿਕ ਅਤੇ ਸਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਏ। ਸ੍ਰੀ ਮੋਦੀ ਕੱਲ੍ਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਇੰਡੀਆ ਇਨੋਵੇਟਸ ਸੰਮੇਲਨ ਦਾ ਉਦਘਾਟਨ ਕਰਨਗੇ। ਉਨਾਂ ਕਿਹਾ ਕਿ ਇਸ ਸਮਾਗਮ ਭਾਰਤੀ ਸਟਾਰਟਅਪਸ ਨੂੰ ਦੁਨੀਆਂ ਦੇ ਨਾਲ ਜੋੜੇਗਾ। ਸ੍ਰੀ ਮੋਦੀ ਕੱਲ੍ਹ ਨੀਸ ਤੋਂ ਸਲੋਵਾਕੀਆ ਦੇ 2 ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਸ੍ਰੀ ਮੋਦੀ ਨੇ ਕਿਹਾ ਕਿ ਇਤਿਹਾਸਕ ਦੌਰਾ ਦੋਵਾਂ ਮੁਲਕਾਂ ਦਰਮਿਆਨ ਸਬੰਧਾਂ ਨੂੰ ਵਧਾਏਗਾ। ਪ੍ਰਧਾਨ ਮੰਤਰੀ ਮੋਦੀ ਬ੍ਰਾਤੀਸਲਾਵਾ ਚ ਸਲੋਵਾਕੀਆ ਦੇ ਰਾਸ਼ਟਰਪਤੀ ਪੇਲੇਗ੍ਰਿਨੀ ਤੇ ਪ੍ਰਧਾਨ ਮੰਤਰੀ ਫਿਕੋ ਨਾਲ ਮੁਲਾਕਾਤ ਵੀ ਕਰਨਗੇ। ਉਨਾਂ ਕਿਹਾ ਕਿ ਇਹ ਯੂਰਪੀਅਨ ਯੂਨੀਅਨ ਨਾਲ ਭਾਰਤ ਦੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ, ਜਿਸ ਦਾ ਸਲੋਵਾਕੀਆ ਚ ਇਕ ਮਹੱਤਵਪੂਰਨ ਮੈਂਬਰ ਹੈ। ਸਲੋਵਾਕੀਆ ਤੋਂ ਬਾਅਦ ਸ੍ਰੀ ਮੋਦੀ ਫਰਾਂਸ ਦੇ ਏਵੀਅਨ ਜਾਣਗੇ, ਜਿੱਥੇ ਉਹ ਇਸ ਮਹੀਨੇ ਦੀ 16 ਤੇ 17 ਤਰੀਕ ਨੂੰ G7 ਸੰਮੇਲਨ ਚ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ G7 ਵਿਚ ਭਾਰਤ ਦੀ ਮੌਜੂਦਗੀ ਭਾਰਤ ਦੇ ਵਧਦੇ ਆਲਮੀ ਪ੍ਰਭਾਵ ਵਿਚ ਇਸ ਦੇ ਭਾਈਵਾਲਾਂ ਦੇ ਵਿਸ਼ਵਾਸ ਨੂੰ ਪ੍ਰਗਟਾਉਂਦੀ ਹੈ। ਦੌਰੇ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ 18 ਜੂਨ ਨੂੰ ਪੈਰਿਸ ਜਾਣਗੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਦੌਰੇ ਯੂਰਪ ਅਤੇ G7 ਦੋਵਾਂ ਨਾਲ ਭਾਰਤ ਦੇ ਡੂੰਘੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਭਾਰਤ ਦੇ ਨੌਜਵਾਨ ਵਿਗਿਆਨ, ਤਕਨਾਲੋਜੀ, ਪੁਲਾੜ ਨਿਰਮਾਣ, ਸੈਮੀ ਕੰਡਕਟਰ ਅਤੇ ਡਰੋਨ ਵਰਗੇ ਖੇਤਰਾਂ ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਭਾਰਤ ਅੱਜ ਦੁਨੀਆਂ ਦੇ ਮੋਹਰੀ ਸਟਾਰਟਅਪ ਹੱਬ ਵਿਚੋਂ ਇਕ ਹੈ ਤੇ ਛੋਟੇ ਕਸਬਿਆਂ ਤੇ ਪਿੰਡਾਂ ਦੇ ਨੌਜਵਾਨਾਂ ਨੇ ਇਸ ਦੀ ਸਫਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਖੇਡਾਂ ਵਿਚ ਨੌਜਵਾਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਅਥਲੀਟਾਂ ਨੇ ਕੌਮਾਂਤਰੀ ਮੁਕਾਬਲਿਆਂ ਚ ਦੇਸ਼ ਦਾ ਨਾਮ ਰੋਸ਼ਨ ਕੀਤੈ। ਉਨ੍ਹਾਂ ਕਿਹਾ ਕਿ ਸਟਾਰਟਅਪ ਇੰਡੀਆ, ਡਿਜੀਟਲ ਇੰਡੀਆ, ਸਕਿੱਲ ਇੰਡੀਆ ਤੇ ਅਟਲ ਇਨੋਵੇਸ਼ਨ ਮਿਸ਼ਨ ਵਰਗੀਆਂ ਪਹਿਲਕਦਮੀਆਂ ਨੇ ਨਵੀਨਤਾ ਤੇ ਉੱਤਮਤਾ ਨੂੰ ਉਤਸ਼ਾਹਿਤ ਕੀਤੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ NDA ਸਰਕਾਰ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਸ ਨੇ ਦੇਸ਼ ਦੇ ਨੌਜਵਾਨਾਂ ਦਾ ਭਰੋਸਾ ਵਧਾਇਆ ਤੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਯੋਗ ਬਣਾਇਆ ਏ। ਅਸਮ ਵਿਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦਾ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਜ਼ੋਰਹਾਟ ਹਵਾਈ ਸੈਨਾ ਸਟੇਸ਼ਨ ਤੇ ਵਾਪਰਿਆ। ਹਾਦਸੇ ਤੋਂ ਬਾਅਦ ਜਹਾਜ਼ ਵਿਚ ਅੱਗ ਲੱਗ ਗਈ। ਹਵਾਈ ਸੈਨਾ ਨੇ ਕਿਹੈ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਕ ਜਾਂਚ ਕਮੇਟੀ ਬਣਾਈ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉਤਰਾਖੰਡ ਦੇ ਦੇਹਰਾਦੂਨ ਵਿਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ ਚ ਸ਼ਿਰਕਤ ਕੀਤੀ। ਇਸ ਸਾਲ ਦੀ ਪਾਸਿੰਗ ਆਊਟ ਪਰੇਡ ਇਤਿਹਾਸਕ ਹੈ ਕਿਉਂਕਿ ਪਹਿਲੀ ਵਾਰ ਮਹਿਲਾ ਕੈਡਟਾਂ ਵੀ ਪਾਸ ਆਊਟ ਹੋਈਆਂ ਨੇ। ਸ਼ਾਨਦਾਰ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਉਹ 9 ਮਹਿਲਾ ਕੈਡਟਾਂ ਨੂੰ ਦੇਖ ਕੇ ਵਿਸ਼ੇਸ਼ ਤੌਰ ਤੇ ਖੁਸ਼ ਨੇ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਭਾਰਤ ਦੇ ਰੱਖਿਆ ਬਲਾਂ ਦੇ ਇਤਿਹਾਸ ਚ ਇਕ ਮਹੱਤਵਪੂਰਨ ਉਪਲਬਧੀ ਹੈ, ਸਗੋਂ ਭਾਰਤ ਦੀ ਮਹਿਲਾ ਅਗਵਾਈ ਵਾਲੇ ਵਿਕਾਸ ਵੱਲ ਵਧ ਰਹੀ ਪ੍ਰੇਰਣਾ ਦਾ ਇਕ ਮਿਸਾਲ ਵੀ ਹੈ।
1: Specially delighted to see 9 women cadets. This is watershed moment in the history of IMA. It is not only a milestone in the history of India's defense forces, but also an inspiring example of India's march towards women-led development. I am sure that many more women cadets will join the academy.
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਹੈਦਰਾਬਾਦ ਦੇ ਡੂੰਡੀਗਲ ਚ ਹਵਾਈ ਸੈਨਾ ਅਕਾਦਮੀ ਵਿਖੇ 217ਵੇਂ ਬੈਚ ਦੀ ਸੰਯੁਕਤ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨੇ ਨਵੇਂ ਕਮਿਸ਼ਨਡ ਅਧਿਕਾਰੀਆਂ ਨੂੰ ਬਦਲਦੀਆਂ ਜੰਗੀ ਤਕਨਾਲੋਜੀਆਂ ਦੇ ਮੁਤਾਬਕ ਆਪਣੇ ਆਪ ਨੂੰ ਤਿਆਰ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਜ਼ਿਕਰ ਕੀਤਾ ਕਿ ਡਰੋਨ, ਸੈਟੇਲਾਈਟ ਅਤੇ ਰੋਬੋਟਿਕਸ ਵਰਗੀਆਂ ਤਕਨਾਲੋਜੀਆਂ ਆਧੁਨਿਕ ਜੰਗ ਵਿਚ ਵੱਡੀ ਭੂਮਿਕਾ ਨਿਭਾ ਰਹੀਆਂ ਨੇ। ਰੱਖਿਆ ਮੰਤਰੀ ਨੇ ਰਾਸ਼ਟਰੀ ਰੱਖਿਆ ਅਕਾਦਮੀ ਚ ਸਿਖਲਾਈ ਪ੍ਰਾਪਤ ਮਹਿਲਾ ਕੈਡਟਾਂ ਦੇ ਪਹਿਲੇ ਬੈਚ ਨੂੰ ਵੀ ਸ਼ਾਮਲ ਕੀਤਾ। ਸਮਾਰੋਹ ਵਿਚ ਸੁਖੋਈ 30 MAI ਸਾਰੰਗ ਤੇ ਸੂਰਿਆ ਕਿਰਨ ਐਰੋਬੈਟਿਕਸ ਟੀਮਾਂ ਵੱਲੋਂ ਹਵਾਈ ਪ੍ਰਦਰਸ਼ਨ ਵੀ ਕੀਤੇ ਗਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲਬਾਤ ਦੌਰਾਨ ਖਾੜੀ ਚ ਅਮਰੀਕੀ ਸਮੁੰਦਰੀ ਫੌਜ ਦੇ ਹਮਲਿਆਂ, ਜਿਸ ਵਿਚ 3 ਭਾਰਤੀ ਮਲਾਹ ਮਾਰੇ ਗਏ ਸਨ, ਦਾ ਸਖ਼ਤ ਵਿਰੋਧ ਕੀਤੈ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਵਪਾਰਕ ਜਹਾਜ਼ਾਂ ਖਿਲਾਫ਼ ਅਜਿਹੀ ਮਾਰੂ ਕਾਰਵਾਈ ਨਾਜਾਇਜ਼ ਹੈ। ਇਹ ਗੱਲਬਾਤ ਓਮਾਨ ਦੇ ਸਾਹਲ ਤੇ ਟੈਂਕਰ ਐਮਟੀ ਸਟੇਬੇਲੋ ਤੇ ਅਮਰੀਕੀ ਹਮਲੇ ਤੋਂ ਕੁਝ ਦਿਨ ਬਾਅਦ ਹੋਈ, ਜਿਸ ਵਿਚ 3 ਭਾਰਤੀ ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ। ਜਹਾਜ਼ ਉਤੇ 24 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਨ੍ਹਾਂ ਵਿਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ। 3 ਲਾਪਤਾ ਨਾਵਿਕਾਂ ਦੀ ਬਾਅਦ ਵਿਚ ਮੌਤ ਦੀ ਪੁਸ਼ਟੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਭਾਰਤ ਨੇ

0: ਸਖਤ ਵਿਰੋਧ ਦਰਜ ਕੀਤਾ ਤੇ ਇਕ ਅਮਰੀਕੀ ਸਵਾਰਥੀ ਅਧਿਕਾਰੀ ਨੂੰ ਨਵੀਂ ਦਿੱਲੀ ਚ ਤਲਬ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹੈ ਕਿ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾਣ ਵਾਲੇ ਵਪਾਰੀ ਜਹਾਜ਼ਾਂ ਤੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਨੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਲਿਆਕੀ ਫਰੀਡਮ ਜਹਾਜ਼ ਤੇ ਭਾਰਤੀ ਮਲਾਹਾਂ ਦੇ ਜਾਨੇ ਨੁਕਸਾਨ ਦੀਆਂ ਖ਼ਬਰਾਂ ਫਰਜ਼ੀ ਨੇ। ਮੰਤਰਾਲੇ ਨੇ ਕਿਹੈ ਕਿ ਜਹਾਜ਼ ਦੇ ਕੈਪਟਨ ਨਾਲ ਸੰਪਰਕ ਕੀਤਾ ਗਿਐ ਤੇ ਕਿਹੈ ਕਿ ਸਾਰੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਨੇ। ਵਿਦੇਸ਼ ਮੰਤਰਾਲੇ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਲੋਕਾਂ ਨੂੰ ਅਜਿਹੇ ਝੂਠੇ ਦਾਅਵਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਫਿਨਲੈਂਡ ਦੀ ਵਿਦੇਸ਼ ਮੰਤਰੀ ਐਲੇਨਾ ਵਾਲਟੋਨੇਨ ਨੇ ਰੂਸ ਤੋਂ ਤੇਲ ਖਰੀਦਣ ਦੇ ਭਾਰਤ ਦੇ ਫੈਸਲੇ ਦਾ ਸਮਰਥਨ ਕੀਤਾ। ਉਨਾਂ ਕਿਹਾ ਕਿ ਭਾਰਤ ਪੱਛਮੀ ਦੇਸ਼ਾਂ ਵੱਲੋਂ ਨਿਰਧਾਰਤ ਮੁੱਲ ਹੱਦ ਦੀ ਪਾਲਣਾ ਕਰਦੈ। ਫਿਨਲੈਂਡ ਵਿਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਇਕ ਮੀਟਿੰਗ ਚ ਉਨਾਂ ਕਿਹਾ ਕਿ ਮੁੱਲ ਹੱਦ ਵਿਸ਼ਵ ਤੇਲ ਸਪਲਾਈ ਨੂੰ ਬਣਾਈ ਰੱਖਣ ਤੇ ਰੂਸ ਦੇ ਮੁਨਾਫੇ ਦੀ ਸੀਮਤ ਕਰਨ ਲਈ ਬਣਾਈ ਗਈ ਹੈ। ਇਸ ਦਾ ਅਰਥ ਹੈ ਕਿ ਭਾਰਤ ਨੇ ਬਿਲਕੁਲ ਉਹੀ ਕੀਤਾ ਜੋ ਨਿਰਧਾਰਿਤ ਕੀਤਾ ਗਿਆ ਸੀ। ਸ੍ਰੀ ਜੈਸ਼ੰਕਰ ਨੇ ਯੂਰਪੀਅਨ ਮੁਲਕਾਂ ਦੀ ਆਲੋਚਨਾ ਨੂੰ ਖਾਰਜ ਕਰਦਿਆਂ ਕਿਹਾ ਕਿ ਪੱਛਮੀ ਪਾਬੰਦੀਆਂ ਨੇ ਯੂਰਪ ਨੂੰ ਮੱਧ ਪੂਰਬ ਤੋਂ ਤੇਲ ਖਰੀਦਣ ਲਈ ਮਜਬੂਰ ਕੀਤਾ, ਜਿਸ ਕਰਕੇ ਭਾਰਤ ਨੂੰ ਹੋਰ ਵਧੇਰੇ ਆਰਥਿਕ ਵਿਕਲਪ ਤਲਾਸ਼ਣੇ ਪਏ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੱਲ੍ਹ ਨਵੀਂ ਦਿੱਲੀ 'ਚ ਉਪ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ। ਇਸ ਦੌਰਾਨ ਪੰਜਾਬ ਤੇ ਚੰਡੀਗੜ੍ਹ ਵਿਚ ਸ਼ਾਸਨ, ਸਭਿਆਚਾਰ, ਖੇਡਾਂ ਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸਬੰਧਤ ਮਾਮਲਿਆਂ ਤੇ ਚਰਚਾ ਕੀਤੀ ਗਈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨਾਲ ਮੁਲਾਕਾਤ ਦੌਰਾਨ ਰਾਜਪਾਲ ਨੇ ਉਨ੍ਹਾਂ ਨੂੰ ਪੰਜਾਬ ਤੇ ਚੰਡੀਗੜ੍ਹ ਵਿਚ ਸਬੰਧਤ ਵੱਖ ਵੱਖ ਵਿਕਾਸ ਪਹਿਲਕਦਮੀਆਂ ਅਤੇ ਪ੍ਰਸ਼ਾਸਕੀ ਤਰਜੀਹਾਂ ਤੋਂ ਜਾਣੂ ਕਰਵਾਇਆ ਅਤੇ ਜਨਤਕ ਮਹੱਤਵ ਦੇ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਬਾਅਦ ਸ੍ਰੀ ਕਟਾਰੀਆ ਨੇ ਕੇਂਦਰੀ ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਤੇ ਚੰਡੀਗੜ੍ਹ 'ਚ ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਦੀ ਅਪਗ੍ਰੇਡੇਸ਼ਨ ਲਈ ਸਹਾਇਤਾ ਦੀ ਮੰਗ ਕੀਤੀ। ਇਕ ਹੋਰ ਮੀਟਿੰਗ ਵਿਚ ਸ੍ਰੀ ਕਟਾਰੀਆ ਨੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਦੇ ਨਾਲ ਮੁਲਾਕਾਤ ਕੀਤੀ ਤੇ ਚੰਡੀਗੜ੍ਹ ਦੇ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਦੀਆਂ ਤਜਵੀਜ਼ਾਂ ਤੇ ਚਰਚਾ ਕੀਤੀ। ਉਨ੍ਹਾਂ ਨੇ ਸੈਕਟਰ 42 ਸਪੋਰਟਸ ਕੰਪਲੈਕਸ ਵਿਖੇ ਇਕ ਅਤਿਆਧੁਨਿਕ ਅੰਤਰਰਾਸ਼ਟਰੀ ਬਹੁਉਦੇਸ਼ੀ ਇਨਡੋਰ ਸਪੋਰਟਸ ਹਾਲ ਦੀ ਸਥਾਪਨਾ ਬਾਰੇ ਵੀ ਮੰਗ ਕੀਤੀ। ਬਾਅਦ ਵਿਚ ਸ੍ਰੀ ਕਟਾਰੀਆ ਨੇ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਅਰਜਨ ਰਾਮ ਮੇਘਵਾਲ ਦੇ ਨਾਲ ਮੁਲਾਕਾਤ ਕੀਤੀ ਤੇ ਕਾਨੂੰਨੀ ਭਾਈਚਾਰੇ ਨਾਲ ਸਬੰਧਤ ਮੁੱਦਿਆਂ ਤੇ ਚਰਚਾ ਕੀਤੀ। ਕੇਂਦਰ ਸਰਕਾਰ ਦੀ ਬੇਟੀ ਬਚਾਓ ਬੇਟੀ ਪੜਾਓ ਯੋਜਨਾ ਦੇਸ਼ ਭਰ ਵਿਚ ਕੁੜੀਆਂ ਦੇ ਸਸ਼ਕਤੀਕਰਨ ਲਈ ਇਕ ਵੱਡੀ ਮੁਹਿੰਮ ਬਣ ਗਈ ਹੈ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਮੁਤਾਬਕ ਪਿਛਲੇ 10 ਸਾਲਾਂ 'ਚ ਜਨਮ ਸਮੇਂ ਲਿੰਗ ਅਨੁਪਾਤ 918 ਤੋਂ ਵੱਧ ਕੇ 929 ਹੋ ਗਿਆ। ਇਸ ਦੇ ਨਾਲ ਹੀ ਸੈਕੰਡਰੀ ਪੱਧਰ ਤੇ ਕੁੜੀਆਂ ਦਾ ਦਾਖਲਾ ਵੀ ਲਗਭਗ 75% ਤੋਂ ਵੱਧ ਕੇ 80% ਹੋ ਗਿਆ ਏ। ਨਵੀਂ ਦਿੱਲੀ 'ਚ ਨੀਤੀ ਆਯੋਗ ਅਤੇ ਜਰਮਨੀ ਦੇ ਵਫਦ ਦਰਮਿਆਨ ਭਾਰਤ ਜਰਮਨੀ ਵਿਕਾਸ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਮੀਟਿੰਗ ਕੀਤੀ ਗਈ। ਸਵੱਛ ਊਰਜਾ, ਵਾਤਾਵਰਨ ਸੁਰੱਖਿਆ, ਪਾਏਦਾਰ ਵਿਕਾਸ, ਖੇਤੀਬਾੜੀ ਸੁਧਾਰ, ਪਾਣੀ ਪ੍ਰਬੰਧਨ ਤੇ ਅਰਥ ਵਿਵਸਥਾ 'ਚ ਛੋਟੇ ਤੇ ਦਰਮਿਆਨੇ ਆਕਾਰ ਦੇ ਉੱਦਮਾਂ ਦੀ ਭਾਗੀਦਾਰੀ ਵਰਗੇ ਮੁੱਦਿਆਂ ਤੇ ਵੀ ਚਰਚਾ ਕੀਤੀ ਗਈ। ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੁਨੀਆਂ ਦੇ ਪਹਿਲੇ ਖਰਬਪਤੀ ਬਣ ਗਏ ਨੇ। ਇਹ ਪ੍ਰਾਪਤੀ ਉਨ੍ਹਾਂ ਦੀ ਕੰਪਨੀ ਸਪੇਸ ਐਕਸ ਦੇ ਸਟਾਕ ਮਾਰਕੀਟ ਵਿਚ ਸ਼ਾਨਦਾਰ ਸ਼ੁਰੂਆਤ ਕਰਨ ਤੋਂ ਬਾਅਦ ਆਈ ਹੈ, ਜਿਸ ਨਾਲ ਸਪੇਸ ਐਕਸ ਦੇ ਸ਼ੇਅਰਾਂ ਦਾ ਮੁੱਲ ਲਗਭਗ 2,10,000 ਕਰੋੜ ਹੋ ਗਿਆ। ਤੇ ਆਖਿਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਹੋਏ ਰਵਾਨਾ। ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦੇ ਨੌਜਵਾਨ ਵਿਗਿਆਨ, ਤਕਨਾਲੋਜੀ, ਪੁਲਾੜ ਨਿਰਮਾਣ ਤੇ ਡਰੋਨ ਵਰਗੇ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਨੇ। ਅਸਮ 'ਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦਾ ਇੱਕ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਕਿਹਾ ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਹੈ। ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਵੀਂ ਦਿੱਲੀ 'ਚ ਉਪ ਰਾਸ਼ਟਰਪਤੀ ਤੇ ਕੇਂਦਰੀ ਮੰਤਰੀਆਂ ਨਾਲ ਕਈ ਮਹੱਤਵਪੂਰਨ ਮੀਟਿੰਗਾਂ, ਸ਼ਾਸਨ, ਸਭਿਆਚਾਰ, ਖੇਡਾਂ ਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸਬੰਧਤ ਮਾਮਲਿਆਂ ਤੇ ਕੀਤੀ ਚਰਚਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
1: आदाब, ये आकाशवाणी है। खबरों के साथ मैं नीतिका त्यागी। वजीर आजम नरेंद्र मोदी फ्रांस और स्लोवाकिया के 6 रोजा दौरे पर रवाना हो गए हैं। उन्होंने कहा कि उनके इस दौरे से फ्रांस के साथ इक्तिसादी और सकाफती रिश्तों को तकवियत मिलेगी और स्लोवाकिया के साथ बाहमी ताल्लुकात मुस्तहकम होंगे। वजीर आजम मोदी फ्रांस में एवियों में ग्रुप 7 की छोटी मीटिंग में भी शिरकत करेंगे। सदर जमहूरियत द्रौपदी मुर्मू ने देहरादून में इंडियन मिलिट्री एकेडमी की पासिंग आउट परेड में कैडेटों का खैर मकदम किया और कहा कि पहली बार 9 खातून कैडेटों के इस परेड में शामिल होने से जाहिर हो जाता है कि भारत खवातीन की जेर क्यादत तरक्की की राह पर गामजन है। भारत ने खलीजी खित्ते में एक तेल

0: ਬੁੱਢੀ ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਡੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
1: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
2: ਹਾਂਜੀ ਸਰੋਤਿਓ, ਹੁਣ ਪੇਸ਼ ਹੈ ਪ੍ਰੋਗਰਾਮ ਸਰਫਰੋਸ਼। ਫੌਜੀ ਵੀਰਾਂ ਲਈ ਰਹਿੰਦਾ ਇਹ ਵਿਸ਼ੇਸ਼ ਪ੍ਰੋਗਰਾਮ। ਲੈ ਕੇ ਹਾਜ਼ਰ ਹੈ ਅੱਜ ਸੁਮਿਤਾ।

ਚੇਨਈ ਐਕਸਪ੍ਰੈਸ ਸੁਣ ਰਹੀ ਸੀ ਇਸ ਫਿਲਮ 'ਚ ਤੁਸੀਂ ਇਹ ਗੀਤ ਸੁਨਿਧੀ ਚੌਹਾਨ ਮੋਹਿਤ ਅਤੇ ਨੀਤੀ ਮੋਹਨ ਦੀਆਂ ਆਵਾਜ਼ਾਂ 'ਚ ਸਾਥ ਦੇ ਰਹੇ ਸਨ ਅਰੀਜੀਤ ਸਿੰਘ।

ਜੋ ਜੀਤਾ ਵਹੀ ਸਿਕੰਦਰ ਸੁਣ ਰਹੀ ਸੀ ਇਸ ਫਿਲਮ 'ਚ ਤੁਸੀਂ ਇਹ ਗੀਤ ਇਹ ਹਰੀਹਰਨ ਦੀ ਆਵਾਜ਼ 'ਚ। ਪ੍ਰੋਗਰਾਮ ਸਰਫਰੋਸ਼ ਤਹਿਤ ਆਖਰੀ ਗੀਤ ਆ ਰਿਹਾ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ ਫਿਲਮ ਜੰਨਤ 'ਚੋਂ ਕੇਕੇ ਦੀ ਆਵਾਜ਼ 'ਚ। ਸੈਯਦ ਕਾਦਰੀ ਦੇ ਬੋਲ, ਪ੍ਰੀਤਮ ਦਾ ਸੰਗੀਤ।

0: ਮਲਕੀਤ ਸਿੰਘ ਦੀ ਆਵਾਜ਼ ਸੁਣਿਆ ਤੁਸੀਂ ਇਹ ਗੀਤ? ਹੈਲੋ,
1: हेलो,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ ਮੈਡਮ ਜੀ।
0: ਕੌਣ ਗੱਲ ਕਰ ਰਹੇ ਹੋ?
1: ਧੰਨਾ ਸਿੰਘ ਬੋਲਦਾ
0: ਜੀ ਧੰਨਾ ਸਿੰਘ ਜੀ, ਸੁਣਾਓ ਚੁਟਕਲਾ ਫਿਰ।
1: ਹਾਂ ਜੀ, ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੈ ਜੀ।
0: ਹਾਂਜੀ
1: ਮੈਂ ਕਣਕ ਬੀਜ ਰਿਹਾ ਖੇਤ 'ਚ ਟਰੈਕਟਰ ਨਾਲ।
0: ਠੀਕ ਹੈ।
1: ਮੇਰੀ ਘਰ ਵਾਲੀ ਰੋਟੀ ਲੈ ਕੇ ਆਈ,
0: ਅੱਛਾ ਜੀ,
1: ਕਹਿੰਦੀ ਬੰਦ ਕਰ ਦੋ ਟਰੈਕਟਰ। ਮੈਂ ਕਿਉਂ? ਕਹਿੰਦੀ ਅਖਬਾਰ 'ਚ ਲਿਖਿਆ ਵਾ 11 ਨਵੰਬਰ ਨੂੰ ਬਹੁਤ ਭਾਰੀ ਬਾਰਿਸ਼ ਪੈਣੀ ਹੈ।
0: ਅੱਛਾ ਜੀ,
1: ਮੈਂ ਕਿੱਥੇ ਅਖਬਾਰ? ਕਹਿੰਦੀ ਆ ਦੇਖ ਮੈਂ ਰੋਟੀ ਲਿਆਈ ਹੈ, ਪੜ੍ਹ ਕੇ ਦੇਖ।
0: ਅੱਛਾ ਜੀ,
1: ਪੜ੍ਹ ਕੇ ਦੇਖਿਆ ਅਖਬਾਰ ਪਿਛਲੇ ਸਾਲ ਦਾ।
0: ਠੀਕ ਹੈ ਜੀ।
1: ਮੈਂ ਪੜ੍ਹਦਾ ਲੈ, ਮੇਰਾ ਮੀਟਿੰਗ ਹੁੰਦਾ।
0: ਹਾਂ ਬਿਲਕੁਲ ਜੀ, ਪੁਰਾਣੀ ਖਬਰ ਪੜ੍ਹ ਲਈ ਫਿਰ ਹੈ।
1: ਹਾਂ ਠੀਕ
0: ਸ਼ੁਕਰੀਆ
1: ਹੈ
0: ਜੀ।
1: ਜੀ, ਧੰਨਵਾਦ।
0: ਹੈਲੋ ਹੈਲੋ,
1: ਨਮਸਕਾਰ ਜੀ,
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਬੰਸੀ ਲਾਲ ਹਾਂ ਜੀ,
0: ਜੀ ਬੰਸੀ ਲਾਲ ਜੀ, ਕਿੱਥੋਂ?
1: ਪਿੰਡ ਤੇਜਾ ਮੋੜੀ, ਹੁਣ ਇਸ ਟਾਈਮ ਅੰਮ੍ਰਿਤਸਰ ਆਏ ਜੀ।
0: ਠੀਕ ਹੈ ਜੀ, ਇਸ ਟਾਈਮ ਅੰਮ੍ਰਿਤਸਰ ਹੋ? ਅੰਮ੍ਰਿਤਸਰ ਕਿਸੇ ਕੰਮ ਲਈ ਗਏ ਹੋ?
1: ਹਾਂ ਜੀ, ਤੇ ਸੇਵਾ ਵਿੱਚ ਆਏ ਹੈ
0: ਅੱਛਾ
1: ਯਾਦ।
0: ਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਚੁਟਕਲਾ ਸੁਣਾ
1: ਉਹ
0: ਦਿਓ ਫਿਰ।
1: ਅਖਬਾਰ ਕਹਿੰਦਾ ਕਿਤਾਬ ਨੂੰ
0: ਹਾਂ
1: ਵੀ ਤੁਸੀਂ ਤਾਂ ਪੜ੍ਹਦੇ, ਤੈਨੂੰ ਲੋਕੀ ਬਹੁਤ ਪੜ੍ਹਦੇ ਆ,
0: ਹਾਂ ਜੀ,
1: ਪਰ ਮੈਨੂੰ ਸਵੇਰੀ ਪੜ੍ਹਦੇ ਆ ਜਿਵੇਂ ਟਾਈਮ ਟਾਈਮ ਪਕੌੜਿਆਂ ਵਿੱਚ ਲਪੇਟ ਦਿੰਦੇ।
0: ਠੀਕ ਹੈ ਜੀ, ਠੀਕ ਹੈ ਜੀ, ਇਹ ਅਖਬਾਰ ਦੀ ਫਿਰ ਦੁੱਖ ਭਰੀ ਦਾਸਤਾਨ ਸੁਣਾਤੀ ਤੁਸੀਂ।
1: ਹਾਂ ਜੀ, ਹਾਂ ਜੀ,
0: ਠੀਕ ਹੈ ਜੀ, ਸ਼ੁਕਰੀਆ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹਾਂ ਜੀ, ਦਰਸ਼ਨ ਸਿੰਘ ਜੀ, ਕੀ ਹਾਲ ਚਾਲ ਨੇ? ਅੱਛਾ ਜੀ,
2: ਹੈਲੋ,
0: ਹਾਂ ਜੀ, ਹਾਂ ਜੀ, ਹਾਂ ਜੀ, ਹਾਂ ਜੀ, ਨਹੀਂ ਜੀ, ਨਹੀਂ, ਸਾਡੇ ਕੋਲ ਆਵਾਜ਼ ਆ ਰਹੀ ਹੈ ਤੁਹਾਡੀ। ਅੱਛਾ ਜੀ,
2: ਅਖਬਾਰ ਅੱਧਾ ਕੁ ਮੇਰੇ ਕੋਲ, ਅੱਧਾ ਕੁ ਉਹਨੇ ਚੱਕ ਲਿਆ। ਉਹ ਪੜ੍ਹਦੇ ਪੜ੍ਹਦੇ, ਹੈਲੋ,
0: ਹਾਂ ਜੀ, ਹਾਂ ਜੀ,
2: ਹਾਂਜੀ, ਉਹ ਪੜ੍ਹੀ ਗਿਆ ਜੀ, ਉਹ ਠੀਕ ਹੱਥ ਪੜ੍ਹਿਆ ਵਾ।
0: ਅੱਛਾ ਜੀ,
2: ਉਹ ਮੈਨੂੰ ਅੱਖਰ ਜੋੜ ਜੋੜ ਕੇ ਪੜ੍ਹ ਰਿਹਾ,
0: ਅੱਛਾ
2: ਵਿਧਵਾ
0: ਜੀ,
2: ਦੀ ਘਰ ਰੋਕੀ, ਮੈਂ ਕਿਹਾ ਵਿਧਵਾ ਦੀ ਘਰ ਤੋਂ ਕੀ ਲੈਣਾ ਵਾਲੇ ਆ। ਉਹ ਜਦ ਮੈਂ ਦੇਖਿਆ, ਮੈਂ ਕਿਹਾ ਇਹਦਾ ਵਿਧਾਇਕ ਲਿਖਿਆ ਵਾ ਬੋਲੇ ਬੰਦੇ।
0: ਅੱਛਾ ਜੀ,
2: ਮੈਂ ਕਿਹਾ ਵਿਧਵਾ ਹੀ ਦੱਸ ਰਿਹਾ ਤੂੰ ਵਿਧਾਇਕ ਨੂੰ?
0: ਓਹੋ, ਦੇਖੋ ਜੀ,
2: ਮੈਂ ਕਿਹਾ
0: ਪੜ੍ਹਨ ਚ ਗਲਤੀ
2: ਵਿਧਾਇਕ
0: ਕੀਤੀ ਹੈ, ਚ
2: ਲਿਖਿਆ ਵਾ
0: ਅਖਬਾਰ ਦੀ
2: ਤਾਂ
0: ਨਹੀਂ
2: ਜਦੋਂ
0: ਗਲਤੀ।
2: ਪੁਲਿਸ ਵਾਲੇ ਨੇ ਵਿਧਾਇਕ ਦੀ ਕਾਰ ਰੋਕੀ, ਉਹ ਕਹੀ ਜਾਵੇ ਵਿਧਵਾ ਦੀ।

ਹੁਣ ਤੱਕ ਤੁਸੀਂ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ ਵਿਵਿਧ ਭਾਰਤੀ ਦੇ ਪ੍ਰਸਾਰਣ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 5 ਵੱਜ ਰਹੇ ਹਨ ਅਤੇ ਹੁਣ ਇੱਕ ਨਜ਼ਰ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਭਾਰਤ ਦੇ ਨੌਜਵਾਨ ਵਿਗਿਆਨ, ਤਕਨਾਲੋਜੀ, ਪੁਲਾੜ ਨਿਰਮਾਣ ਅਤੇ ਡਰੋਨ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਨੇ। ਅਸਮ ਵਿੱਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦਾ ਇੱਕ AN-32 ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ ਵਿੱਚ ਸ਼ਿਰਕਤ ਕੀਤੀ ਅਤੇ ਕਿਹਾ ਹੈ ਕਿ ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਉਪਲਬਧੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਹੈਦਰਾਬਾਦ ਦੇ ਡੁੰਡੀਗੁਲ ਵਿੱਚ ਹਵਾਈ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ। ਨਵਨਿਯੁਕਤ ਅਧਿਕਾਰੀਆਂ ਨੂੰ ਬਦਲਦੀਆਂ ਜੰਗੀ ਤਕਨਾਲੋਜੀਆਂ ਮੁਤਾਬਕ ਆਪਣੇ ਆਪ ਨੂੰ ਤਿਆਰ ਰੱਖਣ ਦਾ ਸੱਦਾ ਦਿੱਤਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀਆਂ ਨਾਲ ਕਈ ਮਹੱਤਵਪੂਰਨ ਮੀਟਿੰਗਾਂ ਸ਼ਾਸਨ, ਸੱਭਿਆਚਾਰ, ਖੇਡਾਂ ਅਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮਾਮਲਿਆਂ 'ਤੇ ਕੀਤੀ ਚਰਚਾ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਗਰ ਕੌਂਸਲਾਂ ਖਰੜ, ਡੇਰਾਬੱਸੀ, ਜ਼ੀਰਕਪੁਰ, ਨਵਾਂਗਾਓਂ, ਬਨੂੜ, ਕੁਰਾਲੀ ਅਤੇ ਘੜੂਆਂ ਲਈ ਵੱਖ ਵੱਖ ਪ੍ਰੋਜੈਕਟਾਂ ਦਾ ਐਲਾਨ ਕੀਤਾ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਨੇਰੀ, ਝੱਖੜ ਅਤੇ ਬਿਜਲੀ ਲਿਸ਼ਕਣ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਭਾਰਤ

0: ਅਫਗਾਨਿਸਤਾਨ ਵਿਚਕਾਰ ਤਿੰਨ ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦਾ ਪਹਿਲਾ ਮੈਚ ਅੱਜ ਧਰਮਸ਼ਾਲਾ ਵਿੱਚ ਅਤੇ ਔਰਤਾਂ ਦੇ ਆਈਸੀਸੀ 2020 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ ਭਲਕੇ ਐਤਵਾਰ ਨੂੰ ਪਾਕਿਸਤਾਨ ਨਾਲ ਹੋਵੇਗਾ। ਇਹ ਸਨ ਇਸ ਵੇਲੇ ਦੀਆਂ ਮੁੱਖ ਸੁਰਖੀਆਂ। ਸਮਾਂ ਮਿਲਾ ਲਓ, ਇਸ ਸਮੇਂ ਸ਼ਾਮ ਦੇ ਠੀਕ 5:03 ਹੋ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਮੈਂ ਹਾਜ਼ਰ ਹਾਂ ਤੇਜਿੰਦਰ ਸਿੰਘ, ਅਤੇ ਮੇਰੇ ਨਾਲ ਨੇ
1: ਸੁਮਿਤਾ
0: ਜੀ। ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ
1: ਸਾਰੇ ਸਰੋਤਿਆਂ ਦਾ।
0: ਜੀ
1: ਔਰ ਤੇਜਿੰਦਰ ਜੀ, ਕੀ ਹਾਲ ਚਾਲ ਨੇ?
0: ਜੀ ਬਹੁਤ ਵਧੀਆ ਜੀ।
1: ਉਮੀਦ ਕਰਦੇ ਹਾਂ ਸਾਡੇ ਸਾਰੇ ਲਿਸਨਰਸ ਦੇ ਵੀ ਹਾਲ ਚਾਲ ਬਹੁਤ ਵਧੀਆ ਹੋਣਗੇ,
0: ਜੀ
1: ਕਿਉਂਕਿ ਮੌਸਮ ਦਾ ਹਾਲ ਥੋੜਾ ਜਿਹਾ ਠੀਕ ਹੈ, ਵਧੀਆ ਹੀ ਲਾ ਲਓ। ਸੋ ਹਾਲ ਚਾਲ
0: ਕੁਝ
1: ਸਭ ਦੇ
0: ਦਿਨਾਂ ਲਈ
1: ਵਧੀਆ?
0: ਮੈਨੂੰ ਲੱਗਦਾ ਹੈ ਕਿ ਗਰਮੀ ਤੋਂ ਰਾਹਤ ਮਿਲ ਗਈ ਹੈ ਅਤੇ ਸਾਡੇ ਸਰੋਤੇ ਵੀ ਅੱਜ ਖੁਸ਼ ਹੋਣਗੇ ਕਿ
1: ਜੀ,
0: ਥੋੜਾ ਜਿਹਾ ਹਵਾ, ਠੰਡੀ ਹਵਾ ਚੱਲ ਰਹੀ ਹੈ ਸਵੇਰ ਤੋਂ।
1: ਲੇਕਿਨ ਬਿਲਕੁਲ ਜੀ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ ਕਿ
0: ਜੀ
1: ਹਨੇਰੀ, ਝੱਖੜ, ਤੂਫਾਨ, ਮੀਂਹ, ਬਾਰਿਸ਼ ਜੋ ਹੈ ਉਹ ਹੋਣ ਦੀ ਹਰ ਥਾਂ 'ਤੇ ਸੰਭਾਵਨਾ ਹੈ, ਪੰਜਾਬ ਦੇ ਵਿੱਚ ਵੀ ਅਤੇ ਆਪਣਾ ਚੰਡੀਗੜ੍ਹ 'ਚ ਵੀ।
0: ਜੀ ਦੇਖਿਆ ਜਾਏ ਕਿ ਵੈਸੇ ਤਾਂ ਅਸੀਂ ਹਰ ਟਾਈਮ ਏਸੀ ਕੂਲਰ ਨੂੰ ਅਸੀਂ ਬ੍ਰੇਕ ਨਹੀਂ ਲਗਾ ਰਹੇ ਸੀ, ਤਾਂ ਮੈਨੂੰ ਲੱਗਦਾ ਕਿ ਰੱਬ ਨੇ ਆਪ ਹੀ ਬ੍ਰੇਕ ਲਵਾ ਦਿੱਤੀ ਹੈ।
1: ਬਿਲਕੁਲ ਜੀ,
0: ਰੱਬ ਨੇ
1: ਬਿਲਕੁਲ
0: ਕਹਿੰਦੇ ਕਿ ਆਪਣਾ ਏਸੀ ਚਲਾ ਦਿੱਤਾ।

0: ਕਹਿ ਦਈਏ ਕਿ
1: जी
0: ਜੇ ਜਿਹੜਾ ਲੋਕ ਵਿਚਾਰੇ ਅਫੋਰਡ ਨਹੀਂ ਕਰ ਸਕਦੇ ਜਾਂ ਏਸੀ ਜਾਂ ਕੂਲਰ, ਉਹਨਾਂ ਲਈ ਕਿ ਰੱਬ ਦਾ ਏਸੀ ਹੈ
1: ਬਿਲਕੁਲ ਜੀ
0: ਜੀ।
1: ਬਿਲਕੁਲ।
0: ਔਰ ਅੱਜ ਆਪਣੇ ਸਰੋਤਿਆਂ ਨੇ ਵੀ ਦੱਸ ਦਈਏ ਕਿ ਇੰਟਰਨੈਸ਼ਨਲ ਐਲਬਿਨਿਜ਼ਮ ਡੇ ਜੋ ਹਰ ਸਾਲ 13 ਜੂਨ ਨੂੰ ਮਨਾਇਆ ਜਾਂਦਾ ਹੈ
1: ਜੀ
0: ਜੀ, UN ਵੱਲੋਂ ਅੱਜ ਉਸ ਨੂੰ ਮਨਾਇਆ ਜਾ ਰਿਹਾ ਹੈ
1: ਦੇਖੋ ਉਹ ਹਰ ਦਿਨ ਹੁੰਦਾ ਹੈ ਖਾਸ ਕਿਉਂਕਿ ਹਰ ਦਿਨ ਦਾ ਹੁੰਦਾ ਹੈ ਇਤਿਹਾਸ। ਸੋ ਅੱਜ ਦਾ
0: ਜੀ।
1: ਦਿਨ ਵੀ ਉਸੇ ਨਜ਼ਰੀਏ ਦੇ ਨਾਲ ਖਾਸ ਹੈ। ਅਸੀਂ ਮਨਾ ਰਹੇ ਹਾਂ ਅੰਤਰਰਾਸ਼ਟਰੀ ਐਲਬਨਿਜ਼ਮ ਜਾਗਰੂਕਤਾ ਦਿਵਸ।
0: ਜੀ
1: ਜਾਗਰੂਕਤਾ ਦਿਵਸ ਮਨਾਉਣ ਦੀ ਜ਼ਰੂਰਤ ਉਦੋਂ ਪੈਂਦੀ ਹੈ ਤੇਜਿੰਦਰ ਜੀ ਜਦੋਂ ਕਿਸੇ ਚੀਜ਼ ਬਾਰੇ ਨਾ ਅਸੀਂ ਸਾਨੂੰ ਜਾਣਕਾਰੀ ਨਾ ਹੋਵੇ ਪੂਰਨ
0: ਜੀ
1: ਰੂਪ ਦੇ ਵਿੱਚ,
0: ਜੀ
1: ਜਾਂ ਕਹਿ ਦਈਏ ਥੋੜ੍ਹੀ ਬਹੁਤੀ ਜਾਣਕਾਰੀ ਹੁੰਦੀ ਹੈ ਅਤੇ ਫਿਰ ਅਸੀਂ ਉਸੇ ਤੇ ਚੱਲਦੇ ਹਾਂ, ਲੇਕਿਨ ਉਹ ਅੱਗੇ ਜਾਂਦੀ ਜਾਂਦੀ ਜਾਣਕਾਰੀ ਜਿਹੜੀ ਹੈ ਉਹ ਅਥੈਂਟਿਸਿਟੀ ਖੋ ਦਿੰਦੀ ਹੈ।
0: ਜੀ
1: ਸੋ ਉਸੇ ਦੇ ਮੱਦੇਨਜ਼ਰ UN ਨੇ ਇਹ ਡਿਸਾਈਡ ਕੀਤਾ ਸੀ ਕਿ ਅੱਜ ਦੇ ਦਿਨ ਨੂੰ ਅੰਤਰਰਾਸ਼ਟਰੀ ਐਲਬਨਿਜ਼ਮ ਜਾਗਰੂਕਤਾ ਦਿਵਸ ਵਜੋਂ ਮਨਾਇਆ ਜਾਏਗਾ।
0: ਜੀ
1: ਸੋ ਐਲਬਨਿਜ਼ਮ ਵਾਲੇ ਵਿਅਕਤੀਆਂ ਨੂੰ ਸੂਰਜ ਦੀ ਰੋਸ਼ਨੀ ਦੇ ਸੰਪਰਕ ਵਿੱਚ ਆਉਣ ਤੋਂ ਬਹੁਤ ਜ਼ਿਆਦਾ ਬਚਣਾ ਪੈਂਦਾ ਹੈ, ਸਾਵਧਾਨੀਆਂ ਵਰਤਣੀਆਂ ਪੈਂਦੀਆਂ। ਦੱਸਣਯੋਗ ਇੱਕ ਜੈਨੇਟਿਕ ਤੌਰ 'ਤੇ ਵਿਰਾਸਤ 'ਚ ਮਿਲੀ ਸਥਿਤੀ ਹੁੰਦੀ ਹੈ ਜਿਸ
0: ਜੀ
1: ਵਿੱਚ ਚਮੜੀ ਨਾ ਆਪਣੀ ਪਿਗਮੈਂਟੇਸ਼ਨ ਖੋ ਦਿੰਦੀ ਹੈ।
0: ਜੀ
1: ਯਾਨੀ ਕਿ ਦੇਖੋ ਪਿਗਮੈਂਟੇਸ਼ਨ ਦੇ ਨਾਲ ਹੀ ਸਾਡਾ ਜੋ ਚਮੜੀ ਦਾ ਰੰਗ ਹੈ ਜਾਂ ਤਾਂ ਚਿੱਟਾ ਹੁੰਦਾ ਹੈ
0: ਜੀ
1: ਜਾਂ ਫਿਰ ਸਾਂਵਲਾ ਹੁੰਦਾ, ਗੋਰਾ
0: ਜੀ
1: ਹੁੰਦਾ, ਸਾਂਵਲਾ ਹੁੰਦਾ,
0: ਜੀ
1: ਕਣਕ ਭੰਨਾ ਹੁੰਦਾ, ਗੇਹੂੰਆਂ ਜਿਹਨੂੰ ਕਹਿ ਦਿੰਦੇ ਹਾਂ। ਸੋ ਜਿਹੜੇ ਇਹ ਲੋਕ ਹੁੰਦੇ ਨੇ ਐਲਬਨਿਜ਼ਮ ਦੇ ਡਿਸਆਰਡਰ ਨਾਲ ਜੂਝ ਰਹੇ ਹੁੰਦੇ ਨੇ ਉਹਨਾਂ ਦੀ ਚਮੜੀ ਦਾ ਕੋਈ ਰੰਗ ਨਹੀਂ ਹੁੰਦਾ, ਕੋਈ ਰੰਗਤ ਨਹੀਂ ਹੁੰਦੀ, ਔਰ ਜਿਸ ਦੇ ਨਾਲ ਚਮੜੀ, ਵਾਲ ਅਤੇ ਉਹਨਾਂ ਦਾ ਅੱਖਾਂ ਅਸਾਧਾਰਨ ਤੌਰ ਦੇ ਉੱਤੇ ਪੀਲੀਆਂ ਹੋ ਜਾਂਦੀਆਂ ਨੇ।
0: ਜੀ ਅਕਸਰ ਇਹ ਦੇਖਿਆ ਵੀ ਜਾਂਦਾ ਹੈ ਕਿ ਉਹਨਾਂ ਦੇ ਨਾ ਜੋ ਵਾਲਾਂ ਨੂੰ ਜੀ ਬਿਲਕੁਲ ਚਿੱਟਾਪਨ ਦੇ ਵਿੱਚ ਆ ਜਾਂਦੇ ਨੇ, ਜਾਂ ਉਹਨਾਂ ਦੇ ਫੇਸ ਤੋਂ ਆਪਾਂ ਇੱਕ ਵਾਰ ਕਹਿ ਦਿੰਦੇ ਕਿ ਰੰਗ ਉੱਡ ਚੁੱਕਾ ਹੈ ਜਾਂ ਇਹ ਦੇਖਣ ਨੂੰ ਮਿਲਦਾ ਹੈ,
1: ਜੀ
0: ਉਹਨਾਂ ਦੇ ਅੱਖਾਂ ਦੇ ਭਰਵੱਟੇ ਤੱਕ ਵੀ ਬਿਲਕੁਲ ਉਹ ਰੰਗ
1: ਬਿਲਕੁਲ
0: ਜੋ ਹਨ
1: ਬੇਰੰਗੇ ਹੋਏ ਹੁੰਦੇ
0: ਬੇਰੰਗੇ
1: ਨੇ
0: ਜਿਹੇ ਹੋ ਜਾਂਦੇ ਨੇ,
1: ਜੀ।
0: ਅਕਸਰ ਇਹ ਲੋਕ ਦੇਖੇ ਜਾਂਦੇ ਨੇ। ਇਹਨਾਂ ਲੋਕਾਂ ਦੇ ਹੀ ਜਾਗਰੂਕਤਾ ਲਈ, ਇਹਨਾਂ ਦੇ ਲੋਕਾਂ ਦੇ ਧਿਆਨ ਨੂੰ ਰੱਖਣ ਲਈ ਹੀ ਸ਼ਾਇਦ
1: ਜੀ
0: ਅੱਜ ਦਾ ਦਿਨ ਅਨਾਉਂਸ ਕੀਤਾ ਗਿਆ ਹੈ।
1: ਬਿਲਕੁਲ। ਔਰ ਅਲਟਰਾਵਾਇਲਟ ਯਾਨੀ ਕਿ UV ਕਿਰਨਾਂ ਪ੍ਰਤੀ ਇਹ ਵਧੇਰੇ ਕਮਜ਼ੋਰ ਹੁੰਦੇ ਨੇ, ਇਸ ਲਈ ਇਹਨਾਂ ਨੂੰ ਸੂਰਜ ਦੀ ਰੋਸ਼ਨੀ ਤੋਂ ਵੀ ਦੂਰ ਰਹਿਣਾ ਪੈਂਦਾ, ਔਰ ਇਸ ਸਥਿਤੀ ਵਾਲੇ ਲੋਕ ਲੰਬੇ ਸਮੇਂ ਤੱਕ UV ਰੋਸ਼ਨੀ ਜਾਂ ਫਿਰ ਫੋਟੋ ਸੈਂਸਿਟਿਵਿਟੀ ਨੂੰ ਵਧਾਉਣ ਵਾਲੀਆਂ ਦਵਾਈਆਂ ਵੀ ਲੈਂਦੇ ਨੇ।
0: ਜੀ
1: ਔਰ ਐਲਬਨਿਜ਼ਮ ਦੀਆਂ ਖਾਸ ਵਿਸ਼ੇਸ਼ਤਾਵਾਂ ਮੁੱਖ ਤੌਰ ਦੇ ਉੱਤੇ ਅੱਖਾਂ ਅਤੇ ਚਮੜੀ 'ਤੇ ਪ੍ਰਗਟ ਹੁੰਦੀਆਂ ਨੇ, ਇਸ ਲਈ ਇਸ ਦੇ ਫੀਨੋਟਾਈਪ ਸਿੰਡਰੋਮ ਨੂੰ ਜੋ ਹੈ ਅਸੀਂ ਐਲਬਨਿਜ਼ਮ ਕਹਿੰਦੇ ਹਾਂ। ਅਕਸਰ ਨਾ ਤੇਜਿੰਦਰ ਜੀ ਅਸੀਂ ਕਹਿੰਦੇ ਹਾਂ ਫੁਲਵੈਰੀ ਹੀ ਐਲਬਨਿਜ਼ਮ ਹੈ,
0: ਜੀ
1: ਲੇਕਿਨ ਇਹ ਬਿਲਕੁਲ ਮਿਥ ਹੈ।
0: ਜੀ
1: ਇਸੇ ਲਈ ਅੱਜ ਦਾ ਇਹ ਖਾਸ ਦਿਨ ਮਨਾਇਆ ਜਾਂਦਾ ਹੈ ਕਿਉਂਕਿ ਅਸੀਂ ਕਿਸੇ ਤਰ੍ਹਾਂ ਵੀ ਕਨਫਿਊਜ਼ ਨਾ ਹੋਈਏ।
0: ਜੀ
1: ਜਿਹੜੀ ਫੁਲਵੈਰੀ ਹੁੰਦੀ ਹੈ ਅਸੀਂ ਉਸਨੂੰ ਕਹਿੰਦੇ ਹਾਂ ਵਿਟੀਲੀਗੋ
0: ਵਿਟਲੀਗੋ।
1: ਜਾਂ ਵਿਟਲੀਗੋ।
0: ਜੀ
1: ਇਹ ਇੱਕ ਆਟੋ ਇਮਿਊਨ ਬਿਮਾਰੀ ਹੁੰਦੀ ਹੈ ਜਿਸ ਵਿੱਚ ਸਾਡਾ ਸਰੀਰ ਜਿਹੜਾ ਹੈ ਰੋਗ ਪ੍ਰਤੀਰੋਧਕ ਆਪਣੀ ਸ਼ਕਤੀ ਨੂੰ ਗਵਾ ਦਿੰਦਾ ਹੈ, ਔਰ
0: ਜੀ
1: ਕੁਝ ਹਿੱਸਿਆਂ ਦੇ ਵਿੱਚ ਜਿਹੜੀ ਸਾਡੀ ਚਮੜੀ ਦੀ ਰੰਗਤ ਹੈ ਉਹ ਮੈਲਾਨਿਨ ਜਿਹਦੇ ਨਾਲ ਸਾਡਾ ਰੰਗਤ ਆਉਂਦੀ ਹੈ ਚਮੜੀ ਦੇ ਉੱਤੇ ਉਸਨੂੰ ਖੋ ਦਿੰਦੀ ਹੈ, ਉਹ ਨਸ਼ਟ ਹੋ ਜਾਂਦੀ ਹੈ।
0: ਜੀ
1: ਲੇਕਿਨ ਦੂਜੇ ਪਾਸੇ ਐਲਬਨਿਜ਼ਮ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਜੈਨੇਟਿਕ ਹੁੰਦਾ ਹੈ,
0: ਜੈਨੇਟਿਕ
1: ਯਾਨੀ ਉਹ ਜਨਮ ਜਾਤ ਤੋਂ ਹੀ ਸਾਡੇ ਸਰੀਰ ਦੇ ਵਿੱਚ ਹੁੰਦਾ ਹੈ, ਜਿਸ ਨੂੰ ਵੀ ਹੁੰਦਾ, ਔਰ ਮੈਲਾਨਿਨ ਬਿਲਕੁਲ ਹੀ ਨਹੀਂ ਉਹਨਾਂ ਦੀ ਬਾਡੀ 'ਚ ਬਣ ਪਾਉਂਦਾ।
0: ਜੀ
1: ਸੋ ਇਹ ਦੋਵੇਂ ਜੋ ਡਿਸਆਰਡਰਸ ਨੇ ਜਾਂ ਬਿਮਾਰੀਆਂ ਨੇ ਇਹ ਦੋਵੇਂ ਅਲੱਗ ਨੇ। ਫੁਲਵੈਰੀ ਦੇ ਉੱਤੇ ਵੱਖ ਵੱਖ ਤਰ੍ਹਾਂ ਦੇ ਚਿੱਟੇ ਧੱਬੇ ਬਣੇ ਹੁੰਦੇ ਨੇ,
0: ਜੀ
1: ਜਦਕਿ ਐਲਬਨਿਜ਼ਮ ਜਿਹੜਾ ਹੈ ਉਹ ਪੂਰੇ ਸਰੀਰ, ਚਿਹਰੇ ਅਤੇ ਵਾਲਾਂ ਨੂੰ ਬੇਰੰਗ ਕਰ ਦਿੰਦਾ ਹੈ।
0: ਜੀ ਮੈਂ ਅਕਸਰ ਦੇਖਿਆ ਵੀ ਹੈ ਕਿ ਕਈਆਂ ਨੂੰ ਫੁਲਵੈਰੀ, ਜਿਵੇਂ ਤੁਸੀਂ ਦੱਸਿਆ ਹੈ, ਸਰੀਰ ਦੇ ਕੁਛ ਕੁ ਅੰਗਾਂ ਦੇ ਵਿੱਚ ਹੀ ਹੁੰਦੀ ਹੈ, ਜਿਵੇਂ
1: ਹਾਂ
0: ਹੱਥ ਦੇ ਉੱਪਰ ਜਾਂ ਫਿਰ
1: ਜੀ
0: ਥੋੜ੍ਹਾ ਜਿਹਾ ਮੂੰਹ ਦੇ ਕੁਛ ਹਿੱਸੇ ਦੇ ਉੱਪਰ, ਪਰ ਜਿਹੜਾ ਐਲਬਿਨਿਜ਼ਮ ਵਾਲਾ ਸ਼ਾਇਦ ਮੈਨੂੰ ਸਮਝ ਲੱਗ ਰਿਹਾ ਹੈ ਕਿ ਜਿਨ੍ਹਾਂ ਦਾ ਬਿਲਕੁਲ ਹੀ ਉੱਪਰ ਤੋਂ ਲੈ ਕੇ ਨੀਚੇ ਤੱਕ, ਸਿਰ ਤੋਂ
1: ਬਿਲਕੁਲ
0: ਲੈ ਕੇ
1: ਜੀ।
0: ਪੈਰ ਤੱਕ ਰੰਗ ਇੱਕੋ ਹੋ ਜਾਂਦਾ ਹੈ ਅਤੇ ਉਹ ਰੰਗ ਇੱਕ ਅਲੱਗ ਜਿਹਾ ਦਿਸਦਾ ਹੈ।
1: ਜੀ। ਔਰ ਖਾਸ ਕਰਕੇ ਐਲਬਨਿਜ਼ਮ ਵਾਲੇ ਜੋ ਮਰੀਜ਼ ਹੁੰਦੇ ਨੇ ਇਹਨਾਂ ਦੀਆਂ ਅੱਖਾਂ ਦਾ ਰੰਗ ਹਲਕਾ ਨੀਲਾ ਜਾਂ ਗੁਲਾਬੀ ਵੀ ਹੋ ਸਕਦਾ ਹੈ, ਔਰ ਰੋਸ਼ਨੀ ਵੀ ਕਮਜ਼ੋਰ ਹੋ ਸਕਦੀ ਹੈ ਇਹਨਾਂ ਦੀ
0: ਜੀ
1: ਅੱਖਾਂ ਦੀ। ਸੋ ਇਸ ਤਰ੍ਹਾਂ ਦੀ ਛੋਟੀ ਨਿੱਕੀਆਂ ਗੱਲਾਂ ਨੂੰ ਜੋ ਅਸੀਂ ਹੈ ਧਿਆਨ 'ਚ ਰੱਖ ਕੇ ਅੱਜ ਦਾ ਦਿਨ ਜੋ ਹੈ ਅਸੀਂ ਸਮਝ ਸਕਦੇ ਹਾਂ ਕਿ ਕਿਉਂ ਮਨਾ ਰਹੇ ਹਾਂ, ਕਿਉਂਕਿ ਇਹਨਾਂ ਬੱਚਿਆਂ ਦੇ ਨਾਲ ਕਹਿ ਲਓ ਜਾਂ ਫਿਰ ਇਸ ਡਿਸਆਰਡਰ ਨਾਲ ਜੂਝ ਰਹੇ ਲੋਕਾਂ ਨਾਲ ਨਾ ਬਹੁਤ ਜ਼ਿਆਦਾ ਵਿਤਕਰਾ ਕੀਤਾ ਜਾਂਦਾ ਹੈ। ਕਈ ਲੋਕ ਸਮਝਦੇ ਨੇ ਕਿ ਇਹਨੂੰ ਕੋਈ ਓਪਰੀ ਕਸਰ ਹੋਈ ਹੋਈ ਹੈ, ਕਈ ਲੋਕ ਸਮਝਦੇ ਆ ਇਹ ਸਾਡੀ ਦੁਨੀਆ ਤੋਂ ਬਿਲਕੁਲ ਵੱਖ ਨੇ।
0: ਜੀ
1: ਸੋ ਇਹਨਾਂ ਨੂੰ ਐਲਬੀਨੋ ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ, ਜਿਵੇਂ ਅਸੀਂ ਤਾਂ ਸਭ ਇਨਸਾਨ ਹਾਂ, ਲੇਕਿਨ ਇਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਮਜ਼ਾਕ 'ਚ ਐਲਬੀਨੋ।
0: ਜੀ
1: ਸੋ ਜੋ ਕਿ ਸਰਾਸਰ ਮੈਨੂੰ ਲੱਗਦਾ ਹੈ ਕਿ ਗਲਤ ਹੈ।
0: ਜੀ
1: ਸੋ ਜਦੋਂ ਐਲਬਨਿਜ਼ਮ ਵਾਲੇ ਵਿਅਕਤੀ ਸਿਹਤ ਦੇ ਉੱਪਰ ਆਪਣਾ ਆਨੰਦ ਮਾਣਦੇ ਨੇ ਤਾਂ ਚਮੜੀ ਦੇ ਕੈਂਸਰ ਤੇ ਆਮ ਤੌਰ ਤੇ ਵੀ ਉਹ ਬਚਾਅ ਕਰ ਸਕਦੇ ਨੇ,
0: ਜੀ
1: ਕਿਉਂਕਿ ਜੇਕਰ ਨਿਯਮਿਤ ਤੌਰ ਤੇ ਡਾਕਟਰਾਂ ਨਾਲ ਉਹ ਜਾਂਚ ਕਰਵਾਉਣ, ਆਪਣੀ ਸਨਸਕ੍ਰੀਨ, ਧੁੱਪ ਦੀਆਂ ਐਨਕਾਂ ਅਤੇ ਸੂਰਜੀ ਕਿਰਨਾਂ ਤੋਂ ਬਚਣ ਵਾਲੇ ਕੱਪੜੇ ਪਾਉਣ, ਤਾਂ ਇਹ ਸਭ ਮੁਮਕਿਨ ਹੋ ਸਕਦਾ। ਲੇਕਿਨ ਹਰ ਇੱਕ ਮੁਲਕ ਦੇ ਵਿੱਚ ਇਹ ਸਾਰੀ

0: ਸਹੂਲਤਾਂ ਮਿਲਣੀਆਂ
1: ਨਹੀਂ ਮੁਸ਼ਕਿਲ
0: ਮੁਮਕਿਨ
1: ਹੈ
0: ਨਹੀਂ ਹੈ,
1: ਜੀ
0: ਖਾਸ ਕਰਕੇ ਸਾਡੇ ਮੁਲਕ ਦੇ ਵਿੱਚ
1: ਜੀ
0: ਜਿੱਥੇ ਕਿ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਅੱਜ ਦੇ ਸਮੇਂ ਵਿੱਚ ਆ ਰਹੀਆਂ ਨੇ,
1: ਜੀ
0: ਔਰ ਜਾਗਰੂਕਤਾ ਕਹਿੰਦੇ ਅਸੀਂ 0 ਲੈਵਲ ਦੀ ਹੈ, ਅਵੇਅਰਨੈਸ ਨਹੀਂ ਹੈ। ਸੋ ਆਂਢ ਗੁਆਂਢ ਦੇ ਵਿੱਚ ਵੀ ਕੋਈ ਇੱਕ ਅੱਧਾ ਬੱਚਾ ਜੇ ਐਲਬਨੀਜ਼ਮ ਨਾਲ ਜੂਝਦਾ ਸਾਨੂੰ ਮਿਲੇ, ਉਸ ਦੇ ਨਾਲ ਥੋੜ੍ਹਾ ਜਿਹਾ ਸੈਂਸੀਬਲ ਹੋ ਕੇ ਅਸੀਂ ਗੱਲ ਕਰੀਏ।
1: ਜੀ ਇਹਦੇ ਵਿੱਚ ਇੱਕ ਹੋਰ ਦੇਖਣ ਯੋਗ ਗੱਲ ਹੈ ਕਿ ਸਾਨੂੰ ਵੀ ਨਾ ਉਹਨਾਂ ਪ੍ਰਤੀ ਇੱਕ ਹਮਦਰਦੀ ਵੀ ਰੱਖਣੀ ਚਾਹੀਦੀ ਹੈ ਤੇ ਇੱਕ ਸਾਨੂੰ ਮਜ਼ਾਕ ਤੋਂ ਇਗਨੋਰ ਕਰਨਾ
0: ਮੈਨੂੰ
1: ਚਾਹੀਦਾ।
0: ਲੱਗਦਾ ਕਿ ਹਮਦਰਦੀ ਨਾਲੋਂ ਅਸੀਂ ਉਹਨਾਂ ਨੂੰ ਸਿਰਫ ਆਪਣੀ ਤਰ੍ਹਾਂ ਦਾ ਇੱਕ ਇਨਸਾਨ ਹੀ ਸਮਝੀਏ
1: ਜੀ
0: ਨਾ, ਤੇ ਉਹਨਾਂ ਨੂੰ ਇਹ ਨਾ ਕਹੀਏ ਕਿ ਤੁਸੀਂ ਲਾਚਾਰ ਹੋ, ਬੇਬਸ
1: ਹਾਂ
0: ਹੋ।
1: ਵੀ ਤੁਸੀਂ ਅਲੱਗ ਹੋ ਇੱਕ
0: ਹਾਂ
1: ਜੀ ਕਿਉਂਕਿ ਜੋ ਲੋਕ ਵੈਸੇ ਅੱਜ ਕੱਲ੍ਹ ਮਜ਼ਾਕ ਬਣਾਉਣ 'ਚ ਜ਼ਿਆਦਾ ਹੁਸ਼ਿਆਰ ਹੁੰਦੇ ਨੇ ਉਹ
0: ਬਿਲਕੁਲ
1: ਮਜ਼ਾਕ ਤੋਂ ਦੂਰ ਰਹਿਣਾ ਚਾਹੀਦਾ ਹੈ
0: ਜੀ,
1: ਤਾਂ ਉਹਨਾਂ ਨੂੰ ਵੀ ਇੱਕ ਕਿਉਂਕਿ ਜੀਵਨ ਜੀਉਣ ਦਾ ਉਹਨਾਂ ਦਾ ਵੀ ਹੱਕ ਹੈ ਤਾਂ ਉਸ ਜੀਵਨ ਦੇ ਵਿੱਚ ਉਹਨਾਂ ਨੂੰ ਅਸੀਂ ਪ੍ਰੇਰਿਤ ਕਰ ਸਕਦੇ ਹਾਂ ਕਿ
0: ਬਿਲਕੁਲ
1: ਤੁਸੀਂ ਇਸ ਸੰਸਾਰ ਤੋਂ ਅਲੱਗ ਨਹੀਂ ਹੋ, ਤੁਸੀਂ ਵੀ ਬਿਲਕੁਲ ਸੇਮ ਹੋ
0: ਜੀ।
1: ਜੀ
0: ਇਹ ਇੱਕ ਮੈਡੀਕਲ ਕੰਡੀਸ਼ਨ ਹੈ ਜਾਂ ਕਹਿ ਸਕਦੇ ਹਾਂ, ਜਿਨ੍ਹਾਂ ਨੂੰ ਜਨਮ ਜਾਤ ਤੋਂ ਹੀ ਇਹ ਸਭ ਮਿਲਿਆ, ਉਹ ਕਹਿ ਸਕਦੇ ਹਾਂ ਨਾ ਕਿ ਇੱਕ ਪਰਮਾਤਮਾ ਦੀ ਮਰਜ਼ੀ ਹੀ ਹੋ ਜਾਂਦੀ ਹੈ। ਸੋ ਜਿਸ ਨੂੰ ਜਿਸ ਤਰ੍ਹਾਂ ਦੀ ਸਰੀਰ ਬਖਸ਼ਿਆ ਰੱਬ ਨੇ, ਅਸੀਂ ਉਸਨੂੰ ਹੀ ਪਰਮਾਤਮਾ ਦੀ ਮਰਜ਼ੀ ਸਮਝ ਕੇ ਸਵੀਕਾਰ ਕਰੀਏ, ਚਾਹੇ ਉਹ ਸਾਡੇ ਮੁਲਕ ਦਾ ਹਿੱਸਾ ਹੈ, ਚਾਹੇ ਸਾਡੇ ਪਰਿਵਾਰ ਦਾ ਹਿੱਸਾ ਹੈ, ਚਾਹੇ ਸਾਡੀ ਸੋਸਾਇਟੀ ਦਾ ਹਿੱਸਾ ਹੈ।
1: ਜੀ
2: ਆ ਗਈ ਮੰਮੀ ਤੁਸੀਂ, ਮੈਂ ਕਦੋਂ ਦੀ ਉਡੀਕੀ ਜਾਂਦੀ ਸੀ।
3: ਨੀ ਧੀਏ, ਕਰਮੂ ਦੀ ਕੁੜੀ ਦਾ ਵਿਆਹ ਹੈ ਨਾ, ਕਹਿੰਦੀ ਸੀ ਵੀ ਸੂਟ ਵੇਖ ਲੋ, ਲੈ ਕੇ ਆਈ ਹੈ ਕੁੜੀ ਲਈ ਸ਼ਹਿਰੋਂ।
2: ਅੱਛਾ, ਕਿਵੇਂ ਦੀ ਸੂਟ ਲਿਆਈ ਚਾਚੀ ਛਿੰਦੀ ਲਈ?
3: ਸਵਾਹ ਤੇ ਖੇ, ਇੱਕ ਤਾਂ ਕੁੜੀ ਦਾ ਰੰਗ ਪੱਕਾ ਹੈ, ਉੱਤੋਂ ਇੰਨੇ ਸੁਰਖ ਰੰਗ ਵੀ ਬੰਦੇ ਨੂੰ ਆਪਦਾ ਰੰਗ ਬੰਨ ਵੇਖ ਕੇ ਕੱਪੜਾ ਲੈਣਾ ਚਾਹੀਦਾ ਹੈ।
2: ਮੰਮੀ ਇਹ ਕੀ ਬੋਲੀ ਜਾ ਰਹੇ ਹੋ ਤੁਸੀਂ? ਤੁਹਾਨੂੰ ਪਤਾ ਹੈ ਇਹ ਜੋ ਤੁਸੀਂ ਰੰਗ ਪੱਕਾ ਕਰ ਰਹੇ ਹੋ ਨਾ, ਇਸ ਨੂੰ ਮਾਨਸਿਕ ਹਿੰਸਾ ਕਿਹਾ ਜਾਂਦਾ ਹੈ। ਨਾਲੇ ਜੇ ਸਾਰੀਆਂ ਕੁੜੀਆਂ ਗੋਰੇ ਮੁੰਡੇ ਲੱਭਣ ਲੱਗ ਪਈਆਂ ਤਾਂ ਸੋਚੋ ਅੱਧੇ ਮੁੰਡਿਆਂ ਦਾ ਵਿਆਹ ਨਹੀਂ ਹੋਏਗਾ।
3: ਗੱਲ ਤਾਂ ਤੇਰੀ ਠੀਕ ਹੈ ਧੀਏ, ਹੁਣ ਤਾਂ ਭਾਈ ਨਵੇਂ ਜਮਾਨੇ ਦੀ ਤੁਹਾਡੀ ਇਹੀ ਵਧੀਆ ਸੋਚ ਹੈ।
2: ਸੋਚ ਬਦਲੋ ਤਾਂ ਹੀ ਸਮਾਜ ਬਦਲੇਗਾ।

0: ਜੀ ਫਿਰ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ।
1: ਜੀ ਅਸੀਂ ਗੱਲ ਕਰ ਰਹੇ ਸੀਗੇ ਅੱਜ ਐਲਬਨੀਜ਼ਮ ਡੇ ਦੀ, ਇੰਟਰਨੈਸ਼ਨਲ ਐਲਬਨੀਜ਼ਮ ਅਵੇਅਰਨੈਸ
0: ਜੀ
1: ਡੇ ਦੀ, ਅਤੇ ਜਦ ਇਸ ਦੀ ਗੱਲ ਕੀਤੀ ਤਾਂ ਮੇਰੇ ਧਿਆਨ 'ਚ ਇਹੀ ਆਇਆ ਕਿ ਅਸੀਂ ਆਪਣੀ ਇਨਸਾਨੀਅਤ ਨਾ ਖੋ ਦਈਏ।
0: ਜੀ
1: ਹਿਊਮੈਨਿਟੀ ਬੇਹੱਦ ਜ਼ਰੂਰੀ ਹੋ ਜਾਂਦੀ ਹੈ ਜਦ ਅਸੀਂ ਇੱਕ ਚੰਗੀ ਸੁਸਾਇਟੀ ਦੀ, ਚੰਗੇ ਸਮਾਜ ਦੀ ਕਲਪਨਾ ਕਰਦੇ ਹਾਂ।
0: ਜੀ ਅਸੀਂ ਗੀਤ ਸੁਣ ਰਹੇ ਸੀਗੇ ਧਰਮਾਂ ਦੇ ਰਿਲੇਟਿਡ, ਜੀ ਗੁਰਦਾਸ ਮਾਨ ਦੀ ਆਵਾਜ਼ ਸੁਣ ਰਹੇ ਸੀ ਗੀਤ, ਤਾਂ ਉਹਨਾਂ ਨੇ ਬਹੁਤ ਵਧੀਆ ਦੱਸਿਆ ਕਿ ਅਸੀਂ ਜਦੋਂ ਆਪਾਂ ਧਰਮਾਂ ਦੇ ਰਿਗਾਰਡਿੰਗ, ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲ ਰਿਹਾ,
1: ਜੀ
0: ਤਾਂ ਇਹਨਾਂ ਤੋਂ ਵੀ ਬਚਣਾ ਚਾਹੀਦਾ, ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਸੇ ਵੀ ਧਰਮ ਖਿਲਾਫ ਆਪਾਂ ਟਿੱਪਣੀ ਨਾ ਕਰੀਏ, ਇਹ ਬਹੁਤ ਜ਼ਰੂਰੀ ਹੋ ਚੁੱਕਾ ਹੈ।
1: ਬਿਲਕੁਲ, ਔਰ ਹਰ ਧਰਮ ਸਿਖਾਉਂਦਾ ਹੈ,
0: ਸਤਿਕਾਰਯੋਗ ਹੈ। ਜੀ
1: ਬਿਲਕੁਲ ਜੀ, ਹਰ ਧਰਮ ਸਿਖਾਉਂਦਾ ਹੈ ਏਕਤਾ,
0: ਜੀ
1: ਆਪਸ 'ਚ ਮਿਲ ਜੁਲ ਕੇ ਰਹਿਣਾ, ਔਰ ਜਦੋਂ ਤੱਕ ਅਸੀਂ ਇਹ ਸਾਰੀ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਨਹੀਂ ਢਾਲ ਲੈਂਦੇ ਤਾਂ
0: ਜੀ
1: ਫਿਰ ਅਸੀਂ ਆਪਣੇ ਆਪ ਨੂੰ ਇਨਸਾਨ ਵੀ ਨਹੀਂ ਅਖਵਾ ਸਕਦੇ।
0: ਜੀ
1: ਤਜਿੰਦਰ ਜੀ, ਜਦੋਂ ਗੱਲ ਆਉਂਦੀ ਹੈ ਨਾ ਇਨਸਾਨੀਅਤ ਦੀ, ਤਾਂ ਉੱਥੇ ਹੀ ਗੱਲ ਆਉਂਦੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਕਿਵੇਂ ਰੱਖੀਏ।
0: ਜੀ
1: ਅਸੀਂ ਦੂਸਰੇ ਮੁਲਕ ਜਾਂ ਦੂਸਰੇ ਰਾਜ ਦੇ ਵਿੱਚ ਜਾ ਕੇ ਉਨੀ ਹੀ ਕੀ ਸਫਾਈ ਵਰਤ ਰਹੇ ਹਾਂ ਜਾਂ ਉਨੇ ਹੀ ਸਤਰਕ ਹਾਂ ਜਿੰਨਾ ਅਸੀਂ ਆਪਣੇ ਗਲੀ ਮੁਹੱਲੇ ਦੀ, ਅਸੀਂ ਆਪਣੇ ਘਰ ਦੀ ਸਾਫ਼ ਸਫਾਈ ਕਰ ਰਹੇ ਹਾਂ ਨਾ।
0: ਜੀ ਬਿਲਕੁਲ, ਇਹ ਇੱਕ ਮੇਨ ਸੀਜ਼ਨ ਚੱਲ ਰਿਹਾ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਗਰਮੀ ਦੀਆਂ ਛੁੱਟੀਆਂ, ਇਸ ਟਾਈਮ ਸਾਡੇ ਬਹੁਤੇ ਲੋਕ ਪਹਾੜਾਂ ਵੱਲ ਨੂੰ ਰੁੱਖ ਕਰਦੇ ਨੇ,
1: ਖਾਸ ਕਰਕੇ ਪੰਜਾਬ
0: ਜੀ
1: ਦੇ।
0: ਪੰਜਾਬ ਦੇ ਲੋਕ, ਸਾਡੇ ਚਲੋ ਹੇਮਕੁੰਟ ਸਾਹਿਬ ਦੀ ਯਾਤਰਾ, ਕੇਦਾਰਨਾਥ ਯਾਤਰਾ, ਇਸ ਤੋਂ ਇਲਾਵਾ ਅਮਰਨਾਥ ਯਾਤਰਾ, ਚਾਹੇ ਉਹ ਜੰਮੂ
1: ਬਿਲਕੁਲ
0: ਕਸ਼ਮੀਰ ਹੈ, ਹਿਮਾਚਲ ਪ੍ਰਦੇਸ਼ ਹੈ, ਉੱਤਰਾਖੰਡ ਹੈ,
1: ਜੀ
0: ਕਾਫੀ ਪਹਾੜੀ ਇਲਾਕੇ ਵਿੱਚ ਜਾ ਰਹੇ ਨੇ,
1: ਜੀ
0: ਤਾਂ ਇਸ ਲਈ ਕਿ ਸਾਨੂੰ ਵੀ ਇੱਕ ਇਹਦਾ ਇੱਥੇ ਇੱਕ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਉੱਥੇ ਜ਼ਿਆਦਾ ਭੀੜ ਭੜੱਕਾ ਜਾਂ ਜ਼ਿਆਦਾ ਤਮਾਸ਼ਾਬੀਨ ਨਾ ਕਰੀਏ।
1: ਬਿਲਕੁਲ, ਭੀੜ ਭੜੱਕੇ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਪਹਿਲਾਂ ਹੀ ਕਰੋ ਇਸ ਤਰ੍ਹਾਂ ਦੀ ਪਲੈਨਿੰਗ ਕਰਕੇ ਨਿਕਲੀਏ, ਅਸੀਂ ਉਸ ਥਾਂ ਤੇ ਜਾਈਏ ਜਿੱਥੇ ਇਕਾਂਤ ਮਿਲੇ,
0: ਜੀ
1: ਕਿਉਂਕਿ ਭੀੜ ਭੜੱਕੇ ਤੋਂ ਹੀ ਤਾਂ ਅਸੀਂ ਬਾਹਰ ਨਿਕਲਣਾ ਹੈ, ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਣਾ ਇੱਕ ਸ਼ਾਂਤ ਮਾਹੌਲ ਦੇ ਵਿੱਚ, ਇੱਕ ਵਧੀਆ ਵਾਤਾਵਰਣ ਦੇ ਵਿੱਚ।
0: ਜੀ
1: ਔਰ ਜਦੋਂ ਵਧੀਆ ਵਾਤਾਵਰਣ ਦੀ ਗੱਲ ਆਉਂਦੀ ਹੈ ਤਾਂ ਫਿਰ ਹਿਮਾਚਲ ਪ੍ਰਦੇਸ਼, ਆਪਣੇ ਨੇੜੇ ਤੇੜੇ ਉੱਤਰਾਖੰਡ ਜੋ ਹੈ, ਉਸ ਤੋਂ ਬੈਟਰ ਪਲੇਸ ਨਹੀਂ ਹੋ ਸਕਦਾ।
0: ਜੀ
1: ਲੇਕਿਨ ਉਸਨੂੰ ਬੈਟਰ ਬਣਾਏ ਰੱਖਣਾ ਜਾਂ ਉਸਨੂੰ ਮੇਨਟੇਨ ਕਰਕੇ ਰੱਖਣਾ, ਇਹ ਹਰ ਇੱਕ ਟੂਰਿਸਟ ਦੀ ਜ਼ਿੰਮੇਵਾਰੀ ਬਣਦੀ ਹੈ, ਹਰ ਇੱਕ ਸੈਲਾਨੀ ਦੀ। ਜਦੋਂ

0: ਕਿਤੇ ਵੀ ਜਾ ਰਹੇ ਹਾਂ ਅਸੀਂ ਲਾਜ਼ਮੀ ਹੈ, ਭੁੱਖ ਲੱਗੇਗੀ, ਖਾਣਾ ਪੀਣਾ ਹੋਏਗਾ, ਪਿਆਸ ਲੱਗੇਗੀ, ਪਾਣੀ ਵੀ ਪੀਵਾਂਗੇ, ਬਹੁਤਾ ਸਾਰਾ ਪਾਣੀ ਤਾਂ ਘਰੋਂ ਲੈ ਕੇ ਜਾ ਨਹੀਂ ਸਕਦੇ, ਬੋਟਲਸ ਵੀ ਖਰੀਦਾਂਗੇ, ਪਰ ਕੀ ਉਹ ਸਾਰਾ ਜੋ ਡਿਸਪੋਜ਼ਲ ਹੈ
1: ਜੀ
0: ਅਸੀਂ ਉਸਨੂੰ ਕਿੱਥੇ ਡੰਪ ਕਰ ਰਹੇ ਹਾਂ? ਕੀ ਅਸੀਂ ਉਸਨੂੰ ਇੱਕ ਜਗ੍ਹਾ ਇਕੱਠਾ ਕਰ ਰਹੇ ਹਾਂ ਕਿ ਕਿਤੇ ਡਸਟਬਿਨ ਦਿਖੇਗਾ ਉੱਥੇ ਸੁੱਟਾਂਗੇ, ਜਾਂ ਫਿਰ ਕਾਰ ਜਾਂ ਬੱਸ 'ਚ ਜਾਂਦੇ ਜਾਂਦੇ ਉਡਾ ਰਹੇ ਹਾਂ?
1: ਦੇਖੋ ਜੀ, ਇੱਕ ਗੱਲ ਹੈ ਕਿ ਅਸੀਂ ਆਪਾਂ ਕਹਿ ਦਿੰਦੇ ਹਾਂ ਨਾ ਕਿ ਫਲਾਣਾ ਸ਼ਹਿਰ, ਫਲਾਣੀ ਜਗ੍ਹਾ ਬਹੁਤ ਗੰਦੀ ਹੈ,
0: ਜੀ
1: ਕਿ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਉਹ ਕਿਸੇ ਟਾਈਮ ਤਾਂ ਸਾਫ਼ ਸੁਥਰੀ ਸੀ,
0: ਬਿਲਕੁਲ
1: ਪਰ ਉਹ ਜਦੋਂ ਕੋਈ ਮਨੁੱਖਾਂ ਨੇ ਸ਼ੁਰੂਆਤ
0: ਜੀ
1: ਕੀਤੀ ਗੰਦ ਪਾਉਣਾ, ਤੇ ਉਹ ਵੱਧਾ ਵੱਧਾ ਵੱਧਾ, ਜਦੋਂ ਕਹਿੰਦੇ ਨਾ ਕੂੜੇ ਦਾ ਪਹਾੜ ਬਣ ਗਿਆ,
0: ਹਾਂ
1: ਤਾਂ ਉਹ ਅਕਸਰ ਦੇਖਣ ਨੂੰ ਮਿਲਦਾ ਹੈ।
0: ਜੀ
1: ਚਲੋ ਮੈਂ ਨਾਮ ਨਹੀਂ ਲਵਾਂਗਾ ਕਿ ਮਜ਼ਾਕ 'ਚ ਵੀ ਲੋਕ ਕਹਿ ਦਿੰਦੇ ਆ ਕਿ
0: ਹਾਂ
1: ਫਲਾਣੇ ਸ਼ਹਿਰ ਵਿੱਚ ਕੂੜੇ ਦਾ ਪਹਾੜ ਖੜਾ ਹੈ, ਉਹ
0: ਹਾਂ
1: ਖੜਾ ਕਿਉਂ ਹੈ? ਕਿਉਂਕਿ ਉਹ ਸਾਡੀ ਮਨੁੱਖ ਦੀ ਹੀ ਦੇਣ ਹੈ।
0: ਅੱਛਾ, ਮੈਂ ਇੱਦਾਂ ਹੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਦੇਖ ਰਹੀ ਸੀ, ਜੈਮ ਲੱਗਿਆ ਹੋਇਆ ਸੀ, ਲਾਜ਼ਮੀ ਹੈ ਹਿਮਾਚਲ ਦੇ ਕਿਸੇ ਏਰੀਏ ਦੇ ਵਿੱਚ,
1: ਜੀ
0: ਅਤੇ ਕਿਸੇ ਕਾਰ ਵਾਲੇ ਨੇ ਕੋਲਡ ਡਰਿੰਕ ਪੀਤੀ, ਉਹ ਕੈਨ ਬਾਹਰ ਸੁੱਟ ਦਿੱਤਾ,
1: ਬਾਹਰ ਛੁੱਟਤਾ ਜੀ।
0: ਪਿਛਲੀ ਕਾਰ ਵਾਲਾ ਇਨਸਾਨ ਜੋ ਸੀ ਉਸਨੇ ਸਡਨਲੀ ਉਹ ਵੀਡੀਓ ਬਣਾਈ, ਤਾਂ ਫਿਰ ਉਸਨੇ ਇਹ ਵੀ ਵੀਡੀਓ ਬਣਾਈ ਕਿ ਪਿੱਛੋਂ ਇੱਕ ਸ਼ਖਸ ਆ ਰਿਹਾ, ਉਸਨੇ ਆਪਣੀ ਬਾਈਕ ਸਾਈਡ 'ਤੇ ਲਗਾਈ ਹੈ
1: ਜੀ
0: ਔਰ ਉਸਨੇ ਉਹ ਕੈਨ ਚੱਕਿਆ, ਸਾਹਮਣੇ ਡਸਟਬੀਨ ਹੈ, ਉਸਨੇ ਉੱਥੇ ਜਾ ਕੇ ਸੁੱਟਿਆ,
1: ਜੀ
0: ਔਰ ਕਿੰਨੀ ਸ਼ਰਮ ਦੀ ਗੱਲ ਹੈ ਜਿਸਨੇ ਇਹ ਕੀਤਾ, ਉਸਦੀ ਵੀਡੀਓ ਵੀ ਬਣ ਗਈ ਹੈ, ਉਸਦੀ ਕਾਰ ਦਾ ਨੰਬਰ ਵੀ ਨਾਲ ਆ ਗਿਆ, ਔਰ ਸ਼ਰਮ ਦੀ ਗੱਲ ਇਹ ਵੀ ਹੈ ਕਿ ਅਸੀਂ ਪੜ੍ਹੇ ਲਿਖੇ ਹੋ ਕੇ ਗੱਡੀਆਂ 'ਚ ਸਵਾਰ ਹੋ ਕੇ ਇਹ ਸਭ ਹਰਕਤਾਂ ਕਰ ਰਹੇ ਹਾਂ, ਤੇ ਫਿਰ
1: ਜੀ
0: ਅਸੀਂ ਆਪਣੇ ਬੱਚਿਆਂ ਨੂੰ ਕੀ ਵੈਲਿਊਜ਼
1: ਬਿਲਕੁਲ
0: ਦੇ ਰਹੇ ਹਾਂ
1: ਬਿਲਕੁਲ।
0: ਜਾਂ ਕੀ ਸਿਖਾ ਰਹੇ ਹਾਂ ਨਾ?
1: ਪਰ ਮੈਂ ਜੋ ਅਕਸਰ ਦੇਖਿਆ ਕਿ ਅਸੀਂ ਆਪਾਂ ਆਪਣੇ ਸ਼ਹਿਰ 'ਚ ਵੀ ਦੇਖੀ, ਆਪਣੇ ਪਟਿਆਲੇ 'ਚ ਜਾਂ ਆਪਣੇ ਪੰਜਾਬ 'ਚ, ਬਹੁਤੇ ਲੋਕ, ਮੈਂ ਸਾਰੇ ਨਹੀਂ ਕਹਿੰਦਾ, ਬਹੁਤੇ ਲੋਕ ਐਸੇ ਵੀ ਹੈ ਜਿਨ੍ਹਾਂ ਨੂੰ ਅਸੀਂ ਐਪਰੀਸ਼ੀਏਟ ਕਰਨਾ ਚਾਹੀਦਾ ਹੈ,
0: ਜੀ
1: ਕਿ ਮੈਂ ਅਸਲ 'ਚ ਕਈ ਵਾਰ ਮਾਰਨਿੰਗ ਵਾਕ 'ਤੇ ਸਵੇਰੇ ਦੇਖਿਆ ਕਿ ਪਾਰਕ ਦੇ ਵਿੱਚ ਜਿਵੇਂ ਬੱਚੇ ਚਿਪਸ ਦਾ ਪੈਕਟ ਖਾ ਕੇ ਸੁੱਟ ਦਿੰਦੇ ਨੇ ਜਾਂ ਬੋਤਲ
0: ਬਿਲਕੁਲ
1: ਸੁੱਟੀ ਹੁੰਦੀ ਹੈ, ਤਾਂ ਕਈ ਇੱਕ ਸਿਆਣੇ ਬਜ਼ੁਰਗ ਦੇਖੇ ਹੈ ਉਹ ਆਪਣੇ ਹੱਥੀ ਉਹ ਚੱਕ ਕੇ ਕੂੜਾ
0: ਜੀ
1: ਉਹ ਡਸਟਬਿਨ ਵਿੱਚ ਡਿਸਪੋਜ਼ ਕਰਦੇ ਨੇ,
0: ਜੀ
1: ਤਾਂ ਉਹਨਾਂ ਨੂੰ ਦੇਖ ਕੇ ਇੱਕ ਸਾਨੂੰ ਦੇਖਣ ਨੂੰ ਅੱਛਾ ਮਿਲਦਾ ਹੈ ਕਿ ਬਹੁਤ ਵਧੀਆ ਸਟੈਪ ਕਰ ਰਹੇ ਨੇ ਸਾਡੇ ਸਮਾਜ
0: ਜੀ
1: ਲਈ,
0: ਜੀ
1: ਤੇ ਉਹ ਜੋ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਕਰ ਰਹੇ ਤਾਂ ਦੂਜੇ ਨੂੰ ਤਾਂ ਕਰਨਗੇ ਹੀ ਕਰਨਗੇ
0: ਕਰਨਗੇ ਹੀ
1: ਜੀ
0: ਕਰਨਗੇ ਔਰ ਸਾਨੂੰ ਇੱਥੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਖਾਈਏ ਕਿ ਜੋ ਤੁਸੀਂ ਖਾਇਆ ਪੀਆ, ਚਾਹੇ ਅਸੀਂ ਇੱਕ ਬੈਗ ਲੈ ਜਾਈਏ, ਮੈਂ ਕਹਿੰਦੀ ਹਾਂ ਬੜਾ ਪੋਲੀਥੀਨ ਬੈਗ
1: ਜੀ
0: ਨਹੀਂ, ਇੱਕ ਕੱਪੜੇ ਦਾ ਬੈਗ ਲੈ ਕੇ ਜਾਈਏ, ਉਸ 'ਚ ਅਸੀਂ ਕੂੜਾ ਇਕੱਠਾ ਕਰਦੇ ਰਹੀਏ, ਜੋ ਖਾ ਰਹੇ ਹਾਂ ਪੀ ਰਹੇ ਹਾਂ, ਕਿਤੇ ਤੁਹਾਨੂੰ ਡਸਟਬਿਨ ਦਿਖ ਰਿਹਾ ਅਸੀਂ ਉੱਥੇ ਡੰਪ ਕਰ ਦਈਏ,
1: ਜੀ
0: ਪਰ ਕਿਤੇ ਵੀ ਕਿਸੇ ਹੋਰ ਰਾਜ 'ਚ ਜਾ ਰਹੇ ਹਾਂ, ਕਿਸੇ ਹੋਰ ਸ਼ਹਿਰ 'ਚ ਵੀ ਜਾ ਰਹੇ ਹਾਂ, ਕਿਸੇ ਦੇ ਘਰ ਵੀ ਜਾ ਰਹੇ ਹਾਂ, ਅਸੀਂ ਗੰਦ ਨਾ ਪਾ ਕੇ ਆਈਏ।
1: ਤੇ ਇੱਕ ਹੋਰ ਤੋਂ ਗੱਲਾਂ ਹੈ ਕਰਨ ਵਾਲੀਆਂ, ਤੇ ਕਿ ਜਿਵੇਂ ਆਪਣੀ ਸਟੇਟ ਤੋਂ ਦੂਸਰੀ ਸਟੇਟ ਦੇ ਵਿੱਚ ਬੰਦੇ ਲੋਕ ਟਰੈਵਲ ਕਰ ਰਹੇ ਹੈ, ਇਸ ਦੇ ਵਿੱਚ ਇਹ ਕਿ ਪ੍ਰਦੂਸ਼ਣ ਦਾ, ਜੋ ਸ਼ੋਰ ਪ੍ਰਦੂਸ਼ਣ ਹੈ ਉਹਦਾ ਖਾਸ ਧਿਆਨ ਰੱਖਿਆ ਜਾਵੇ, ਬੇਬ ਆਵਾਜ਼ਾਂ ਜੋ ਕਾਫੀ ਜ਼ਿਆਦਾ ਬੁਲਟ ਦੀਆਂ ਆਵਾਜ਼ਾਂ ਜਾਂ ਫਿਰ ਬਿਨਾਂ ਮਤਲਬ ਤੋਂ ਹੋਰਨ ਵਜਾਈ ਜਾਣਾ ਗੱਡੀਆਂ ਦੇ ਵਿੱਚ,
0: ਜੀ
1: ਇਹ ਵੀ ਇੱਕ ਸਾਡੇ ਲਈ ਇੱਕ ਬੇਵਕੂਫੀ ਸਾਬਤ ਕਰਦੀ ਹੈ
0: ਬਿਲਕੁਲ, ਜਿੱਥੇ ਜਾਮ ਲੱਗਿਆ ਹੈ ਤਾਂ ਉੱਥੇ ਸਾਰੇ ਲੋਕ ਹੀ ਖੜੇ ਹਨ, ਸਾਡੇ
1: ਜੀ
0: ਹੌਰਨ ਨਾਲ ਉਹ ਜਾਮ ਨਹੀਂ ਖੁੱਲ ਜਾਏਗਾ,
1: ਜੀ
0: ਹੌਲੀ ਹੌਲੀ ਹੌਲੀ ਹੌਲੀ ਕਾਰਾਂ ਗੱਡੀਆਂ ਨੂੰ ਰਾਹ ਮਿਲੇਗਾ ਤਾਂ ਉਹ ਜਾਮ ਖੁੱਲੇਗਾ,
1: ਜੀ
0: ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਇਸ ਤਰ੍ਹਾਂ ਦੀ ਡਿਸਟਰਬੈਂਸ ਤੋਂ ਵੀ ਬਚਿਆ ਜਾ ਸਕੇ, ਔਰ ਇਸ ਦੇ ਨਾਲ ਹੀ ਨਾਲ ਜਦੋਂ ਵੀ ਅਸੀਂ, ਅੱਛਾ ਹਾਂ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਸੀ ਤੇਜਿੰਦਰ ਜੀ, ਤੁਹਾਨੂੰ ਪਤਾ ਕਿ ਹਿਮਾਚਲ ਵਾਲਿਆਂ ਨੇ ਟੋਲ ਵਧਾ ਦਿੱਤਾ
1: ਜੀ।
0: ਹੈ ਨਾ ਜੀ, ਜਿਹੜੀ ਟੋਲ ਫੀਸ ਹੁੰਦੀ ਹੈ ਉਹ ਕਿਉਂ ਵਧਾਈ ਹੈ? ਖਬਰਾਂ ਵਿੱਚ ਇਹ ਪੜ੍ਹਨ ਨੂੰ ਤੇ ਸੁਣਨ ਨੂੰ ਮਿਲਿਆ ਕਿ ਅਸੀਂ ਲੋਕ ਗੰਦ ਇੰਨਾ ਫੈਲਾ ਰਹੇ ਹਾਂ ਕਿ
1: ਜੀ
0: ਹੁਣ ਟੋਲ ਵਧਾ ਦਿੱਤਾ ਗਿਆ, ਟੋਲ ਫੀਸ ਵਧਾ ਦਿੱਤੀ ਗਈ ਹੈ ਟੋਲ ਪਲਾਜ਼ਾ ਦੇ ਉੱਤੇ, ਕਿਉਂਕਿ ਫਿਰ ਉੱਥੋਂ ਹੀ ਜਿਹੜੀ ਹੈ ਸਾਫ਼ ਸਵੱਛਤਾ, ਜੋ ਸੜਕ ਦੀ ਸਾਫ਼ ਸਫਾਈ ਉਹ ਤਾਂ ਹੀ

0: जी
1: और ਉਹ ਹੋਟਲ ਦੇ ਖਰਚੇ ਨਾਲੋਂ ਹਾਫ ਕਹਿ ਸਕਦੇ ਆ, ਅੱਧ ਹੀ ਹੋਏਗਾ।
0: जी
1: ਜੇਕਰ ਤੁਸੀਂ ਹੋਟਲ ਦਾ ਇੱਕ ਦਿਨ ਦਾ ਕਿਰਾਇਆ 3,350 ਦੇ ਰਹੇ ਹੋ, ਤਾਂ ਇਸ ਤਰ੍ਹਾਂ ਦੇ ਜਿਹੜੇ ਹੋਮ ਸ਼ੈਲਟਰਸ
0: ਹੋਮ
1: ਨੇ,
0: ਸਟੇਸ ਕਹਿੰਦੇ ਆ ਜਿਨ੍ਹਾਂ
1: ਬਿਲਕੁਲ
0: ਨੂੰ,
1: ਜੀ ਹੋਮ ਸਟੇਸ ਕਹਿੰਦੇ
0: ਜੀ
1: ਆ ਅਸੀਂ, ਇਹ ਜਿਹੜੇ ਹੈਗੇ ਨੇ ਉਹ ਤੁਹਾਨੂੰ 1,500 ਜਾਂ 2,000 'ਚ ਪੈਣਗੇ।
0: ਉਹ ਸਸਤੇ ਮਿਲਦੇ ਹਨ ਅਤੇ ਇੱਕ ਘਰ ਵਰਗਾ ਤੁਹਾਨੂੰ ਵਾਤਾਵਰਣ
1: ਬਿਲਕੁਲ
0: ਵੀ ਮਿਲਦਾ
1: ਬਿਲਕੁਲ,
0: ਹੈ।
1: ਰਵਾਇਤੀ
0: ਹਾਂ
1: ਵਾਤਾਵਰਣ ਅਤੇ ਰਵਾਇਤੀ ਖਾਣਾ ਹਿਮਾਚਲ
0: ਜੀ
1: ਦਾ, ਤਾਂ ਫਿਰ ਰਹਿ ਕੀ ਗਿਆ ਉੱਥੇ ਇੰਜੋਏ ਕਰਨ ਲਈ।
0: ਜੀ।

0: ਸਾਡਾ ਵੀਜ਼ਾ ਬਲੈਕਲਿਸਟਡ ਕਰਤਾ ਤਾਂ
1: ਹਾਂ
0: ਸਾਨੂੰ ਆਪਾਂ ਅਗਲੀ ਵਾਰ ਤੋਂ ਉਮੀਦ ਨਹੀਂ ਕਰ ਸਕਦੇ ਉਹ ਵੀਜ਼ਾ ਮਿਲਣਾ
1: ਜੀ
0: ਤੇ ਅਸੀਂ ਉਸ ਕੰਟਰੀ ਵਿੱਚ ਨਹੀਂ ਜਾ ਸਕਦੇ।
1: ਅੱਛਾ
0: ਬਟ ਇਹ ਸੁਣਦੇ ਹੁੰਦੇ ਆ ਕਿ USA ਕੈਨੇਡਾ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਕਿ ਜਦੋਂ ਤੁਸੀਂ ਕੋਈ ਗਲਤ ਕੰਮ ਕਰਤਾ
1: ਜੀ
0: ਤਾਂ ਤੁਹਾਡਾ ਵੀਜ਼ਾ ਜਾਂ ਪਾਸਪੋਰਟ ਦੇ ਉੱਪਰ ਤੁਹਾਡਾ ਐਸਾ ਸਟੈਂਪ ਲੱਗ ਜਾਂਦੀ ਹੈ ਤਾਂ ਤੁਹਾਨੂੰ ਦੁਬਾਰਾ ਮੌਕਾ ਨਹੀਂ ਮਿਲਦਾ ਉਸ ਕੰਟਰੀ 'ਚ।
1: ਜੀ
0: ਪਰ ਉਹੀ ਜੇ ਅਸੀਂ ਗੱਲ ਹੈ ਕਿ ਸਾਡੀ ਸਟੇਟ ਹੈ, ਇਹ ਵੀ ਇੱਕ ਤਰ੍ਹਾਂ ਦੀ ਸਾਡੇ ਹੀ ਉਹ ਹੈ, ਪਾਰਟ ਹੈ, ਸਾਨੂੰ
1: ਬਿਲਕੁਲ
0: ਧਿਆਨ ਰੱਖਣਾ ਚਾਹੀਦਾ ਹੈ।
1: ਬਿਲਕੁਲ ਜੀ।
0: ਜੀ
1: ਔਰ ਜਿੰਨਾ ਪਿਆਰ ਨਾਲ ਔਰ ਸਤਿਕਾਰ ਨਾਲ ਕਿਸੇ ਨਾਲ ਅਸੀਂ ਗੱਲ ਕਰਾਂਗੇ, ਜਿੰਨਾ ਪਿਆਰ ਸਤਿਕਾਰ ਸਾਹਮਣੇ ਵਾਲੇ ਨੂੰ ਦੇਵਾਂਗੇ, ਕਹਿੰਦੇ ਨਾ ਕਿ ਵਾਪਸ ਵੀ ਸਾਨੂੰ ਉਹੀ ਮਿਲੇਗਾ।
0: ਇਸ ਤੋਂ ਇਲਾਵਾ ਸਾਡੇ ਵੀ ਜਿਹੜੀ ਪੰਜਾਬ ਇੱਕ ਟੂਰਿਸਟ ਸਟੇਟ ਹੈ, ਸਾਡੇ ਵੀ ਜੋ
1: ਜੀ
0: ਮਹਿਮਾਨ ਆਉਂਦੇ ਨੇ ਸਾਨੂੰ ਵੀ ਉਹਨਾਂ ਨਾਲ ਇੱਕ ਬੋਲਬਾਣੀ ਚੰਗੀ ਰੱਖਣੀ ਚਾਹੀਦੀ ਹੈ ਤੇ
1: ਬਿਲਕੁਲ।
0: ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
1: ਅਸੀਂ ਪੰਜਾਬੀ ਦੀ ਤਾਂ ਇਹ ਖਾਸੀਅਤ ਹੈ ਕਿ ਸਾਹਮਣੇ ਵਾਲਾ ਜਿਹੜੀ ਭਾਸ਼ਾ 'ਚ ਗੱਲ ਕਰ ਰਿਹਾ, ਅਸੀਂ ਉਹਨਾਂ ਦਾ ਜਵਾਬ ਵੀ ਉਸੇ 'ਚ ਦੇਵਾਂਗੇ। ਅਗਰ
0: ਆਪਾਂ ਆਪਣੀ
1: ਹਿੰਦੀ 'ਚ
0: ਲੈਂਗੁਏਜ ਭੁੱਲ ਜਾਂਦੇ ਹਾਂ।
1: ਅਸੀਂ ਬਿਲਕੁਲ ਅਸੀਂ ਇੰਨਾ ਮਾਣ ਦਿੰਦੇ ਹਾਂ ਸਾਹਮਣੇ ਵਾਲੇ ਨੂੰ ਕਿ ਅਸੀਂ ਉਹਨਾਂ ਦਾ ਮਾਣ ਹਮੇਸ਼ਾ ਰੱਖਦੇ ਉਹਨਾਂ ਦੀ ਭਾਸ਼ਾ ਦੇ ਨਾਲ।
0: ਜੀ ਗੱਲਾਂ ਤਾਂ ਬਹੁਤ ਨੇ ਪਰ ਗੱਲਾਂ ਲਈ ਸਾਨੂੰ ਸਮਾਂ ਚਾਹੀਦਾ ਹੈ, ਸਮਾਂ ਇਸ ਟਾਈਮ ਜਵਾਬ ਦੇ ਰਿਹਾ ਹੈ।
1: ਗੱਲਾਂ 'ਚੋਂ ਗੱਲ 'ਚ ਹੀ ਸਾਡਾ ਗੱਲਾਂ 'ਚ ਹੀ ਅੱਜ ਦਾ ਸਮਾਂ ਪ੍ਰੋਗਰਾਮ ਦਾ ਹੁਣ ਇੱਥੇ ਮੁਕੰਮਲ ਹੁੰਦਾ ਹੈ। ਮੈਨੂੰ ਸੁਮਿਤਾ ਨੂੰ
0: ਤੇ ਮੈਨੂੰ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ
1: ਇਜਾਜ਼ਤ।
0: ਜੀ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 5:30 ਵੱਜ ਰਹੇ ਨੇ ਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਕਿਸਾਨਵਾਣੀ ਦਾ। ਪ੍ਰੋਗਰਾਮ ਕਿਸਾਨਵਾਣੀ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਲਈ ਲੈ ਕੇ ਹਾਜ਼ਰ ਹਾਂ। ਅੱਜ ਕਿਸਾਨਵਾਣੀ ਦਾ ਵਿਸ਼ਾ ਹੈ ਨੈਚੁਰਲ ਫਾਰਮਿੰਗ ਬਾਏ ਪ੍ਰੋਗਰੈਸਿਵ ਫਾਰਮਰ ਨਰਿੰਦਰ ਸਿੰਘ, ਉਹਨਾਂ ਨਾਲ ਗੱਲਬਾਤ ਕੀਤੀ ਹੈ ਪ੍ਰਿਤਪਾਲ ਸਿੰਘ ਦੁਆਰਾ। ਆਓ ਸੁਣਦੇ ਹਾਂ ਇਸ ਵਿਸ਼ੇਸ਼ ਗੱਲਬਾਤ ਨੂੰ।

0: ਪੇਸ਼ ਹੈ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ।
1: ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

0: ਕਿਸਾਨ ਦੋਸਤੋ, ਜਦੋਂ ਆਪਾਂ ਖੇਤੀ ਦੀ ਗੱਲ ਕਰਦੇ ਹਾਂ, ਕਾਫੀ ਕੁਝ ਸਾਡੇ ਜ਼ਿਹਨ 'ਚ ਆਉਂਦਾ ਹੈ। ਇਹ ਸੋਚੀਏ ਕਿ ਖੇਤੀ ਹੈ ਜਿਹੜੀ ਔਖੀ ਹੁੰਦੀ ਹੈ ਜਾਂ ਸੌਖੀ ਹੁੰਦੀ ਹੈ, ਪਰ ਨਾਲ ਜੁੜਦਾ ਸਵਾਲ ਸਵਾਲ ਦੇ ਵਿੱਚ ਹੀ ਜਵਾਬ ਇਹ ਵੀ ਹੈ ਕਿ ਰੀਝ ਨਾਲ ਕੀਤੀ ਜਾਂਦੀ ਆ ਜਾਂ ਰੁਚੀ ਤੋਂ ਬਿਨਾਂ ਕੀਤੀ ਜਾਂਦੀ ਆ। ਕੁਦਰਤੀ ਖੇਤੀ ਦੀ ਜਦੋਂ ਗੱਲ ਕਰਦੇ ਹਾਂ, ਔਰਗੈਨਿਕ ਫਾਰਮਿੰਗ, ਨੈਚੁਰਲ ਫਾਰਮਿੰਗ, ਔਰ ਖੇਤਾਂ ਦੇ ਵਿੱਚ ਜਦੋਂ ਨਾ ਸਿਰਫ ਉਹ ਪਰਿਵਾਰ, ਨਾ ਸਿਰਫ ਉਹ ਕਿਸਾਨ, ਜਦੋਂ ਕੋਈ ਹੋਰ ਗੈਸਟ ਵੀ ਆਉਂਦਾ ਜਾਂ ਆਮ ਕੋਈ ਬੰਦਾ ਆਉਂਦਾ, ਉਹ ਖੇਤਾਂ 'ਚ ਜਾ ਕੇ ਮਹਿਸੂਸ ਕੀ ਕਰਦਾ, ਯਾਨੀ ਕਿ ਸਾਡੀ ਖੇਤੀ, ਖੇਤੀ ਕਰਨ ਦੇ ਢੰਗ ਨਾਲ ਹੀ ਕਾਫੀ ਵਰਤਾਰਾ ਜੁੜਿਆ ਹੁੰਦਾ। ਸਿਰਫ ਖੇਤੀ ਆਪਦਾ ਪੇਟ ਭਰਨ ਤੱਕ ਸੀਮਤ ਹੁਣ ਨਹੀਂ ਰਹੀ, ਨਾ ਹੀ ਰਹਿਣੀ ਚਾਹੀਦੀ ਹੈ। ਇਹਦੇ ਵਿੱਚ ਆਲਾ ਦੁਆਲਾ ਪੰਛੀ, ਪੇੜ ਪੌਦੇ, ਕੁਦਰਤ ਦੇ ਨਾਲ ਇੱਕ ਸੰਤੁਲਨ, ਉਹਦੇ ਵਿੱਚ ਅਸੀਂ ਕਿੰਨਾ ਕੁ ਯੋਗਦਾਨ ਪਾ ਸਕਦੇ ਹਾਂ। ਅਤੇ ਨਾਲ ਦੀ ਨਾਲ ਇਹ ਹੈ ਕਿ ਜਿਹੜਾ ਧਰਤੀ ਹੇਠਲਾ ਪਾਣੀ ਆ, ਉਹ ਅਨਮੋਲ ਖਜ਼ਾਨਾ, ਬਚਾ ਕੇ ਰੱਖਿਆ ਜਾਵੇ। ਔਰ ਜਿਹੜੀਆਂ ਅਸੀਂ ਫਸਲਾਂ ਖਾਂਦੇ ਹਾਂ, ਜਿਹੜੀਆਂ ਅਸੀਂ ਵਰਤਦੇ ਹਾਂ, ਖੇਤੀ ਦੇ ਉਤਪਾਦ ਨੇ, ਉਹਨਾਂ ਤੋਂ ਬਾਅਦ ਸਾਡੇ 'ਤੇ ਅਸਰ ਕੀ ਹੁੰਦਾ ਸਾਡੀ ਸਿਹਤ 'ਤੇ? ਯਾਨੀ ਕਿ ਖੇਤਾਂ ਵਿੱਚ ਅਸੀਂ ਬੈਠੇ ਹਾਂ, ਅਸੀਂ ਸਬਜ਼ੀ ਜਾਂ ਫਿਰ ਅਸੀਂ ਰੋਟੀ ਖੇਤਾਂ ਤੋਂ ਅਸੀਂ ਖਾਂਦੇ ਹਾਂ, ਅਤੇ ਉਹ ਤੋਂ ਬਾਅਦ ਸਾਡਾ ਡਾਕਟਰਾਂ ਦੇ ਕਿੰਨਾ ਗਾਉਣਾ ਜਾਣਾ ਸਾਡੇ ਪਰਿਵਾਰਕ ਮੈਂਬਰਾਂ ਦਾ? ਇਹ ਹੈ ਕਿ ਕਿਤੇ ਇਹ ਤਾਂ ਨਹੀਂ ਕਿ ਸਾਨੂੰ ਖੇਤੀ ਤੋਂ ਤਾਂ ਮੁਨਾਫਾ ਹੋ ਰਿਹਾ ਪਰ ਸਾਡੀਆਂ ਦਵਾਈਆਂ ਵੀ ਵੱਧਦੀਆਂ ਜਾ ਰਹੀਆਂ ਨੇ? ਕਾਫੀ ਕੁਝ ਹੈ ਜਿਹੜਾ, ਕਈ ਸਵਾਲ ਨੇ ਜਿਹੜੇ ਉਹ ਸਾਡੇ ਜ਼ਿਹਨ 'ਚ ਆਉਂਦੇ ਆ, ਉਹਨੇ ਸੁਭਾਵਿਕ ਵੀ ਆ, ਪਰ ਉਹਦੇ ਜਵਾਬ ਵੀ ਇਹਨਾਂ ਖੇਤਾਂ 'ਚ ਨੇ, ਸਾਡੇ ਕੰਮ ਕਰਨ ਦੇ ਢੰਗ ਵਿੱਚ ਹੀ ਨੇ। ਲਓ ਜੀ, ਆਪਾਂ ਕੁਦਰਤੀ ਖੇਤੀ ਦੇ ਬਾਰੇ ਵਿਸਥਾਰ ਦੇ ਵਿੱਚ ਚਰਚਾ ਕਰਾਂਗੇ। ਸਾਡੇ ਨਾਲ ਨੇ ਪਿੰਡ ਦਿੱਤੂਪੁਰ ਤੋਂ ਨਰਿੰਦਰ ਸਿੰਘ ਟਿਵਾਣਾ ਜੀ। ਟਿਵਾਣਾ ਸਾਹਿਬ, ਤੁਹਾਡਾ ਪ੍ਰੋਗਰਾਮ 'ਚ ਸਵਾਗਤ ਹੈ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਿਸਾਨ ਵੀਰੋ, ਮੈਂ ਆਲ ਇੰਡੀਆ ਰੇਡੀਓ ਦੇ ਜ਼ਰੀਏ ਦੇ ਤਹਿਤ ਤੁਹਾਡੇ ਨਾਲ ਕੁਦਰਤੀ ਖੇਤੀ ਬਾਰੇ ਅਤੇ ਆਪਾਂ ਪਾਣੀ ਦੀ ਸੁਚੱਜੀ ਵਰਤੋਂ ਕਿਵੇਂ ਕਰਨੀ ਆ ਉਹਦੇ ਬਾਰੇ ਚਰਚਾ ਕਰਾਂਗੇ
0: ਜੀ।
1: ਅਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਕੁਦਰਤੀ ਖੇਤੀ ਕਿਉਂ ਜ਼ਰੂਰੀ ਹੈ, ਜਿਵੇਂ ਅੱਜ ਤਾਂ ਆਪਾਂ 50 ਸਾਲ ਪਿੱਛੇ ਚਲੀ ਜਾਈਏ ਤਾਂ ਸਾਰੀ ਖੇਤੀ ਕੁਦਰਤੀ ਹੁੰਦੀ ਸੀ, ਅਤੇ ਆਪਾਂ ਨੇ ਮਤਲਬ ਖੇਤੀ ਨੂੰ ਇੱਕ ਬਿਜ਼ਨਸ ਬਣਾ ਲਿਆ। ਖੇਤੀ ਬਿਜ਼ਨਸ ਨਹੀਂ ਹੈਗਾ, ਖੇਤੀ ਦਾ ਇੱਕ ਜੀਵਨ ਸ਼ੈਲੀ ਆ। ਅਤੇ ਅੱਜ ਦੀ ਡੇਟ 'ਚ ਆਪਾਂ ਦੇਖ ਰਹੇ ਹਾਂ ਵੀ ਆਪਾਂ ਖੇਤੀ ਨੂੰ ਫੈਕਟਰੀ ਬਣਾਤਾ। ਫੈਕਟਰੀ 'ਚ ਕੀ ਆ, ਆਪਣੇ ਕੋਲ ਦੋ ਚੀਜ਼ਾਂ ਬਣਦੀਆਂ ਨੇ, ਕਣਕ ਅਤੇ ਝੋਨਾ, ਕਣਕ ਅਤੇ ਝੋਨਾ। ਅਤੇ ਆਪਾਂ ਉਹ ਫੈਕਟਰੀ ਤੋਂ ਹਟ ਕੇ ਅਤੇ ਇਹਦੇ ਵਿੱਚ ਹਰ ਇੱਕ ਚੀਜ਼ ਬੀਜੀਏ ਆਪਦੀ। ਅਤੇ ਜਿਵੇਂ ਅੱਜ ਦੀ ਡੇਟ 'ਚ ਆਪਾਂ ਦੇਖ ਰਹੇ ਹਾਂ ਸਬਜ਼ੀਆਂ ਨੇ ਅਤੇ ਕਿਸਾਨ ਖੁਦ ਸਬਜ਼ੀ ਬਾਜ਼ਾਰੋਂ ਲੈਂਦਾ। ਅਤੇ ਹੋਣਾ ਚਾਹੀਦਾ ਵੀ ਕਿਸਾਨ ਕੋਲ ਸਬਜ਼ੀ ਤਾਂ ਕਿਸਾਨ ਦੀ ਆਪਦੀ ਜੋਗੀ ਆਪ ਹੋਣੀ ਚਾਹੀਦੀ ਆ, ਜਾਂ ਹੋਰ ਸਾਰੀਆਂ ਚੀਜ਼ਾਂ। ਜਿਵੇਂ ਇੱਕ ਹੈਗਾ ਵੀ ਆਮ ਤੌਰ 'ਤੇ ਆਪਾਂ ਜ਼ਹਿਰਾਂ ਬਹੁਤ ਵਧਾਤੀਆਂ, ਬੇਲੋੜੀਆਂ ਜ਼ਹਿਰਾਂ ਪਾਈ ਜਾ ਰਹੇ ਹਾਂ, ਅਤੇ ਉਹ ਕਿਤੇ ਨਾ ਕਿਤੇ ਇਫੈਕਟ ਕਰਦੀਆਂ ਨੇ ਆਪਣੀਆਂ ਆਪਣੇ ਬੋਡੀ 'ਚ ਤਾਂ ਕਰਦੀਆਂ ਕਰਦੀਆਂ। ਜਿਵੇਂ ਅੱਜ ਦੀ ਡੇਟ 'ਚ ਤਾਂ ਆਪਾਂ ਦੇਖ ਰਹੇ ਹਾਂ ਵੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਵੀ ਮਤਲਬ ਵੀ ਜਕੜ 'ਚ ਲੈ ਲਿਆ ਇਨਸਾਨ ਨੂੰ, ਅਤੇ ਉਹ ਤੋਂ ਤਾਹੀ ਤਦੇ ਹੀ ਬਚਿਆ ਜਾਊਗਾ ਜਦੋਂ ਆਪਾਂ ਕੁਦਰਤ ਵਾਲੇ ਪਾਸੇ ਆਵਾਂਗੇ, ਕੁਦਰਤੀ ਖੇਤੀ ਕਰਾਂਗੇ। ਅਤੇ ਕੁਦਰਤੀ ਖੇਤੀ 'ਚ ਹੈਗਾ ਵੀ ਜ਼ਹਿਰਾਂ ਦੀ ਬਿਲਕੁਲ ਮਨਾਹੀ ਆ, ਅਤੇ ਹੋਰ ਵੀ ਆਪਾਂ ਦੇਖਦੇ ਹਾਂ ਜਿਵੇਂ ਇਹਨਾਂ ਨੇ ਦੱਸਿਆ ਵੀ ਪੰਛੀਆਂ ਦਾ ਬਹੁਤ ਵੱਡਾ ਰੋਲ ਆ, ਅਤੇ ਪੇੜਾਂ ਦਾ, ਪੌਦਿਆਂ ਦਾ ਬਹੁਤ ਵੱਡਾ ਰੋਲ ਆ। ਜਿਵੇਂ ਮੈਂ ਜੇ ਆਪਦੀ ਗੱਲ ਕਰਾਂ ਤਾਂ ਤੁਸੀਂ ਮੇਰੇ ਖੇਤ 'ਚ ਦੇਖੋ ਆ ਕੇ 1 ਸੈਂਕੜੇ ਦੇ ਕਰੀਬ ਮੇਰੇ ਕੋਲ ਵੱਡੇ ਦਰਖਤ ਨੇ, ਅਤੇ ਉਹਦੇ ਉੱਤੇ ਕੋਈ 2 ਤੋਂ 250 ਪੰਛੀ ਦਾ ਰਹਿਣ ਬਸੇਰਾ ਹੈਗਾ। ਅਤੇ ਉਹ ਇਹ ਨਹੀਂ ਹੈ ਵੀ ਇਕੱਲਾ ਰਹਿਣ ਬਸੇਰਾ ਹੀ ਆ, ਉਹ ਆਪਦਾ ਕੰਮ ਕਰ ਰਹੇ ਨੇ। ਕੋਈ ਬਾਜ ਸਰਕਲ ਹੈਗਾ, ਸਰੋਂ ਦੇ ਤੋਤੇ ਉਡਾਉਂਦਾ, ਜੇ ਸਰੋਂ ਦੇ ਤੋਤੇ ਆਉਂਦੇ ਨੇ ਤਾਂ ਬਾਜ ਤੋਤੇ ਉਡਾ ਰਿਹਾ ਹੈ, ਅਤੇ ਜਾਂ ਜਿਵੇਂ ਗਟਾਰਾਂ ਨੇ ਸੁੰਡੀਆਂ ਪਤੰਗਾਂ ਫੜ ਰਹੀਆਂ ਨੇ, ਸੁੰਡੀਆਂ ਫੜ ਰਹੀਆਂ ਨੇ। ਇਹ ਮਤਲਬ ਵੀ ਇੱਕ ਕੁਦਰਤ ਦਾ ਬਣਾਇਆ ਹੋਇਆ ਸਾਈਕਲ ਚੱਕਰ ਆ। ਜਦੋਂ ਆਪਾਂ ਖੇਤਾਂ 'ਚ ਜ਼ਹਿਰਾਂ ਪਾ ਦਿੰਦੇ ਹਾਂ ਤਾਂ ਸਾਈਕਲ ਚੱਕਰ ਟੁੱਟ ਜਾਂਦਾ, ਅਤੇ ਆਪਾਂ ਸਾਈਕਲ ਚੱਕਰ ਨੂੰ ਬਰਕਰਾਰ ਰੱਖੀਏ। ਪੇੜ ਪੌਦਿਆਂ ਦਾ ਬਹੁਤ ਵੱਡਾ ਯੋਗਦਾਨ ਆ, ਪੰਛੀ ਉਹਨਾਂ 'ਤੇ ਰਹਿਣਗੇ। ਤੁਹਾਡਾ ਜਿਹੜਾ ਅੱਜ ਦੀ ਡੇਟ 'ਚ ਆਪਾਂ ਨੇ ਵਾਤਾਵਰਨ ਬਹੁਤ ਗੰਦਲਾ ਕਰ ਲਿਆ, ਅਤੇ ਉਹ ਵਾਤਾਵਰਨ ਨੂੰ ਸ਼ੁੱਧ ਕਰਨ 'ਚ ਸਹਾਈ ਹੋਣਗੇ। ਅਤੇ ਜਿਵੇਂ ਅੱਜ ਦੀ ਡੇਟ 'ਚ ਆਪਾਂ ਦੇਖ ਰਹੇ ਹਾਂ 45-46-47 ਡਿਗਰੀ ਤੱਕ ਟੈਂਪਰੇਚਰ ਜਾ ਰਿਹਾ, ਉਹਦਾ ਮੇਨ ਕਾਰਨ ਇੱਕ ਇਹ ਵੀ ਆ ਵੀ ਆਪਣੇ ਕੋਲ ਦਰਖਤ ਬਹੁਤ ਘੱਟ ਗਏ, ਅਤੇ ਲੋਕਾਂ ਘੱਟੋ ਘੱਟ ਦਰਖਤ ਆਪਦੇ ਖੇਤ 'ਚ ਜਾਂ ਮੋਟਰ ਦੇ ਨੇੜੇ ਤਾਂ ਹਰ ਇੱਕ ਕਿਸਾਨ ਨੂੰ 5-7 ਦਰਖਤ ਲਾਉਣੇ ਚਾਹੀਦੇ ਨੇ
0: ਜੀ। ਅਤੇ ਜਿਹੜਾ ਖੇਤੀ ਦਾ ਵਰਤਾਰਾ ਹੈ ਜੀ, ਉਹ ਬੜੀ ਤੇਜ਼ੀ ਨਾਲ ਪਿਛਲੇ 30-35 ਸਾਲਾਂ 'ਚ ਬਦਲ ਗਿਆ, ਉਹਨੂੰ ਥੋੜ੍ਹਾ ਜਿਹਾ ਹੋਰ ਅਸੀਂ ਵੀ ਬਦਲਾ ਦਿੱਤਾ ਹੈ। ਇਸ ਕਰਕੇ ਇਹ ਜ਼ਰੂਰੀ ਆ, ਤੁਸੀਂ ਆਖਿਆ ਵੱਡੀ ਗੱਲ ਹੈ ਕਿ ਇੱਕ ਕੁਦਰਤ ਦਾ ਸਰਕਲ ਹੈ, ਇੱਕ ਉਹਦਾ ਸਾਈਕਲ ਹੈ, ਉਹਦੇ ਵਿੱਚ ਜਦੋਂ ਅਸੀਂ ਡਿਸਟਰਬੈਂਸ ਕਰਦੇ ਹਾਂ ਜਾਂ ਉਹਦਾ ਕੋਈ ਪਹਿਲੂ ਅੱਗੇ ਪਿੱਛੇ ਹੁੰਦਾ ਤਾਂ ਉਹਦਾ ਅਸਰ ਸਾਰਿਆਂ ਨੂੰ ਹੀ ਝੱਲਣਾ ਪੈਂਦਾ।
1: ਬਿਲਕੁਲ।
0: ਔਰ ਇਸੇ ਕਰਕੇ ਹੈ ਕਿ ਹੁਣ ਅੱਜ ਅਸੀਂ ਜਦੋਂ ਗਰਮੀ ਦੀ ਗੱਲ ਕਰਦੇ ਹਾਂ, ਟੈਂਪਰੇਚਰ ਦੀ ਗੱਲ ਕਰਦੇ ਹਾਂ, ਉਹਦੇ 'ਚ ਮਹਿਸੂਸ ਹੁੰਦਾ ਵੀ ਜਿਹੜੇ ਵੱਡੇ ਵੱਡੇ ਉਹਨਾਂ ਵੇਲਿਆਂ 'ਚ ਦਰਖਤ ਹੁੰਦੇ ਸੀ, ਬੋਹੜ ਦੀ ਗੱਲ ਕਰੀਏ, ਪਿੱਪਲਾਂ ਦੀ ਗੱਲ ਕਰੀਏ, ਜਾਂ ਫਿਰ ਫਲਦਾਰ ਵੱਡੇ ਵੱਡੇ ਜਿਹੜੇ ਬੂਟਿਆਂ ਦਰਖਤ ਆ, ਉਹ ਉਹਨਾਂ ਦੀ ਇੱਕ ਬਖਸ਼ਿਸ਼ ਸੀ, ਉਹ ਕੁਦਰਤ ਵੱਲੋਂ, ਪਰਮਾਤਮਾ ਦੇ ਵੱਲੋਂ। ਕਿਤੇ ਕਿਤੇ ਅਸੀਂ ਉਹ ਸਾਂਭ ਨਹੀਂ ਸਕੇ, ਫਿਰ ਉਹਦਾ ਕਿਤੇ ਨਾ ਕਿਤੇ ਸਾਨੂੰ ਖਮਿਆਜ਼ਾ ਹੈ ਜਿਹੜਾ, ਉਹ ਵੀ ਭੁਗਤਣਾ ਪੈਂਦਾ। ਪਰ ਇੱਕ ਦੌੜ ਸੀ ਜਿਹੜੀ ਉਹ ਲੱਗੀ, ਉਹਦੇ ਵਿੱਚ ਇਹ ਸੀਗਾ ਕਿ ਪ੍ਰੋਡਕਸ਼ਨ ਵਧਾਈ ਜਾਵੇ, ਅਤੇ ਪ੍ਰੋਡਕਸ਼ਨ ਲੋਕਾਂ ਨੇ ਵਧਾਈ, ਅਤੇ ਉਹਦੇ ਵਿੱਚ ਉਸ ਦੌੜ ਦੇ ਵਿੱਚ ਕੁਝ ਚੀਜ਼ਾਂ ਵੱਲ ਦੌੜਨ ਦੀ ਲੋੜ ਨਹੀਂ ਸੀ, ਪਰ ਫਿਰ ਵੀ ਕਿਤੇ ਨਾ ਕਿਤੇ ਕਿਸਾਨ ਨੂੰ ਦੌੜਨਾ ਪਿਆ। ਉਹ ਕਿਤੇ ਇਹ ਸੀਗਾ ਕਿ ਇੱਕ ਤਾਂ ਖਾਦ ਜਿਹੜੀ ਪਾਉਂਦੇ ਹਾਂ ਕਿ ਅਸੀਂ ਗੁਆਂਢੀਆਂ ਤੋਂ ਵੱਧ ਪਾ ਦਈਏ, ਸ਼ਾਇਦ ਉਹਦੇ ਨਾਲ ਰੰਗ ਜ਼ਿਆਦਾ ਡਾਰਕ ਹੋ ਜਾਊਗਾ, ਜ਼ਿਆਦਾ ਸ਼ਾਇਦ ਬੂਟਾ ਮਲ ਜਾਊਗਾ, ਜਿਹਨੂੰ ਆਪਾਂ ਕਹਿੰਦੇ ਹਾਂ। ਔਰ ਇਸੇ ਤਰ੍ਹਾਂ ਇਹ ਸੀਗਾ ਕਿ ਕੀਟਨਾਸ਼ਕਾਂ ਦੀ ਵਰਤੋਂ, ਇਹ ਸਾਨੂੰ ਮੇਰੇ ਖਿਆਲ 'ਚ ਪਤਾ ਹੀ ਨਹੀਂ ਲੱਗਿਆ ਕਿ ਉਹ ਅਚਾਨਕ ਕਿਵੇਂ ਜ਼ਿਆਦਾ ਹੋ ਗਈ ਹੈ, ਪਾਣੀ ਦੀ ਵਰਤੋਂ ਵੀ। ਇਹ ਚੀਜ਼ਾਂ 'ਤੇ ਸੰਕੋਚ ਕਰਨ ਦੀ ਲੋੜ ਸੀ। ਤੁਸੀਂ ਨਰਿੰਦਰ ਸਿੰਘ ਟਿਵਾਣਾ ਜੀ, ਪਿੰਡ ਦਿੱਤੂਪੁਰ ਤੋਂ, ਆਪਣਾ ਇੱਕ ਕੁਦਰਤੀ ਖੇਤੀ ਦਾ, ਔਰਗੈਨਿਕ ਫਾਰਮਿੰਗ ਦਾ, ਜਿਵੇਂ ਕਿ ਤੁਹਾਡੇ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਵੀ, ਮੀਨਸ ਇੱਕ ਪੀੜ੍ਹੀ ਦਰ ਪੀੜ੍ਹੀ ਇੱਕ ਮੋਹ ਤੁਰਿਆ ਆਉਂਦਾ ਤੁਹਾਡਾ ਕੁਦਰਤ ਦੇ ਨਾਲ, ਉਹਨਾਂ ਪੇੜ ਪੌਦਿਆਂ ਦੇ ਨਾਲ, ਤੁਸੀਂ ਵੀ ਉਸ ਚੀਜ਼ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਮਿਲ ਕੇ, ਅਧਿਕਾਰੀਆਂ ਦੇ ਨਾਲ ਮਿਲ ਕੇ, ਹੋਰ ਟ੍ਰੇਨਿੰਗ ਲੈ ਕੇ ਉਸ ਨੂੰ ਇੱਕ ਹੋਰ ਵਧੀਆ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਤੁਹਾਨੂੰ PAU ਦੇ ਵੱਲੋਂ, ਸਰਕਾਰ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪਹਿਲਾਂ ਤਾਂ ਚਲੋ ਆਪਾਂ ਉਸ ਸਨਮਾਨ ਦੀ ਗੱਲ ਕਰਦੇ ਹਾਂ, ਕਿਹੜਾ ਸਨਮਾਨ ਸੀ ਅਤੇ ਉਹਦੇ ਵਿੱਚ ਕੀ ਸੁਨੇਹਾ ਸੀ?
1: ਹਾਂਜੀ, ਇਹ ਮੈਨੂੰ PAU ਵੱਲੋਂ ਜੀ ਸਰਦਾਰ ਦਲੀਪ ਸਿੰਘ ਧਾਲੀਵਾਲ ਅਵਾਰਡ ਨਾਲ ਸਨਮਾਨਿਆ ਗਿਆ
0: ਜੀ
1: 2023 ਦੇ ਵਿੱਚ। ਅਤੇ ਉਹਦੇ ਵਿੱਚ ਹੈਗਾ ਸੀ ਵੰਨ ਸੁਵੰਨੀ ਖੇਤੀ,
0: ਜੀ
1: ਅਤੇ ਮਤਲਬ ਕਣਕ ਝੋਨੇ ਤੋਂ ਹਟ ਕੇ ਹੋਰ ਫਸਲਾਂ ਵੀ ਲਾਉਣੀਆਂ। ਜਿਵੇਂ ਤਾਂ ਤੁਸੀਂ ਮੇਰੇ ਖੇਤ 'ਚ ਦੇਖੋ
0: ਜੀ,
1: ਤਾਂ ਮੇਰੀ ਕਿਚਨ 'ਚ ਲਗਭਗ ਹਰ ਇੱਕ ਚੀਜ਼ ਔਰਗੈਨਿਕ ਆ। ਅਤੇ
0: ਅੱਛਾ,
1: ਮਤਲਬ ਜਿਵੇਂ ਤੇਲ ਬੀਜ ਫਸਲਾਂ ਦੀ ਗੱਲ ਕਰ ਲਈਏ, ਸਬਜ਼ੀਆਂ ਦੀ ਗੱਲ ਕਰ ਲਈਏ, ਫਰੂਟ ਦੀ ਗੱਲ ਕਰ ਲਈਏ, ਅਤੇ ਉਹ ਮੇਰੇ ਕੋਲ ਲਗਭਗ ਉਦਯੋਗੀਆਂ ਨੇ ਸਾਰੀਆਂ। ਅਤੇ ਬਾਕੀ ਜਦੋਂ ਆਪਾਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜਾਂਗੇ ਤਾਂ ਉੱਥੋਂ ਨਵੀਆਂ ਟੈਕਨੀਕਸ ਹਾਸਲ ਕਰਾਂਗੇ,
0: ਜੀ
1: ਫਿਰ ਅੱਗੇ ਵਧਿਆ ਜਾ ਸਕਦਾ ਹੈ। ਅਤੇ ਜਿਵੇਂ ਅੱਜ ਦੀ ਡੇਟ 'ਚ ਤਾਂ PAU 'ਚ ਔਰਗੈਨਿਕ ਫਾਰਮਿੰਗ ਸਕੂਲ ਵੀ ਖੁੱਲ੍ਹ ਚੁੱਕਿਆ, ਉੱਥੇ ਵੀ ਬਹੁਤ ਸਾਰੇ ਕਿਸਾਨ ਆ ਕੇ ਟ੍ਰੇਨਿੰਗ ਲੈਂਦੇ ਨੇ। ਜਾਂ ਜਿਵੇਂ ਕਿ ਉੱਥੇ PAU 'ਚ ਔਰਗੈਨਿਕ ਫਾਰਮਿੰਗ ਕਲੱਬ ਆ, ਉਹਦਾ ਮੈਂ ਵੀ ਇੱਕ ਮੈਂਬਰ ਹੈਗਾ,
0: ਜੀ
1: ਤਾਂ ਉੱਥੋਂ ਪੰਜਾਬ ਦੇ ਕੋਨੇ ਕੋਨੇ ਤੋਂ ਕਿਸਾਨ ਆ ਕੇ ਅਤੇ ਆਪੋ ਆਪਣੇ ਤਜਰਬੇ ਸਾਂਝੇ ਕਰਦੇ ਨੇ, ਤਾਂ ਉੱਥੋਂ ਵੀ ਬਹੁਤ

0: ਸਾਰੀ ਟੈਕਨੋਲੋਜੀ ਹਾਸਲ ਕੀਤੀ ਜਾ ਸਕਦੀ ਆ।
1: ਜੀ, ਅਸਲ ਇਹ ਹੈ, ਜਦੋਂ ਨਾ ਆਪਾਂ ਔਰਗੈਨਿਕ ਫਾਰਮਿੰਗ ਦੇ ਬਾਰੇ ਜਾਂ ਔਰਗੈਨਿਕ ਫਾਰਮਿੰਗ ਜੋ ਹੈ ਇਹਦੇ ਬਾਰੇ ਸੁਣਦੇ ਹਾਂ, ਵੱਡੇ ਵੱਡੇ ਲੈਕਚਰ ਹੁੰਦੇ ਆ, PUG ਵਿੱਚ ਵੀ ਹੁੰਦੇ ਆ ਕਿਸਾਨ ਮੇਲੇ ਦੌਰਾਨ, ਜਾਂ ਫਿਰ ਜਿੱਥੇ ਜਿੱਥੇ ਕਿਸਾਨ ਮੇਲੀਆਂ ਹੁੰਦੀਆਂ ਉਹਦੇ ਵਿੱਚ ਵੱਡੀ ਗਿਣਤੀ 'ਚ ਕਿਸਾਨ ਸੁਣ ਵੀ ਰਹੇ ਹੁੰਦੇ ਆ, ਐਗਰੀ ਵੀ ਹੁੰਦੇ ਆ, ਉਹਨਾਂ ਵਿੱਚੋਂ ਕੁਝ ਕੁ ਲੋਕ ਹੁੰਦੇ ਆ ਜਿਹੜੇ ਕਿ ਕਦਮ ਪੁੱਟਦੇ ਆ, ਕੁਝ ਕਰਕੇ ਦਿਖਾਉਂਦੇ ਆ ਵੀ ਅਸੀਂ ਇਹਦੇ ਵਿੱਚ ਹੋਰ ਕੀ ਸੁਧਾਰ ਕਰ ਸਕਦੇ ਹਾਂ। ਤੁਸੀਂ ਜਦੋਂ ਔਰਗੈਨਿਕ ਖੇਤੀ ਦੇ ਵੱਲ ਤੁਰੇ, ਕੀ ਫੈਮਿਲੀ ਪਹਿਲਾਂ ਤੋਂ ਹੀ ਕਰ ਰਹੀ ਸੀ ਜਾਂ ਫਿਰ ਤੁਸੀਂ ਕੁਝ ਨਵਾਂ ਕਦਮ ਪੁੱਟਿਆ ਉਹਦੇ ਵਿੱਚ?
0: ਹਾਂਜੀ, ਮੇਰੇ ਫਾਦਰ ਸਾਹਿਬ ਨੇ 2006 'ਚ ਔਰਗੈਨਿਕ ਫਾਰਮਿੰਗ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਮੈਂ ਸੰਭਾਲ ਰਿਹਾ ਹੁਣ, ਅਤੇ ਪਹਿਲੀ ਗੱਲ ਮੇਰੇ ਫਾਦਰ ਸਾਹਿਬ ਨੇ ਮੈਨੂੰ ਦੱਸਿਆ ਵੀ ਜਿਹੜਾ ਹੈਗਾ ਵੀ ਆਪਣਾ ਡਾਕਟਰ ਦਾ ਜਿਹੜਾ ਬਿੱਲ ਉਹ 0 ਆ,
1: ਹਾਂ
0: ਅਤੇ ਉਹਦੇ 'ਤੇ ਮੈਨੂੰ ਬਹੁਤ ਜ਼ਿਆਦਾ ਲੱਗਿਆ ਵੀ ਵਾਕਈ ਸਹੀ ਗੱਲ ਆ।
1: ਠੀਕ ਹੈ
0: ਅਤੇ ਉਸ
1: ਜੀ,
0: ਤੋਂ ਬਾਅਦ ਫਿਰ ਮੈਂ ਉਹਨੂੰ ਖੇਤੀ ਨੂੰ ਸੰਭਾਲਿਆ ਅਤੇ ਅੱਗੋਂ ਕਰਦਾ ਰਿਹਾ। ਅਤੇ ਉਸ ਤੋਂ ਬਾਅਦ ਮੈਂ ਵਿਗਿਆਨੀਆਂ ਨਾਲ ਜੁੜਦਾ ਗਿਆ
1: ਜੀ
0: ਅਤੇ ਕਾਫੀ ਫਾਊਂਡੇਸ਼ਨਾਂ ਨਾਲ ਵੀ ਜੁੜਿਆ, ਮੈਂ ਉਹਨਾਂ ਨਾਲ ਵੀ ਮਿਲ ਕੇ ਕੰਮ ਕੀਤਾ। ਅਤੇ ਯਾਨੀ ਕਿ ਅੱਜ ਦੀ ਡੇਟ 'ਚ ਮੈਂ ਜਿਹੜਾ ਮੇਨ ਮੇਰਾ ਮਕਸਦ ਆ, ਮੇਨ ਕੰਮ ਕਰ ਰਿਹਾ ਮੈਂ ਵਾਤਾਵਰਨ ਨੂੰ ਸੰਭਾਲਣ 'ਤੇ ਕਰ ਰਿਹਾ ਅਤੇ ਪਾਣੀ ਦੀ ਬੱਚਤ 'ਤੇ ਕੰਮ ਕਰ ਰਿਹਾ। ਜੇ ਮੈਂ ਪਾਣੀ ਦੀ ਬੱਚਤ ਦੀ ਗੱਲ ਕਰਾਂ
1: ਜੀ,
0: ਤਾਂ ਜਿਵੇਂ ਮੇਰੇ ਟਿਊਬਵੈੱਲ 'ਤੇ ਵੀ ਮੀਟਰ ਲਾਇਆ ਹੋਇਆ ਹੈ,
1: ਠੀਕ ਹੈ
0: ਅਤੇ
1: ਜੀ
0: ਮੇਰੀ 15 HP ਦੀ ਮੋਟਰ ਆ
1: ਜੀ,
0: ਅਤੇ ਉਹ 1 ਘੰਟੇ 'ਚ 75,000 ਲੀਟਰ ਪਾਣੀ ਕੱਢ ਦਿੰਦੀ ਆ। ਅਤੇ ਮਤਲਬ ਵੀ ਜਿਹੜਾ ਪਾਣੀ ਮੈਂ ਆਪਣੇ ਖੇਤਾਂ ਨੂੰ ਮਤਲਬ ਵੀ ਨਾਪ ਕੇ ਲਾਉਣਾ, ਜਿਵੇਂ ਮੈਂ ਇੱਕ ਰਾਉਂਡ ਗਲਾਸ ਸੰਸਥਾ ਹੈਗੀ ਆ
1: ਜੀ,
0: ਅਤੇ ਉਹ ਇੱਕ ਨਵੀਂ ਟੈਕਨੀਕ ਲੈ ਕੇ ਆਈ ਸੀ ਪਿਛਲੇ ਸਾਲ ਬੈੱਡਾਂ 'ਤੇ ਝੋਨੇ ਦੀ ਬਿਜਾਈ ਦੀ,
1: ਠੀਕ ਹੈ ਜੀ,
0: ਅਤੇ ਮੈਂ ਉਹਦੇ 2 ਪਲਾਟ ਬੀਜੇ ਸੀ। 1 ਪਲਾਟ ਮੇਰਾ ਬਹੁਤ ਜ਼ਿਆਦਾ ਕਾਮਯਾਬ ਹੋਇਆ, 1 ਪਲਾਟ ਮੇਰਾ ਬੁਰੀ ਤਰ੍ਹਾਂ ਫੇਲ ਹੋਇਆ।
1: ਜੀ
0: ਅਤੇ ਇਸ ਵਾਰੀ ਵੀ ਮੈਂ ਦੁਬਾਰਾ ਫਿਰ 2 ਪਲਾਟ ਲਾਏ ਨੇ, ਅਤੇ ਇਸ ਵਾਰੀ ਮੈਨੂੰ 101% ਉਮੀਦ ਆ ਵੀ ਮੈਂ ਫੇਲ ਨਹੀਂ ਹੋਊ 'ਚ ਕਾਮਯਾਬ ਹੋਊਂਗਾ। ਅਤੇ ਇੱਕ ਖੁਸ਼ੀ ਦੀ ਤਾਂ ਖਾਸ ਗੱਲ ਆ ਵੀ ਜਿਹੜੀ ਰੌਣ ਗਲਾਸ ਫਾਊਂਡੇਸ਼ਨ ਅਤੇ PAU ਦੀ ਟੀਮ ਮਿਲ ਕੇ ਕੰਮ ਕਰ ਰਹੀ ਆ ਉਹਦੇ 'ਤੇ, ਅਤੇ ਜਿਹੜੀ DSR ਦੀ ਟੈਕਨੀਕ ਅਤੇ ਡਾਕਟਰ ਹੈਗੇ ਸੀ ਉਹ ਵੀ ਇਹਦੇ ਨਾਲ ਜੁੜੇ ਨੇ, ਅਤੇ ਉਹ ਮਤਲਬ ਵੀ ਇਹ ਟੈਕਨੀਕ 'ਤੇ ਬੜੀ ਜ਼ੋਰ ਨਾਲ ਕੰਮ ਚੱਲ ਰਿਹਾ। ਅਤੇ ਇਹਦੇ 'ਚ ਪਾਣੀ ਦੀ ਜਿਹੜੀ ਬੱਚਤ ਆ ਉਹ 70% ਆ,
1: ਠੀਕ ਹੈ
0: ਅਤੇ
1: ਜੀ,
0: ਮੈਂ ਤਾਂ ਪਿਛਲੇ ਵਾਰ 70 ਤੋਂ ਵੀ ਪਲੱਸ ਕਰਤੀ ਸੀ, ਅਤੇ ਮੇਰਾ ਜਿਹੜਾ ਇਸ ਵਾਰੀ ਵੀ ਟੀਚਾ ਹੈ ਉਹ 80% 'ਤੇ ਲੈ ਕੇ ਜਾਣ ਦਾ ਹੈ।
1: ਜੀ
0: ਅਤੇ ਜੇ ਇਹ ਕਹਿ ਲਓ ਵੀ ਜਿਹੜਾ ਝੋਨੇ ਨੂੰ ਜਿਹੜੇ ਅੱਜ ਦੀ ਡੇਟ 'ਚ ਪਾਣੀ ਆਪਣਾ ਇੰਨਾ ਨੀਚੇ ਗਿਆ, ਉਹਦਾ ਮੇਨ ਕੰਮ ਮੇਨ ਜ਼ਿਆਦਾ ਝੋਨਾ ਹੈ।
1: ਠੀਕ
0: ਕਿਉਂਕਿ
1: ਹੈ ਜੀ,
0: ਝੋਨਾ ਜੇ ਤੁਸੀਂ ਦੇਖੋ ਤਾਂ PAU ਦੇ ਅੰਕੜੇ ਵੀ ਨੇ
1: ਜੀ ਜੀ
0: ਵੀ 1 ਕਿਲੋ ਚੌਲ ਪੈਦਾ ਕਰਨ 'ਤੇ 4500 ਲੀਟਰ ਪਾਣੀ ਲੱਗ ਜਾਂਦਾ ਹੈ।
1: ਜੀ ਜੀ
0: ਅਤੇ ਜਿਹੜੀ ਇਹ ਮੈਂ ਟੈਕਨੀਕ ਦੀ ਗੱਲ ਕਰ ਰਿਹਾ ਬੈੱਡਾਂ 'ਤੇ ਸਿੱਧੀ ਝੋਨੇ ਦੀ ਬਿਜਾਈ ਦੀ,
1: ਠੀਕ ਹੈ
0: ਇਹਦੇ
1: ਜੀ,
0: 70 ਤੋਂ 80% ਪਾਣੀ ਦੀ ਬੱਚਤ ਆ, ਅਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਕਣਕ ਨਾਲੋਂ ਵੀ ਪਾਣੀ ਘੱਟ ਲੱਗਦਾ।
1: ਠੀਕ ਹੈ ਜੀ,
0: ਜੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਡਿਟੇਲ 'ਚ ਦੱਸਣਾ ਚਾਹਾਂ ਤਾਂ ਜਿਵੇਂ ਤੁਸੀਂ ਮੇਰਾ 1 ਕਿੱਲਾ ਝੋਨਾ ਸੀ ਪਿਛਲੀ ਵਾਰ,
1: ਜੀ
0: ਅਤੇ ਉਹਦੇ ਵਿੱਚ 2 ਘੰਟੇ ਦੇ ਵਿੱਚ 1 ਕਿੱਲਾ ਮੋਟਰ ਭਰ ਦਿੰਦੀ ਸੀ ਮੇਰੀ, ਅਤੇ 1 ਕਿੱਲੇ 'ਚ ਮੇਰੀ 14 ਘੰਟੇ ਮੋਟਰ ਚੱਲੀ
1: ਜੀ,
0: ਸ਼ੁਰੂ ਤੋਂ ਐਂਡ ਤੱਕ।
1: ਠੀਕ ਹੈ ਜੀ,
0: ਅਤੇ ਮੈਂ ਤਾਂ ਜਿਹੜਾ ਕੱਦੂ ਵਾਲਾ ਝੋਨਾ ਉਹਦੇ 'ਚ ਮੈਂ ਤਾਂ 2 ਦਿਨਾਂ 'ਚ 14 ਘੰਟੇ ਚੱਲ ਜਾਂਦੀ ਹੈ ਮੋਟਰ। ਅਤੇ ਕਿਸਾਨ ਵੀਰੋ ਵੀ ਆਪਾਂ ਨੂੰ ਇਸ ਪਾਸੇ ਆਉਣਾ ਪਊਗਾ, ਝੋਨਾ ਮਾੜਾ ਨਹੀਂ ਹੈ, ਝੋਨਾ ਬਹੁਤ ਵਧੀਆ ਫਸਲ ਆ, ਅਤੇ ਜ਼ਿਆਦਾ ਮੀਂਹ ਪੈ ਜਾਣ ਫਿਰ ਵੀ ਵਾਹ ਕਮਾਲ ਹੁੰਦੀ ਆ, ਅਤੇ ਆਪਾਂ ਨੇ ਇਹਨੂੰ ਪਾਣੀ ਵਾਲੀ ਫਸਲ ਬਣਾ ਲਿਆ, ਪਰ ਇਹ ਪਾਣੀ ਵਾਲੀ ਵੀ ਫਸਲ ਹੈਗੀ ਆ ਅਤੇ ਬਿਨਾਂ ਪਾਣੀ ਵਾਲੀ ਵੀ ਆ। ਅਤੇ ਅੱਜ ਦੀ ਡੇਟ 'ਚ ਆਪਣਾ ਜਿਹੜਾ ਮੇਨ ਵਿਸ਼ਾ ਹੈ, ਜਿਹੜਾ ਚਿੰਤਾ ਦਾ ਵਿਸ਼ਾ ਹੈ ਵੀ ਪਾਣੀ ਆਪਣਾ ਬਹੁਤ ਨੀਚੇ ਚੱਲਿਆ ਗਿਆ, ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋ ਸਕਦਾ ਵੀ ਆਪਣਿਆਂ ਨੂੰ ਪਾਣੀ ਨਾ ਮਿਲੇ, ਅਤੇ ਆਪਣਾ ਵੀ ਫਰਜ਼ ਬਣਦਾ ਹਰ ਇੱਕ ਨਾਗਰਿਕ ਦਾ ਵੀ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਛੱਡ ਕੇ ਜਾਈਏ।
1: ਜੀ,
0: ਅਤੇ ਜੇ ਆਪਾਂ ਪਾਣੀ ਨਾ ਛੱਡ ਕੇ ਗਏ, ਇਹੀ ਰਫਤਾਰ ਨਾਲ ਕੱਢਦੇ ਰਹੇ, ਤਾਂ ਮਤਲਬ ਵੀ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਫਿੱਟ ਲਾਣ 'ਤੇ ਦੇਣਗੀਆਂ ਵੀ ਤੁਸੀਂ ਸਾਡੇ।
1: ਮਤਲਬ ਜੀ, ਜ਼ਰੂਰੀ ਬਣਦਾ ਇਸ ਮੋੜ 'ਤੇ ਆ ਕੇ ਹੁਣ ਆਪਾਂ ਗੰਭੀਰਤਾ ਨਾਲ ਇਸ ਮੁੱਦੇ 'ਤੇ ਸੋਚੀਏ। ਤੁਸੀਂ ਤਾਂ ਪਹਿਰਾ ਦਿੱਤਾ ਹੈ, ਤੁਸੀਂ ਆਖਿਆ ਕਿ ਬੈੱਡਾਂ 'ਤੇ ਜਾਂ ਫਿਰ ਸਿੱਧੀ ਬਿਜਾਈ ਆ ਉਹ ਇੱਕ ਹੱਲ ਹੋ ਸਕਦੀ ਆ ਵੀ ਝੋਨੇ ਦੇ ਵਿੱਚ ਅਸੀਂ ਜਿਹੜਾ ਪਾਣੀ ਨੂੰ ਕਿੰਨਾ ਵੱਧ ਤੋਂ ਵੱਧ ਬਚਾ ਸਕਦੇ ਹਾਂ। ਇੱਕ ਹੋਰ ਨੁਕਤਾ ਤੁਸੀਂ ਸਾਂਝਾ ਕੀਤਾ ਕਿ ਜਦੋਂ ਤੁਸੀਂ ਇਸ ਪਾਸੇ ਵੱਲ ਆਏ, ਕਿਤਨਾ ਕਿਤੇ ਪਹਿਲਾਂ ਤੁਸੀਂ ਉਹਦੇ ਵਿੱਚ ਪਾਸ ਨਹੀਂ ਵੀ ਹੋ ਸਕੇ, ਤੁਸੀਂ ਆਖਿਆ ਕੁਝ ਚੀਜ਼ਾਂ 'ਚ ਮੈਂ ਬਹੁਤ ਜ਼ਿਆਦਾ ਕਾਮਯਾਬ ਹੋਇਆ, ਉਹ ਕੀ ਸੀ ਅਤੇ ਕਾਮਯਾਬੀ ਕਿਉਂ ਨਹੀਂ ਸੀ ਮਿਲੀ, ਫਿਰ ਉਹਦੇ ਵਿੱਚੋਂ ਕੀ ਸਿੱਖਿਆ?
0: ਹਾਂਜੀ, ਇਹ ਉਹਦੇ ਵਿੱਚ ਸਾਡੀਆਂ ਕਈ ਚੀਜ਼ਾਂ ਦੀ ਘਾਟ ਰਹਿ ਗਈ ਸੀ, ਉਹ ਘਾਟ ਅਸੀਂ ਇਸ ਵਾਰੀ ਦੂਰ ਕਰ ਦਾਂਗੇ
1: ਜੀ,
0: ਅਤੇ ਉਹਦੇ 'ਚ ਅਸੀਂ 100% ਕਾਮਯਾਬ ਹੋਵਾਂਗੇ। ਅਤੇ ਦੂਜੀ ਗੱਲ ਆ ਵੀ ਸਾਡੇ ਨਾਲ PAU ਵੀ ਰਲ ਗਿਆ,
1: ਠੀਕ ਹੈ
0: ਅਤੇ ਬਾਕੀ ਜਿਹੜੀ ਸਾਡੀ ਰੌਣ ਗਲਾਸ ਤਾਂ ਹੈ ਹੀ ਹੈ, ਅਤੇ ਉਹਦੇ 'ਤੇ ਅਸੀਂ ਜਦੋਂ PAU ਅਤੇ ਰੌਣ ਗਲਾਸ ਵੱਡੀਆਂ ਸੰਸਥਾਵਾਂ ਨੇ, ਅਤੇ ਜਦੋਂ ਕੰਮ ਕਰਨਗੀਆਂ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਇਸ ਪਾਸੇ ਕਿਸਾਨ ਬੜਾ ਸੌਖਾ ਆਜੂਗਾ ਅਤੇ ਕਿਸਾਨਾਂ ਨੂੰ ਵੀ ਦਾ ਵੀ ਫਰਜ਼ ਬਣਦਾ ਵੀ ਇਸ ਟੈਕਨੀਕ ਵਾਲੇ ਪਾਸੇ ਆਉਣ, ਕਿਉਂਕਿ ਮੇਨ ਮਕਸਦ ਹੈਗਾ ਆਪਣਾ ਪਾਣੀ ਨੂੰ ਬਚਾਉਣ ਦਾ, ਅਤੇ ਫਸਲ ਵੀ ਕਰਨੀ ਆ ਅਤੇ ਪਾਣੀ ਵੀ ਬਚਾਉਣਾ ਹੈ। ਅਤੇ ਮਤਲਬ ਜੇ ਆਪਾਂ ਗੱਲ ਕਰੀਏ ਤਾਂ 70-80

0: 100% ਪਾਣੀ ਬਚਾਉਣਾ ਬਹੁਤ ਵੱਡੀ ਗੱਲ ਹੈ
1: ਜੀ,
0: ਤੇ
1: ਔਰ ਇਹਦੇ ਵਿੱਚ ਖਰਚੇ ਦੀ ਗੱਲ ਕਰੀਏ, ਜਦੋਂ ਆਪਾਂ ਕੋਈ ਇਸ ਤਰ੍ਹਾਂ ਕਰਨ ਲੱਗਦੇ ਹਾਂ, ਕੀ ਜ਼ਿਆਦਾ ਖਰਚਾ ਪੈਂਦਾ ਜਾਂ ਫਿਰ ਖਰਚਾ ਬਚਦਾ?
0: ਇਹਦੇ 'ਚ ਇਹਦੇ ਦੇ ਵਿੱਚ ਜੇ ਟੈਕਨੀਕ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਘੱਟਦਾ ਹੈ। ਜਿਵੇਂ ਅੱਜ ਦੀ ਡੇਟ 'ਚ ਆਪਾਂ ਦੇਖ ਰਹੇ ਹਾਂ ਵੀ ਲੇਬਰ ਦੀ ਬਹੁਤ ਵੱਡੀ ਸਮੱਸਿਆ ਹੈ।
1: ਹਾਂਜੀ
0: ਜਿਵੇਂ ਆਮ ਤੌਰ 'ਤੇ ਝੋਨਾ ਲਾਉਣ ਵਾਲੀ ਲੇਬਰ ਆਪਾਂ ਨੂੰ ਬਿਹਾਰ ਦੀ, ਯੂਪੀ ਦੀ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਆਮ ਮਿਲ ਜਾਂਦੀ ਸੀ, ਅਤੇ ਹੁਣ ਉਹ ਲੇਬਰ ਵੀ ਘੱਟ ਮਿਲਦੀ ਹੈ ਅਤੇ ਬਹੁਤ ਮਹਿੰਗੀ ਮਿਲਦੀ ਹੈ। ਇਹਦੇ ਵਿੱਚ ਲੇਬਰ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ, ਅਤੇ ਲੇਬਰ ਦੀ ਸਮੱਸਿਆ ਹੱਲ ਆ ਤੁਹਾਡਾ, ਸਿੱਧਾ ਹੀ 5-7 ਹਜ਼ਾਰ ਰੁਪਈਆ ਤਾਂ ਲੇਬਰ ਦਾ ਬਚਦਾ ਹੈ।
1: ਜੀ
0: ਅਤੇ ਦੂਜਾ ਫਿਰ ਮਤਲਬ ਵੀ ਜਿਹੜੀ ਕਿ ਤੁਹਾਨੂੰ ਮੈਂ ਅਹਿਮ ਅਤੇ ਖਾਸ ਗੱਲ ਦੱਸਣ ਲੱਗਿਆਂ, ਅਤੇ ਜਿਹੜਾ ਝੋਨਾ ਆਪਾਂ ਕੱਦੂ ਵਾਲਾ ਕਰਦੇ ਹਾਂ, ਜਦੋਂ ਪਾਣੀ ਪੂਰੀ ਜ਼ਮੀਨ 'ਤੇ ਖੜ੍ਹ ਜਾਂਦਾ ਹੈ ਤਾਂ ਇੱਕ ਮਿਥਨ ਗੈਸ ਨਿਕਲਦੀ ਹੈ, ਜਿਹੜੀ ਕਿ ਆਪਾਂ ਮਤਲਬ ਵੀ ਹੁਣ ਜੁਲਾਈ 'ਚ ਸ਼ੁਰੂ ਹੋ
1: ਜੀ
0: ਜੂਗੀ,
1: ਜੀ
0: ਆਪਾਂ ਬਹੁਤ ਤੰਗ ਹੁੰਦੇ ਹਾਂ ਵੀ ਗਰਮੀ ਤਾਂ ਆਏ, ਅਤੇ ਹਾਲਾਂਕਿ 45-46 ਡਿਗਰੀ ਵਾਲੀ ਗਰਮੀ ਨੇ
1: ਹਾਂ
0: ਆਪਾਂ ਝੱਲ ਰਹੇ ਹਾਂ,
1: ਚੱਲ ਰਹੇ
0: ਅਤੇ
1: ਹਾਂ।
0: ਜਦੋਂ ਉਹ 35 ਡਿਗਰੀ ਵਾਲੀ ਗਰਮੀ ਹੋਊਗੀ ਤਾਂ ਉਹ ਆਪਾਂ ਝੱਲ ਨਹੀਂ ਪਾਵਾਂਗੇ, ਪਸੀਨੋ ਪਸੀਨੀ ਹੋਈ ਜਾਂਦੇ ਹਾਂ।
1: ਉਹ ਹਮਸ ਜਿਹੜੀ
0: ਉਹ
1: ਹੁੰਦੀ
0: ਜਿਹੜੀ
1: ਆ
0: ਹੁਮਸ ਹੁੰਦੀ ਆ ਉਹ ਸਾਰੀ ਮਿਥਨ ਗੈਸ ਦੀ ਦੇਣ ਆ, ਅਤੇ ਉਹ ਨਾਲੇ ਕਿ ਮਿਥਨ ਗੈਸ ਤੋਂ ਵੀ ਨਿਜਾਤ ਪਊਗੀ ਆਪਾਂ ਨੂੰ,
1: ਜੀ
0: ਅਤੇ ਪਾਣੀ ਵੀ ਆਪਣਾ ਬਚੂਗਾ, ਅਤੇ ਆਪਣੀ ਲੇਬਰ ਵੀ ਬਚੂਗੀ, ਅਤੇ ਉਹ ਤੋਂ ਵੱਡੀ ਗੱਲ ਤੁਹਾਨੂੰ ਆਪਾਂ ਨੂੰ ਜ਼ਹਿਰਾਂ ਦੀ ਲੋੜ ਨਹੀਂ ਪੈਣੀ, ਆਪਾਂ ਨੂੰ ਕੋਈ ਵੀ ਸਪਰੇਅ ਦੀ ਲੋੜ ਨਹੀਂ ਪੈਣੀ। ਇੱਕ ਆਪਾਂ ਅਕਸਰ ਆਮ ਤੌਰ 'ਤੇ ਫੰਗਸ ਦੀ ਸਪਰੇਅ ਕਰ ਦਿੰਦੇ ਹਾਂ,
1: ਜੀ
0: ਇਹਦੇ ਵਿੱਚ ਫੰਗਸ ਵੀ ਨਹੀਂ ਆਉਂਦੀ ਕਿਉਂਕਿ ਹਵਾ ਦੀ ਕਰੋਸਿੰਗ ਬਹੁਤ ਵਧੀਆ ਹੈ। ਅਤੇ ਇਸ ਟੈਕਨੀਕ ਵਾਲੇ ਪਾਸੇ ਆਓ ਜ਼ਰੂਰ ਕਿਸਾਨ ਵੀਰੋ, ਜੇ ਜ਼ਿਆਦਾ ਦਿਲ ਮਤਲਬ ਲੱਗਦਾ ਵੀ ਫੇਲ ਨਾ ਹੋਈ ਤਾਂ 1-1 ਬਿੱਘਾ ਜਾਂ 2-2 ਬਿੱਘੇ ਥੋੜ੍ਹਾ ਥੋੜ੍ਹਾ ਟ੍ਰਾਇਲ ਜ਼ਰੂਰ ਕਰਕੇ ਦੇਖੋ, ਜਦੋਂ ਤੁਸੀਂ ਟ੍ਰਾਇਲ ਕਰ ਲਿਓ ਕਾਮਯਾਬ ਹੋ ਜਾਓਗੇ, ਮੈਨੂੰ ਲੱਗਦਾ ਵੀ ਆਪਾਂ ਆਉਣ ਵਾਲੇ ਟਾਈਮ 'ਚ ਹਰ ਇੱਕ ਪਾਸੇ ਇੱਧਰਲੇ ਪਾਸੇ ਆ ਜਾਵਾਂਗੇ, ਕਿਉਂਕਿ ਨਵੀਂ ਟੈਕਨੀਕ ਨੂੰ ਅਡੋਪਟ ਕਰਨ ਲਈ ਥੋੜ੍ਹਾ ਬਹੁਤਾ ਟਾਈਮ ਜ਼ਰੂਰ ਲੱਗਦਾ। ਜਿਵੇਂ ਤੁਸੀਂ ਦੇਖਿਆ ਹੋਊਗਾ, ਆਪਾਂ ਪਹਿਲਾਂ ਕਣਕ ਕੱਟਦੇ ਸੀ, ਫਿਰ ਥ੍ਰੈਸ਼ਰਿੰਗ ਕਰਦੇ
1: ਜੀ
0: ਸੀ,
1: ਜੀ
0: ਫਿਰ ਤੂੜੀ ਢੋਂਦੇ ਸੀ, ਅਤੇ ਫਿਰ ਹੌਲੀ ਹੌਲੀ ਕੀ ਹੋਇਆ ਕੰਬਾਈਨ ਕੱਟ ਦਿੰਦੀ ਹੈ, ਬਾਅਦ 'ਚ ਤੂੜੀ ਬਣ ਜਾਂਦੀ ਹੈ, ਉਹ ਟੈਕਨੀਕ 'ਤੇ ਆ ਗਏ, ਅਤੇ ਹੁਣ ਮਤਲਬ ਵੀ ਆਪਾਂ ਨੂੰ ਬਹੁਤ ਛੇਤੀ ਇਸ ਟੈਕਨੀਕ 'ਤੇ ਆਉਣਾ ਪਊ ਜਿਹੜੀ ਟੈਕਨੀਕ ਦੀ ਮੈਂ ਗੱਲ ਕਰ ਰਿਹਾ।
1: ਜੀ ਦੇਖੋ ਜੀ, ਆਈਡੀਆ ਤਾਂ ਹਰੇਕ ਦੇ ਜ਼ਿਹਨ ਵਿੱਚ ਆ ਜਾਂਦਾ, ਪ੍ਰੇਰਣਾ ਵੀ ਮਿਲ ਜਾਂਦੀ ਹੈ, ਰੀਜ਼ਨ ਵੀ ਸਪਸ਼ਟ ਹੁੰਦਾ। ਇਹ ਹੁੰਦਾ ਕਿ ਜਦੋਂ ਕੋਈ ਬੰਦਾ ਪਿੰਡ ਦੇ ਵਿੱਚੋਂ ਕੱਲਾਕਾਰਾ ਬੰਦਾ ਪਹਿਲਾ ਕਦਮ ਪੁੱਟਦਾ, ਫਿਰ ਇਹ ਹੁੰਦਾ ਹਰੇਕ ਦੇ ਮਨ ਵਿੱਚ ਇਹ ਵੀ ਹੁੰਦਾ ਲੋਕ ਕੀ ਕਹਿਣਗੇ। ਕਈ ਵਾਰ ਲੋਕ ਕਹਿੰਦੇ ਵੀ ਆ, ਕਈ ਵਾਰ ਘਰ ਦੇ ਵੀ ਕੁਛ ਕਹਿੰਦੇ ਆ। ਤੁਸੀਂ ਜਦੋਂ ਇਸ ਪਾਸੇ ਨੂੰ ਮੁੜੇ, ਉਦੋਂ ਤੁਹਾਨੂੰ ਵੀ ਕੀ ਗੱਲਾਂ ਬਾਤਾਂ ਦਾ ਸਾਹਮਣਾ ਕਰਨਾ ਪਿਆ?
0: ਬਿਲਕੁਲ, ਜਦੋਂ ਮੈਂ ਕੁਦਰਤੀ ਖੇਤੀ ਸ਼ੁਰੂ ਕਰਨ ਲੱਗਿਆ, ਮੈਂ 2007 'ਚ ਆਪਦੇ ਖੇਤਾਂ ਨੂੰ ਅੱਗ ਲਾਉਣੀ ਬੰਦ ਕਰਤੀ ਸੀ,
1: ਜੀ,
0: ਅਤੇ ਉਸ ਟਾਈਮ 'ਤੇ ਮੈਨੂੰ ਲੋਕਾਂ ਨੇ ਵੀ ਕਿਹਾ ਵੀ ਥੋੜ੍ਹਾ ਜਿਹਾ ਵੀ ਇਹ ਕਿਸਾਨ ਕਮਲਾ ਹੋ ਗਿਆ, ਵੀ ਕਤੀਲੀ ਘਸਾਓ, ਖੇਤ ਸਾਫ਼, ਕਣਕ ਬੀਜ ਦਿਉ।
1: ਓਕੇ,
0: ਪਰ ਮੈਨੂੰ 2007 'ਚ ਇੱਕ ਗੱਲ ਦਾ ਪਤਾ ਲੱਗ ਗਿਆ ਸੀ ਵੀ ਚਲੋ ਪੋਲਿਊਸ਼ਨ ਤਾਂ ਬਾਅਦ ਦੀ ਗੱਲ ਪਤਾ ਲੱਗਿਆ, ਮੈਨੂੰ ਪਤਾ ਲੱਗਿਆ ਵੀ ਮੇਰੇ ਖੇਤ ਦੇ ਜਿਹੜੇ ਜੀਵਾਣੂ ਨੇ ਉਹ ਮਤਲਬ ਅੱਗ ਨਾਲ ਮਰਨਗੇ, ਮੇਰੀ ਜ਼ਮੀਨ ਮਾੜੀ ਹੋਊਗੀ, ਵੀ ਮੈਂ ਅੱਗ ਨਹੀਂ ਲਾਉਣੀ। ਅਤੇ ਉਸ ਟਾਈਮ 'ਤੇ ਮਸ਼ੀਨਰੀ ਵੀ ਬਹੁਤ ਘੱਟ ਸੀ, ਅੱਜ ਦੀ ਡੇਟ 'ਚ ਤਾਂ ਖੈਰ ਮਸ਼ੀਨਰੀ ਬਹੁਤ ਆ, ਹੈਪੀ ਸੀਡਰ ਹੈਗਾ, ਸੁਪਰ ਸੀਡਰ ਹੈਗਾ, ਸਰਫੇ ਸੀਡਰ ਹੁੰਦਾ, ਬਹੁਤ ਸਾਰੀ ਟੈਕਨੀਕਸ ਆ ਗਈਆਂ PAU ਵੱਲੋਂ, ਅਤੇ ਉਸ ਟਾਈਮ 'ਤੇ ਕੋਈ ਟੈਕਨੀਕ ਨਹੀਂ ਸੀ। ਮੈਂ ਮਤਲਬ ਆਪਦੇ ਲੈਵਲ ਦੀ ਪਰਾਲੀ ਇੱਧਰ ਉੱਧਰ ਕਰਕੇ ਝੋਨਾ ਉਵੇਂ ਬੀ ਕਣਕ ਉਵੇਂ ਬੀਜਦਾ ਰਿਹਾ, ਤਾਂ ਅੱਜ ਦੀ ਡੇਟ 'ਚ ਮੇਰੇ ਖੇਤ ਗਵਾਹੀ ਭਰ ਰਹੇ ਨੇ, ਮੈਨੂੰ ਖਾਦਾਂ ਦੀ ਲੋੜ ਨਹੀਂ ਪੈਂਦੀ, ਜ਼ਹਿਰ ਤਾਂ ਮੈਂ ਬਿਲਕੁਲ ਹੀ ਨਹੀਂ ਪਾਉਂਦਾ, ਕੋਈ ਵੀ ਜ਼ਹਿਰ ਨਹੀਂ ਪਾ ਰਿਹਾ ਖੇਤਾਂ 'ਚ।
1: ਜਿਵੇਂ ਹੁਣ ਤੁਹਾਡਾ ਪਿੰਡ ਹੈ, ਤੁਹਾਡੇ ਪਿੰਡ ਦੇ ਲਾਗੇ ਨਾਭਾ ਆ ਗਿਆ, ਪਟਿਆਲਾ, ਫਤਿਹਗੜ੍ਹ ਸਾਹਿਬ, ਇਹ ਸਾਰੀ ਬੈਲਟ ਹੈ, ਫਿਰ ਉੱਥੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ? ਬਾਕੀ ਲੋਕ ਵੀ ਕੀ ਇਹ ਚੀਜ਼ਾਂ ਫਾਲੋ ਕਰ ਰਹੇ ਨੇ ਜਾਂ ਕਰਨਗੇ?
0: ਬਿਲਕੁਲ, ਅਤੇ ਮੇਰੇ ਪਿੰਡ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵੱਲੋਂ ਗੋਦ ਲਿਆ ਗਿਆ,
1: ਠੀਕ ਹੈ ਜੀ,
0: ਅਤੇ ਵੀ ਅਸੀਂ ਨੇ ਅੱਗ ਬਿਲਕੁਲ ਨਹੀਂ ਲਾਈ, ਸਾਡੇ ਪਿੰਡ ਨੇ,
1: ਪੂਰੇ ਪਿੰਡ ਨੇ ਜੀ,
0: ਪੂਰੇ ਪਿੰਡ ਨੇ ਸਾਡੇ ਨੇ ਬਿਲਕੁਲ ਅੱਗ ਨਹੀਂ ਲਾਈ, ਅਤੇ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਮਿਲਿਆ ਵੀ ਤੁਹਾਨੂੰ ਸਨਮਾਨ ਕੀਤਾ ਜਾਊਗਾ ਤੁਹਾਡੀ ਪੰਚਾਇਤ ਨੂੰ,
1: ਠੀਕ ਹੈ ਜੀ।
0: ਪਰ ਹੋਇਆ ਕੀ ਵੀ ਜਿਹੜੀ ਕਣਕ ਦੀ ਬਿਜਾਈ ਹੋ ਗਈ ਸੀ, ਥੋੜ੍ਹੇ ਜਿਹੇ ਥਾਂ 'ਚ ਕਿਸੇ ਨੇ ਵੈਸੀ ਫੂਸ ਨੂੰ ਅੱਗ ਲਾਈ ਵੀ ਸੀ, ਅਤੇ ਉਹ ਸੈਟੇਲਾਈਟ ਨੇ ਸਾਡੀ ਫੋਟੋ ਖਿੱਚ ਲਈ,
1: ਓਕੇ,
0: ਅਤੇ ਪਰ ਪਿੰਡ ਨੇ ਪੂਰੇ ਨਹੀਂ, ਪੂਰੇ ਨੇ ਅੱਗ ਨਹੀਂ ਲਾਈ, ਅਤੇ
1: ਠੀਕ ਹੈ,
0: ਸੈਟੇਲਾਈਟ ਨੇ ਫੋਟੋ ਖਿੱਚੀ, ਪਰ ਫੋਟੋ 'ਚ ਤਾਂ ਆ ਗਿਆ ਨਾ ਵੀ ਅੱਗ
1: ਹਾਂ
0: ਲੱਗੀ ਆ,
1: ਜੀ,
0: ਉਹਦੇ ਕਰਕੇ ਸਾਡਾ ਪਿੰਡ ਸਨਮਾਨਿਆ ਤਾਂ ਨਹੀਂ ਗਿਆ,
1: ਠੀਕ ਹੈ
0: ਪਰ
1: ਜੀ।
0: ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਾਡਾ ਪਿੰਡ ਗੋਦ ਲਿਆ ਗਿਆ ਸੀ, ਤਾਂ ਅਸੀਂ ਉਹਦੇ 'ਤੇ ਪੂਰੇ ਫੁੱਲ ਚੜ੍ਹਾਏ ਅਤੇ ਅੱਗ ਨਹੀਂ ਲਾਈ।
1: ਹਾਂ, ਇਹਦਾ ਮਤਲਬ ਇਹ ਹੁੰਦਾ ਕਿ ਸਾਰੇ ਪਿੰਡ ਨੇ ਹੁਣ ਜ਼ਿੰਮੇਵਾਰੀ ਆ ਜਿਹੜੀ ਉਹ ਫੜੀ ਹੋਈ ਆ,
0: ਬਿਲਕੁਲ
1: ਮਹਿਸੂਸ ਕੀਤੀ ਹੋਈ ਆ। ਅਤੇ ਤੁਸੀਂ ਆਖਾਂ ਕਿ ਤੁਹਾਡੇ ਪਿਤਾ ਜੀ ਪਹਿਲਾਂ ਔਰਗੈਨਿਕ ਖੇਤੀ ਕਰਦੇ ਸਨ,
0: ਹਾਂਜੀ,
1: ਔਰ ਪਹਿਲਾਂ ਤੋਂ ਹੀ ਇਹ ਪੇੜ ਪੌਦੇ ਜਿਹੜੇ ਦਰੱਖਤ ਆ, ਜਿਵੇਂ ਤੁਸੀਂ 100-200 ਦਾ ਜ਼ਿਕਰ ਕੀਤਾ, ਪੰਛੀਆਂ ਦਾ ਜ਼ਿਕਰ ਕੀਤਾ, ਕਿਉਂਕਿ ਉਹਨਾਂ ਪੰਛੀਆਂ ਦੇ ਨਾਲ ਮੇਰੇ ਖਿਆਲ 'ਚ ਬਾਅਦ 'ਚ ਤਾਂ ਜਾਣ ਪਹਿਚਾਣ ਜੀ ਹੋ ਜਾਂਦੀ ਹੈ ਇੱਕ ਦੂਜੇ
0: ਬਿਲਕੁਲ
1: ਨਾਲ,
0: ਬਿਲਕੁਲ
1: ਕੀ ਉਹ ਪਹਿਲਾਂ ਤੋਂ ਹੀ ਸੀਗਾ ਇਸ ਤਰ੍ਹਾਂ ਦਾ?
0: ਕੁਛ ਪੇੜ ਪੌਦੇ ਜਿਹੜੇ ਬਹੁਤ ਪੁਰਾਣੇ ਨੇ ਉਹ ਮੇਰੇ ਦਾਦੇ ਦੇ ਲਾਏ ਵੇ ਸੀ, ਮੇਰੇ ਫਾਦਰ ਨੇ ਲਾਏ, ਅਤੇ ਉਦੋਂ ਬਾਅਦ ਸਾਡਾ ਇੱਕ ਕਨਸੈਪਟ ਰਿਹਾ ਵੀ ਅਸੀਂ ਜਿਹੜਾ ਵੀ ਕੋਈ ਪੇੜ ਸਾਡੇ ਖੇਤ ਦੇ ਵਿਚਕਾਰ ਵੀ ਹੋ ਗਿਆ, ਅਸੀਂ ਉਹਨੂੰ ਵੀ ਨਹੀਂ ਪੁੱਟਦੇ, ਅਤੇ ਉਵੇਂ ਹੀ ਮੈਂ ਕਰ ਰਿਹਾ ਵੀ ਅੱਗੋਂ ਅੱਗੋਂ ਹੋਰ ਲਾ ਰਿਹਾ। ਹੁਣ ਮੇਰਾ ਜਿਹੜਾ ਮੇਨ ਹੈਗਾ ਨਰਸਰੀ ਬਣੀ ਵੀ ਆ, ਉੱਥੋਂ ਪਲਾਂਟ ਫਰੀ ਆਫ ਕੋਸਟ ਮਿਲਦੇ ਨੇ, ਇਹ ਵੀ ਰੌਣ ਗਲਾਸ ਦੀ ਨਰਸਰੀ ਹੈਗੀ ਆ,
1: ਠੀਕ
0: ਉੱਥੋਂ
1: ਹੈ।

0: ਵੀ ਕਿਸਾਨ ਵੀਰੋ ਰਵਾਇਤੀ ਦਰਖਤ ਲਾਏ ਜਾ ਸਕਦੇ ਨੇ, ਕਿਉਂਕਿ ਹੁਣ ਜਿਹੜਾ ਟਾਈਮ ਆ ਉਹ ਬੜਾ ਢੁੱਕਵਾਂ ਬਰਸਾਤ ਦਾ ਆਉਣੇ ਵਾਲਾ, ਅਤੇ ਵੱਧ ਤੋਂ ਵੱਧ ਲਾਏ ਜਾਣ ਦਰਖਤ
1: ਅੱਛਾ, ਫਲਾਂ ਵਾਲੇ ਵੀ ਹੈ ਜੀ?
0: ਮੇਰੇ ਕੋਲ। ਹਾਂਜੀ, ਕਿ PAU ਦਾ ਮਾਡਲ ਹੈਗਾ ਜੀ, ਪੌਸ਼ਟਿਕ ਬਗੀਚੀ, 25x25 ਸਕੁਅਰ ਮੀਟਰ ਦਾ ਮਾਡਲ ਆ PAU ਦਾ,
1: ਜੀ
0: ਅਤੇ ਉਹ ਮੈਂ ਲਾਇਆ ਵਾ। ਉਹਦੇ ਵਿੱਚ ਤਕਰੀਬਨ ਹਰ ਇੱਕ ਫਰੂਟ ਆ, ਅਤੇ ਉਹਦੇ 'ਤੇ ਲਗਭਗ ਮੇਰੇ ਕੋਲ ਆਪਦਾ ਫਰੂਟ ਔਰਗੈਨਿਕ ਹਰ ਇੱਕ ਫਰੂਟ ਆਪਦਾ ਹੈਗਾ।
1: ਅੱਛਾ, ਇਹ 1 ਮਹੀਨੇ ਹੋਇਆ ਕਿ ਕੋਈ ਫਾਰਮ ਹਾਊਸ ਟਾਈਪ ਦਾ ਕੁਛ ਬਣਾਇਆ ਹੋਇਆ ਤੁਸੀਂ ਹੈ ਜੀ?
0: ਹਾਂਜੀ,
1: ਔਰ ਫਾਰਮ ਹਾਊਸ ਤਾਂ ਵੈਸੇ ਵੀ ਨਕਸ਼ਾ ਬਣਾ ਕੇ ਜਾਂ ਬੜੇ ਬੜੇ ਮਹਿੰਗੇ ਮਹਿੰਗੇ ਬਾਹਰੋਂ ਮੰਗਾ ਕੇ ਦਰਖਤ ਜੇ ਲਾ ਕੇ ਡੈਕੋਰੇਸ਼ਨ ਕਰਕੇ ਬਣਾਏ ਜਾਂਦੇ ਆ, ਈਵਨ ਉਹ ਤੋਂ ਕੁਛ ਲੋਕ ਵਧੀਆ ਮੁਨਾਫਾ ਵੀ ਕਮਾਉਂਦੇ ਆ, ਜਿਵੇਂ ਨਾ ਕੁਛ ਸ਼ੂਟ ਵਗੈਰਾ ਫੋਟੋ ਵਗੈਰਾ ਦਾ ਵੀ ਕਾਰੋਬਾਰ ਨਾਲ ਜੋੜ ਲੈਂਦੇ ਆ, ਉਹਨਾਂ ਦੇ ਨਾਲੋਂ ਤੁਹਾਡਾ ਇੱਕ ਕੁਦਰਤੀ ਉਹ ਪੁਰਾਣੇ ਬੂਟੇ ਆ ਜਿਹੜੇ ਉੱਧਰ ਤੁਰਨਾ, ਕੀ ਫਰਕ ਜਿਹਾ ਮਹਿਸੂਸ ਕਰਦੇ ਹੋ?
0: ਹਾਂਜੀ, ਤੁਹਾਡੀ ਗੱਲ ਬਹੁਤ ਠੀਕ ਹੈ ਜੀ। ਅੱਜ ਦੀ ਡੇਟ 'ਚ ਬਹੁਤ ਸਾਰੇ ਲੋਕਾਂ ਨੇ ਫਾਰਮ ਹਾਊਸ ਬਣਾਏ ਨੇ ਜਾਂ ਵੈਡਿੰਗ ਸੂਟ ਲਈ ਵਰਤੇ ਜਾ ਰਹੇ ਨੇ ਹਾਊਸ, ਅਤੇ ਸਾਡਾ ਉਹ ਕਨਸੈਪਟ ਨਹੀਂ ਹੈ ਜੀ। ਸਾਡਾ ਤਾਂ ਸਿਰਫ ਕੁਦਰਤੀ ਹੈ ਵੀ ਜਿੱਥੇ ਪੇੜ ਉੱਗ ਗਿਆ ਤਾਂ ਉਹਨੂੰ
1: ਜੀ
0: ਅਸੀਂ ਉਹਨੂੰ ਕੱਟਣਾ ਨਹੀਂ, ਉਹਦੀ ਕਟਾਣੀ ਵੀ ਨਹੀਂ ਕੱਟਣੀ। ਹਾਲਾਂਕਿ ਸਾਡਾ ਇੱਥੋਂ ਤੱਕ ਵੀ ਹੈਗਾ ਵੀ ਜਿੰਨੇ ਵੀ ਉਹਨਾਂ ਦੇ ਕੁੱਲ ਪੱਤੇ ਨੇ
1: ਜੀ
0: ਉਹ ਅਸੀਂ ਸਾਰੇ ਪੱਤਿਆਂ ਨੂੰ ਇਕੱਠੇ ਕਰਕੇ ਕਿ ਪਿੱਟ ਚ ਪਾਉਂਦੇ ਹਾਂ, ਅਤੇ ਉਹਨਾਂ ਨੂੰ ਡੀਕੰਪੋਜ਼ ਕਰਦੇ ਹਾਂ। ਡੀਕੰਪੋਜ਼ ਕਰਕੇ ਫਿਰ ਆਪਣੀ ਕੁਦਰਤੀ ਖੇਤੀ 'ਚ ਵਰਤਦੇ ਹਾਂ।
1: ਠੀਕ ਹੈ ਜੀ। ਅਸਲ ਨਾ ਜਦੋਂ ਕੋਈ ਵੀ ਇਸ ਤਰ੍ਹਾਂ ਦਾ ਡ੍ਰੀਮ ਲੈ ਕੇ ਅੱਗੇ ਚੱਲਦਾ, ਭਾਵੇਂ ਕਿਸੇ ਨੇ ਕੋਈ ਕਾਰੋਬਾਰ ਕਰਨਾ, ਭਾਵੇਂ ਇੰਡਸਟਰੀ ਲਾਉਣੀ ਆ ਜਾਂ ਖੇਤੀ ਦੇ ਨਾਲ, ਅਸਲ ਇਹ ਹੁੰਦਾ ਪ੍ਰਸ਼ਾਸਨ ਦਾ ਉਹਨਾਂ ਅਧਿਕਾਰੀਆਂ ਦਾ ਉਸ ਡ੍ਰੀਮ ਨੂੰ ਅਸਲੀਅਤ ਦੇ ਵਿੱਚ ਉੱਥੇ ਤੱਕ ਪਹੁੰਚਾਉਣਾ, ਮਤਲਬ ਸੱਚ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ, ਉਹਨਾਂ ਦਾ ਰੋਲ ਬਹੁਤ ਵੱਡਾ ਹੁੰਦਾ। ਤੁਹਾਡੇ ਇਸ ਕੰਮ ਦੇ ਵਿੱਚ ਤੁਸੀਂ ਯਾਦ ਕਰਦੇ ਹੋਵੋਗੇ ਕਿਹੜੇ ਕਿਹੜੇ ਅਧਿਕਾਰੀ ਆ ਜਿਨ੍ਹਾਂ ਦਾ ਬਲੈਸਿੰਗ ਹੈ, ਜਿਨ੍ਹਾਂ ਨੇ ਤੁਹਾਨੂੰ ਮਤਲਬ ਸਪਸ਼ਟ ਉਸ ਕਹਿ ਦਈਏ ਕਿ ਕਾਮਯਾਬੀ ਤੱਕ ਪਹੁੰਚਾਇਆ, ਉਸ ਅਵਾਰਡ ਤੱਕ ਪਹੁੰਚਾਇਆ, ਕਿਹੜੇ ਹਨ?
0: ਉਹਦੇ 'ਚ ਮੇਨ ਰੋਲ ਤਾਂ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਹੀ ਹੈਗਾ,
1: ਠੀਕ ਹੈ ਜੀ,
0: ਅਤੇ ਉਸ ਤੋਂ ਬਾਅਦ PAU ਤੋਂ ਵੀ ਮੇਰੇ ਕੋਲ ਟੀਮਾਂ ਆਉਂਦੀਆਂ ਰਹਿੰਦੀਆਂ ਨੇ,
1: ਠੀਕ ਹੈ
0: ਅਤੇ
1: ਜੀ,
0: ਉਦੋਂ ਬਾਅਦ ਮੈਡਮ DC ਵੀ ਮੇਰੇ ਕੋਲ ਆਏ, SDM ਮੈਡਮ ਵੀ ਮੇਰੇ ਕੋਲ ਆਏ,
1: ਠੀਕ ਹੈ ਜੀ,
0: ਅਤੇ ਬਾਕੀ ਜਿਹੜੀਆਂ ਹੈਗੀਆਂ ਜਿਵੇਂ ਨਾਭਾ ਫਾਊਂਡੇਸ਼ਨ ਹੈਗੀ ਆ, ਅਤੇ ਆਪਣੇ ਰਾਉਂਡ ਗਲਾਸ ਫਾਊਂਡੇਸ਼ਨ ਆ,
1: ਜੀ
0: ਇਹਨਾਂ ਦਾ ਵੀ ਮੇਰੇ ਬਹੁਤ ਵੱਡਾ ਸਹਿਯੋਗ ਆ।
1: ਅੱਛਾ, ਜੀ ਇੱਕ ਵਧੀਆ ਕਹਿੰਦੇ ਕਿ ਪੰਛੀਆਂ ਵਾਲਾ ਮਾਹੌਲ ਜਿਹਾ ਬਣਿਆ ਹੁੰਦਾ ਸ਼ਾਮ ਨੂੰ, ਔਰ ਰੌਣਕ ਦਾ ਇੱਕ ਸਮਾਂ ਹੁੰਦਾ ਕਹਿ ਦਈਏ ਕਿ ਬੰਦਾ ਨਾ ਭੁੱਲ ਜਾਂਦਾ ਕਿ ਬਾਕੀ ਦੁਨੀਆ ਦੇ ਫਿਕਰ ਕੀ ਨੇ, ਬਾਕੀ ਦੁਨੀਆ ਦੀਆਂ ਟੈਨਸ਼ਨਾਂ ਕੀ ਨੇ, ਅਤੇ ਉਹ ਇੱਕ ਉਸ ਕੁਦਰਤ ਦੇ ਇੱਕ ਅਲੱਗ ਜਿਹੇ ਮਾਹੌਲ ਦੇ ਵਿੱਚ ਖੁਦ ਨੂੰ ਮਹਿਸੂਸ ਕਰਦਾ ਕਿ ਮੈਂ ਇੱਕ ਚੰਗੇ ਵਾਤਾਵਰਣ ਦੇ ਵਿੱਚ ਪਹੁੰਚ ਗਿਆ। ਹੁੰਦਾ ਹੀ ਹੈ ਨਾ ਜਦੋਂ ਆਪਾਂ,
0: ਬਿਲਕੁਲ ਬਿਲਕੁਲ ਬਿਲਕੁਲ, ਜਦੋਂ ਤੁਸੀਂ ਸਵੇਰੇ ਸਵੇਰੇ ਜਾਏਂਗੇ ਤਾਂ ਜਿਹੜੇ ਪੰਛੀਆਂ ਦੀਆਂ ਆਵਾਜ਼ਾਂ ਨੇ ਜਾਂ ਜਿਵੇਂ
1: ਹਾਂ
0: ਦੁਪਹਿਰ ਦੇ ਟਾਈਮ 'ਤੇ ਕੋਇਲ ਬੋਲਦੀ ਆ, ਤਾਂ ਉੱਥੇ ਮਤਲਬ ਉਹਦਾ ਨਜ਼ਾਰਾ ਵੱਖਰਾ ਹੀ ਆ। ਤੁਸੀਂ ਬਹੁਤ ਵੱਡੇ ਵੱਡੇ ਜਿਵੇਂ ਫੋਰ ਐਗਜ਼ਾਮਪਲ ਗੱਲ ਕਰ ਲਓ ਵੀ ਇੱਕ 7-star ਹੋਟਲ 'ਚ ਜਾ ਰਹੇ ਹੋ, ਅਤੇ ਇੱਕ ਤੁਸੀਂ ਕੁਦਰਤ ਵਾਲੇ ਹੋਟਲ 'ਚ ਆ ਗਏ,
1: ਜੀ ਜੀ
0: ਅਤੇ ਉਹਦਾ ਨਜ਼ਾਰਾ ਬਿਲਕੁਲ ਡਿਫਰੈਂਟ ਆ।
1: ਅੱਛਾ, ਵਿਜ਼ਟਰ ਆਉਂਦੇ ਆ ਫਿਰ ਤੁਹਾਡੇ ਦੇਖਣ ਫਾਰਮ?
0: ਹਾਂਜੀ ਬਿਲਕੁਲ।
1: ਅੱਛਾ, ਕੀ ਪ੍ਰਤੀਕਿਰਿਆ ਹੁੰਦੀ ਆ ਉਹਨਾਂ ਦੀ?
0: ਉਹਨਾਂ ਦਾ ਪ੍ਰਤੀਕਿਰਿਆ ਇਹੀ ਹੁੰਦੀ ਆ ਵੀ ਅਸਲੀ ਕੁਦਰਤ ਇਹ ਆ ਵੀ ਵੱਧ ਤੋਂ ਵੱਧ ਜਿਹੜੇ ਨੇ ਦਰਖਤ ਲਾਏ ਜਾਣ, ਅਤੇ ਜਦੋਂ ਦਰਖਤ ਲਾਏ ਜਾਣਗੇ ਤਾਂ ਆਪਣੇ ਆਪੇ ਪੰਛੀ ਆਉਣਗੇ। ਜਿਵੇਂ ਮੈਂ ਉੱਥੇ ਮੇਰੇ ਕੋਲ ਇੱਕ ਦੋ ਟੀਮਾਂ ਆਈਆਂ, ਅਤੇ ਉਹਨਾਂ ਨੇ ਮੈਨੂੰ ਆਲ੍ਹਣੇ ਦੇ ਤੇ ਆਰਟੀਫਿਸ਼ਲ ਲੱਕੜ ਦੇ,
1: ਜੀ
0: ਅਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਲ੍ਹਣੇ ਨਾ ਵੰਡੋ, ਦਰਖਤ ਵੰਡੋ, ਅਤੇ ਆਲ੍ਹਣੇ ਤਾਂ ਇਹ ਆਪੇ ਬਣਾ ਲੈਣਗੇ। ਅਤੇ ਉਹਨਾਂ ਨੇ ਚਲੋ ਉੱਥੇ ਲਾਏ ਮੇਰੇ ਫਾਰਮ 'ਤੇ, ਅਤੇ ਉਹਦੇ ਵਿੱਚ ਕੋਈ ਪੰਛੀ ਨਹੀਂ ਵੜਿਆ, ਅਤੇ
1: ਅੱਛਾ,
0: ਕਿਉਂਕਿ ਉਹਨਾਂ ਨੂੰ ਉੱਥੇ ਮਾਹੌਲ ਮਿਲਿਆ ਵਾ, ਉਹ ਆਪਦੇ ਆਪ ਬਣਾਉਂਦੇ ਨੇ।
1: ਕਿੰਨਾ ਕੁ ਰੁਝੇਵਾਂ ਤੁਹਾਡਾ ਉਹਦੇ ਵਿੱਚ ਹੋ ਜਾਂਦਾ, ਕਿੰਨਾ ਕੁ ਸਮਾਂ ਬਚਦਾ ਫਿਰ ਘਰ ਦੀਆਂ ਜ਼ਿੰਮੇਵਾਰੀਆਂ ਲਈ ਜਾਂ ਹੋਰ ਕੰਮਾਂ ਲਈ?
0: ਨਹੀਂ, ਬਾਕੀ ਸਾਰਾ ਕੁਝ ਚੱਲਦਾ ਜੀ, ਮੇਰੇ ਕੋਲ ਡੈਰੀ ਵੀ ਹੈਗੀ ਛੋਟੀ ਘਰ ਲਈ,
1: ਅੱਛਾ
0: ਅਤੇ ਉਹਦਾ
1: ਅੱਛਾ,
0: ਕੰਮ ਵੀ ਮੈਂ ਟੋਟਲੀ ਖੁਦ ਆਪ ਕਰਦਾ।
1: ਯਾਨੀ ਕਿ ਕੋਸ਼ਿਸ਼ ਇਹ ਕਰਦੇ ਹੋ ਵੀ ਜੋ ਵੀ ਪਰਿਵਾਰ ਨੇ, ਫੈਮਿਲੀ ਨੇ ਖਾਣਾ ਹੈ ਜਾਂ ਪੀਣਾ ਹੈ ਜਾਂ ਫਿਰ ਜਿੱਥੇ ਤੱਕ ਤੁਹਾਡੀ ਨਜ਼ਰ ਜਾਵੇ ਵੀ ਉਹਦੇ ਵਿੱਚ ਅਸੀਂ ਕੁਦਰਤ ਦੇ ਨਾਲ ਇੱਕ ਮਿਕਰ ਰਹੀਏ, ਔਰ ਜਿਹੜਾ ਕਹਿ ਦਈਏ ਕਿ ਬਨਾਵਟੀ ਜੀਆਂ ਚੀਜ਼ਾਂ ਨੇ ਉਹ ਤੋਂ ਦੂਰੀ ਬਣਾ ਕੇ ਰੱਖ
0: ਬਿਲਕੁਲ
1: ਲਈਏ।
0: ਬਿਲਕੁਲ, ਮੇਰੇ ਕੋਲ ਕੋਈ ਬਨਾਵਟੀ ਚੀਜ਼, ਤੁਸੀਂ ਮੇਰੇ ਫਾਰਮ 'ਤੇ ਆਏ, ਉੱਥੇ ਬਨਾਵਟੀ ਚੀਜ਼ ਕੋਈ ਨਹੀਂ, ਜੋ ਕੁਛ ਕੁਦਰਤੀ ਹੈ ਤਾਂ ਕੁਦਰਤੀ ਹੋਵਾ। ਜਿਵੇਂ ਆਮ ਅਦਰਵਾਈਜ਼ ਵੀ ਮੈਂ ਫਾਰਮ ਦੇ ਜਿਵੇਂ ਅੱਜ ਦੀ ਡੇਟ 'ਚ ਮੈਂ ਹੋਰ ਵੀ ਗੱਲ
1: ਹਾਂ
0: ਤੁਹਾਡੇ ਨਾਲ ਸਾਂਝੀ ਕਰ ਦੇਵਾਂ,
1: ਜੀ,
0: ਅਤੇ ਜਿਵੇਂ ਤੁਸੀਂ ਦੇਖਿਆ ਹੋਊਗਾ ਵੀ ਆਪਾਂ ਮਹਿਮਾਨੀ 'ਚ ਡਰਿੰਕ ਦਿੰਦੇ ਹਾਂ,
1: ਹਾਂਜੀ ਹਾਂ,
0: ਅਤੇ ਮਤਲਬ ਵੀ ਪਹਿਲਾਂ ਸੱਤੂ ਦਿੰਦੇ ਹੁੰਦੇ ਸੀ।
1: ਠੀਕ ਹੈ ਜੀ,
0: ਸੱਤੂ ਦੇ ਵਿੱਚ ਹੋ ਗਿਆ ਤੁਹਾਡਾ ਜੌਂਆਂ ਦਾ ਪਾਊਡਰ ਹੋ ਗਿਆ, ਅਤੇ ਸ਼ੱਕਰ ਹੋ ਗਈ, ਅਤੇ ਛੋਲਿਆਂ ਦਾ ਪਾਊਡਰ ਹੋ ਗਿਆ,
1: ਠੀਕ
0: ਉਹਨੂੰ
1: ਹੈ ਜੀ,
0: ਸੱਤੂ ਕਹਿੰਦੇ ਸੀ। ਤੁਸੀਂ ਇੱਕ ਵਾਰੀ ਉਹ ਗਲਾਸ ਭਰ ਕੇ ਪੀ ਲਓ, ਐਂ ਕਹਿ ਲਓ ਵੀ ਤੁਹਾਡਾ ਲੰਚ ਵੀ ਹੋ ਗਿਆ, ਤੁਹਾਨੂੰ ਠੰਡਕ ਵੀ ਮਿਲ ਗਈ, ਤੁਹਾਨੂੰ ਐਨਰਜੀ ਵੀ ਮਿਲ ਗਈ। ਅੱਜ ਦੀ ਡੇਟ 'ਚ ਆਪਾਂ ਮੋਹਰੇ ਵਾਲੇ ਬਣ ਗਏ ਵੀ ਅਸੀਂ ਤਾਂ ਜੀ ਬੜੇ ਸਟੈਂਡਰਡ ਵਾਲੇ ਹਾਂ, ਬੜੇ ਹਾਈ ਫਾਈ ਹਾਂ, ਅਤੇ ਵੀ ਤੁਸੀਂ ਕਦੀ ਕੋਈ ਉਹ ਦੇਣ ਦਾ ਸ਼ਿਕਾਇਤ ਜਿਹਾ ਦੇਣ ਦਾ ਉਹਦੇ 'ਚ ਵੀ ਫਲੇਵਰ ਆ, ਕੋਈ ਕੋਲਡ ਡਰਿੰਕ ਦੇਣ ਦਾ ਏ ਵੀ ਆ ਜੀ ਲਿਮਕਾ ਲੈ ਲਓ ਜੀ, ਆ ਜੀ ਕੋਕ ਲੈ ਲਓ ਜੀ, ਜਾਂ ਫਿਰ ਹੁਣ ਥੋੜ੍ਹਾ ਜਿਹਾ ਉਦੋਂ ਅੱਗੇ ਨਿਕਲ ਗਏ ਰੀਅਰ ਦਾ ਜੂਸ ਆ ਗਿਆ ਜੀ, ਤੇ ਆਪਾਂ ਉਹ ਜੂਸ ਦੇ ਦਿੰਦੇ ਹਾਂ ਜੀ, ਆ ਮਿਕਸ ਜੂਸ ਆ ਜੀ, ਆ ਔਰੇਂਜ ਜੂਸ ਆ, ਜੇ ਦੇਖਿਆ ਜਾਵੇ ਉਹ ਵੀ ਸਾਰਾ ਕੁਛ ਹੈਗਾ ਵੀ ਉਹਦੇ ਵਿੱਚ ਵੀ ਫਲੇਵਰ।

0: ਬਾਕੀ ਤਿਆਰ ਕੀਤਾ ਵਾ। ਜੇ ਤੁਸੀਂ ਦੇਖੋ ਵੀ ਇੱਕ ਕਿੰਨੂ ਆ ਜਾਂ ਕੁਛ ਆ, 1 ਲੀਟਰ ਜੂਸ ਕਿੰਨੇ ਕਿੰਨੂਆਂ 'ਚ ਨਿਕਲੂਗਾ, ਅਤੇ ਉਹਨਾਂ ਦੀ ਕੀਮਤ ਕਿੰਨੀ ਵਧੂਗੀ, ਉਹ ਤੁਹਾਨੂੰ 150 ਰੁਪਏ ਲੀਟਰ 'ਚ ਜਾਂ 100 ਰੁਪਏ ਲੀਟਰ 'ਚ ਦੇ ਦਿੰਦੇ, ਮੈਨੂੰ ਤਾਂ ਵੈਸੇ ਪਤਾ ਨਹੀਂ। ਅਤੇ ਆਪਾਂ ਨੂੰ ਮਤਲਬ ਵੀ ਉਹ ਪੁਰਾਣੀਆਂ ਚੀਜ਼ਾਂ ਵੱਲ ਜਾਣਾ ਪਊਗਾ ਜਿਨ੍ਹਾਂ ਦੇ ਦੀ ਫੂਡ ਵੈਲਿਊ ਆ, ਜਿਵੇਂ ਤੁਹਾਨੂੰ ਮੈਂ ਸੱਤੂ ਦੀ ਗੱਲ
1: ਫੂਡ
0: ਕੀਤੀ ਆ,
1: ਵੈਲਿਊ।
0: ਅਤੇ ਜਾਂ ਜਿਵੇਂ ਅੱਜ ਦੀ ਡੇਟ 'ਚ ਆਪਾਂ ਬਿਸਕੁਟ ਮਹਿਮਾਨੀ 'ਚ ਰੱਖਦੇ ਹਾਂ, ਮਤਲਬ ਵੀ ਮੈਂ ਤਾਂ ਕਹਿੰਦਾ ਬਿਸਕੁਟ ਜੇ ਕਿਸਾਨ ਬਣਾਉਣੇ ਵੀ ਨੇ, ਤੁਸੀਂ
1: ਜੀ
0: ਆਪਦੇ ਬਣਾਓ। ਤੁਹਾਡੇ ਕੋਲ ਆਪਦੀ ਸਾਫ਼ ਕਣਕ ਹੈਗੀ ਆ, ਔਰਗੈਨਿਕ ਕਣਕ ਹੈਗੀ ਆ, ਤੁਹਾਡੇ ਕੋਲ ਆਪਦੀ ਸ਼ੱਕਰ ਹੈਗੀ ਆ, ਅਤੇ ਤੁਹਾਡੇ ਕੋਲ ਆਪਦੀਆਂ ਮੱਝਾਂ ਗਾਵਾਂ ਦਾ ਦੇਸੀ ਘਿਓ ਆ, ਫਿਰ ਤੁਸੀਂ ਬਣਾਓ ਉਹੋ ਜਿਹੇ ਬਿਸਕੁਟਾਂ ਦਾ ਦੂਜੇ ਬਾਜ਼ਾਰ ਵਾਲੇ ਬਿਸਕੁਟ ਮੁਕਾਬਲਾ ਹੀ ਨਹੀਂ ਕਰ ਸਕਦੇ।
1: ਅੱਛਾ ਟਿਵਾਣਾ ਸਾਹਿਬ, ਇਹਦੇ ਵਿੱਚ ਹੀ ਜੁੜਦੀ ਗੱਲ ਜ਼ਹਿਨ 'ਚ ਆਉਂਦੀ ਆ ਜਿਹੜੀ ਮਹਿਮਾਨਵਾਜ਼ੀ ਦੀ ਤੁਸੀਂ ਗੱਲ ਆਖੀ, ਕਿ ਅਸੀਂ ਜਿਹੜੀ ਰਵਾਇਤੀ ਢੰਗ ਦੇ ਪੇੜ ਪੌਦੇ ਜਾਂ ਫਲ ਅਸੀਂ ਉਹ ਤਾਂ ਰਿਸੀਵ ਕਰਦੇ ਹਾਂ, ਵੀ ਅਸੀਂ ਮਹਿਮਾਨਵਾਜ਼ੀ 'ਚ ਉਹ ਚੀਜ਼ਾਂ ਪੇਸ਼ ਕਰੀਏ, ਰੰਗਾਂ ਦੇ ਪਿੱਛੇ ਨਾ ਦੌੜੀਏ। ਜਿਵੇਂ
0: ਬਿਲਕੁਲ
1: ਖਾਣ ਪੀਣ ਦੀਆਂ
0: ਬਿਲਕੁਲ ਬਿਲਕੁਲ
1: ਰੰਗਾਂ ਦੇ ਵੱਲ ਜ਼ਿਆਦਾ ਮੇਰੇ ਖਿਆਲ 'ਚ ਖਿੱਚ ਹੁੰਦੀ ਆ ਕਿ ਉਹ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ। ਪਰ ਇੱਕ ਸਵਾਲ ਆ, ਜਿਵੇਂ ਵਧੀਆ ਘਰ ਦਾ ਤਾਜ਼ਾ ਦੁੱਧ ਦੀ ਗੱਲ ਕਰੀਏ, ਮਲਾਈ ਵਾਲਾ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਫਿਰ ਤੁਸੀਂ ਆ ਸੱਤੂ ਦੀ ਗੱਲ ਆਖੀ, ਲੱਸੀ ਦੀ, ਦਹੀਂ ਦੀ ਗੱਲ ਆਖੀ, ਆਪਾਂ ਠੀਕ ਆ ਤੁਸੀਂ ਦੇ ਤੇ, ਜਿਹੜਾ ਗੈਸਟ ਆਇਆ ਉਹਨੇ ਪੀ ਲਿਆ, ਕੀ ਅੱਜ ਦੇ ਲੋਕਾਂ ਨੂੰ ਇਹ ਚੀਜ਼ ਓਰਿਜਨਲ ਹਜ਼ਮ ਆ ਜਾਂਦੀ ਆ?
0: ਓਰਿਜਨਲ ਚੀਜ਼ ਤਾਂ ਜੀ ਬਹੁਤ ਘੱਟ ਮਿਲਦੀ ਆ, ਅਤੇ ਜਦੋਂ ਮਿਲੂਗੀ ਤਾਂ ਉਹ ਚੀਜ਼ ਤੁਹਾਨੂੰ ਆਪਣੇ ਆਪ ਬੋਲੂਗੀ, ਹਜ਼ਮ ਵੀ
1: ਕੀ
0: ਆਊਗੀ, ਉਹਦਾ
1: ਅੱਜ
0: ਟੇਸਟ ਵੀ ਵੱਖਰਾ।
1: ਲੋਕਾਂ ਨੂੰ ਇਹ ਆਦਤ ਨਹੀਂ ਹੋਗੀ ਕਿ ਥੋੜ੍ਹਾ ਜਿਹਾ ਮਤਲਬ ਵੀ ਪੂਰੀ ਓਰਿਜਨਲ ਚੀਜ਼ ਜਦੋਂ ਕਦੇ ਕਦੇ ਮਿਲਦੀ ਆ, ਮੇਰੇ ਖਿਆਲ 'ਚ ਉਹਨਾਂ ਆਪਣੀ ਬੋਡੀ ਹੈਬਚੁਅਲ ਨਹੀਂ ਹੁੰਦੀ।
0: ਹਾਂ ਇਹ ਤਾਂ ਠੀਕ ਹੈ ਤੁਹਾਡੀ ਗੱਲ, ਕਿ ਜਿਹੜੇ ਆਪਾਂ ਆਰਟੀਫਿਸ਼ਲ ਚੀਜ਼ਾਂ ਖਾਣੇ ਤਾਂ, ਜੇ ਤੁਸੀਂ ਓਰਿਜਨਲ ਚੀਜ਼ ਖਾਏਗੇ ਤਾਂ ਫਰਕ ਤਾਂ ਦੱਸੂਗੀ ਨਾ, ਦੂਜੇ ਤੀਜੇ ਦਿਨ ਦੱਸ ਦੂਗੀ ਉਹਦਾ ਟੇਸਟ ਵੱਖਰਾ ਹੈ। ਜਿਵੇਂ ਤਾਂ ਅਕਸਰ ਆਪਾਂ ਗੱਲ ਕਰਦੇ ਹਾਂ ਵੀ ਆਹ ਚਾਹ ਤਾਂ ਜੀ ਸ਼ਹਿਰ ਵਾਲੀ ਯਾਰ, ਪਿੰਡ ਵਾਲੀ ਚਾਹ ਦਾ ਫਰਕ ਹੁੰਦਾ, ਉਹ ਫਰਕ ਰਹਿੰਦਾ
1: ਕਿਤੇ ਨਾ ਕਿਤੇ। ਇਹ ਨਹੀਂ ਹੁੰਦਾ ਜਾ ਰਿਹਾ ਕਿ ਪਿੰਡਾਂ ਦੇ ਲੋਕ ਅਸੀਂ ਸ਼ਹਿਰੀ ਹੁੰਦੇ ਜਾ ਰਹੇ ਹਾਂ?
0: ਬਿਲਕੁਲ, ਪਿੰਡਾਂ ਦੇ ਲੋਕ ਸ਼ਹਿਰੀ ਹੁੰਦੇ ਜਾ ਰਹੇ ਨੇ, ਕਿਉਂਕਿ ਮੈਂ ਜਿਵੇਂ ਗੱਲ ਕੀਤੀ ਹੈ ਵੀ ਉਹ ਵੀ ਡੱਬਾਬੰਦ ਚੀਜ਼ਾਂ ਪਸੰਦ ਕਰਦੇ
1: ਹਾਂ,
0: ਨੇ।
1: ਮਤਲਬ ਖਾਣ ਪੀਣ 'ਚ।
0: ਬਿਲਕੁਲ, ਖਾਸ ਕਰਕੇ ਉਹ ਆਪਾਂ ਪੱਛਮੀ ਕਲਚਰ ਵਾਲੇ ਪਾਸੇ ਚਲੇ ਗਏ, ਕਿਉਂਕਿ ਉੱਥੇ ਉਸ ਮੁਲਕਾਂ ਦੀਆਂ ਤਾਂ ਮਜਬੂਰੀਆਂ ਨੇ, 6 ਮਹੀਨੇ ਜੰਮਿਆ ਰਹਿੰਦਾ ਇਹ ਦੇਸ਼, ਮਤਲਬ ਵੀ ਜਿਹੜੀ ਫੂਡ ਆ ਨਹੀਂ ਆਉਂਦਾ, ਉਹਨਾਂ ਨੂੰ ਡੱਬਾਬੰਦ ਖਾਣ ਦੀ ਖਾਣਾ ਹੀ ਪੈਂਦਾ ਹੈ, ਜਾਂ ਉਹਨਾਂ ਦੀ ਮਜਬੂਰੀ ਆ, ਆਪਣੀ ਤਾਂ ਕੋਈ ਮਜਬੂਰੀ ਨਹੀਂ। ਜਿਵੇਂ ਮੈਂ ਕਈ ਦੇਖ ਰਿਹਾ ਇੱਥੇ ਵੀ ਜਿਹੜੇ ਹਾਈ ਫਾਈ ਕੋ ਹੁੰਦੇ ਨੇ ਜੀ, ਉਹ ਕਹਿੰਦੇ ਨੇ ਮੈਂ ਤਾਂ ਜੀ ਬ੍ਰੇਕਫਾਸਟ ਬ੍ਰੈਡ ਦਾ ਕਰਦਾ ਹੈ, ਅਤੇ ਆਪਣੀ ਕੀ ਮਜਬੂਰੀ ਆ ਆਪਣੇ ਘਰ। ਹੁਣ ਤੁਸੀਂ ਇੱਕ ਪਾਸੇ ਤਾਂ ਦੇਖੋ ਵੀ ਬ੍ਰੈਡ ਆ, ਇੱਕ ਪਾਸੇ ਤੁਹਾਡੀ ਤੁਹਾਡਾ ਫੁਲਕਾ ਹੈ, ਰੋਟੀ ਆ, ਅਤੇ ਤੁਸੀਂ ਦੋਹਾਂ ਚੀਜ਼ਾਂ ਨੂੰ ਕੰਪੈਰੀਜ਼ਨ ਕਰੇਂਗੇ ਤਾਂ ਰੋਟੀ ਤਾਂ 100 ਗੁਣ ਚੰਗੀ ਆ,
1: ਸਹੀ
0: ਅਤੇ
1: ਗੱਲ।
0: ਉਹਨਾਂ ਦੇ ਦਿਮਾਗ 'ਚ ਇੱਕੋ ਗੱਲ ਹੁੰਦੀ ਹੈ ਵੀ ਅਸੀਂ ਵੱਡੇ ਘਰਾਣੇ ਨਾਲ ਸੰਬੰਧ ਰੱਖਦੇ ਹਾਂ, ਅਤੇ
1: ਅੱਛਾ
0: ਜਿਹੜਾ ਸਾਡਾ ਇਹ ਬ੍ਰੇਕਫਾਸਟ ਉਹ ਬ੍ਰੈਡ ਆ, ਕਿਉਂਕਿ ਉਹ ਪੱਛਮੀ ਕਲਚਰ ਵਾਲਿਆਂ ਦਾ ਬ੍ਰੈਡ ਆ, ਕਿਉਂਕਿ
1: ਕਿਉਂਕਿ
0: ਮੈਂ
1: ਨਾ
0: ਵੀ
1: ਕੁਝ ਚੀਜ਼ਾਂ ਐਸੀਆਂ ਹੈਗੀਆਂ ਨੇ ਜਿਹੜੀਆਂ ਸ਼ਾਇਦ ਅਸੀਂ ਛੱਡਤੀਆਂ, ਪਰ ਪੱਛਮੀ ਮੁਲਕਾਂ ਨੇ ਕਿਤੇ ਨਾ ਕਿਤੇ ਉਹ ਫੜ ਲਈਆਂ। ਜਿਵੇਂ ਸਾਈਕਲਿੰਗ ਹੈ, ਅਸੀਂ ਅੱਜ ਕੱਲ੍ਹ ਅੱਜ ਸਾਈਕਲਿੰਗ ਨਹੀਂ ਕਰਦੇ ਆਪਾਂ ਲੋਕ, ਉਹਦਾ ਅਸਰ ਸਾਡੀਆਂ ਬੋਡੀਜ਼ 'ਤੇ ਵੀ ਨਜ਼ਰ ਆਉਂਦਾ,
0: ਬਿਲਕੁਲ
1: ਪਰ ਯੂਰਪ ਦੇ ਜ਼ਿਆਦਾਤਰ ਬੜੇ ਸ਼ੌਕ ਨਾਲ ਸਾਈਕਲਿੰਗ ਕਰਦੇ ਆ, ਪਹਾੜਾਂ 'ਤੇ
0: ਬਿਲਕੁਲ
1: ਜਾਂਦੇ ਆ।
0: ਬਿਲਕੁਲ ਬਿਲਕੁਲ,
1: ਕੁਛ ਚੀਜ਼ਾਂ ਐਸੀਆਂ ਹੈਗੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਸਾਡੇ ਤੋਂ ਅਡੋਪਟ ਕਰ ਲਈਆਂ, ਸਾਡੇ ਤੋਂ ਲੈ ਗਏ, ਪਰ ਅਸੀਂ ਥੋੜ੍ਹੇ ਜਿਹੇ ਹੋਰ ਪਾਸੇ ਮੁੜ ਗਏ
0: ਬਿਲਕੁਲ
1: ਨਾ।
0: ਸਹੀ ਗੱਲ ਹੈ, ਮੈਂ ਯੂਰਪ ਦੇ 2 ਟੂਰ ਲਾ ਕੇ ਆਇਆ,
1: ਕਿਹੜੇ ਕਿਹੜੇ ਮੁਲਕ ਜੀ?
0: ਅਤੇ ਮੈਂ ਸਵੀਡਨ, ਡੈਨਮਾਰਕ, ਨਾਰਵੇ ਜਾ ਕੇ ਆਇਆ,
1: ਅੱਛਾ ਜੀ।
0: ਅਤੇ ਜੇ ਮਤਲਬ ਅੱਜ ਦੀ ਆਪਾਂ ਗੱਲ ਕਰੀਏ, ਪੂਰੀ ਦੁਨੀਆ ਦੀ ਗੱਲ ਕਰੀਏ, ਤਾਂ ਇੱਕ ਨਾਰਵੇ ਉਹ ਕੰਟਰੀ ਆ ਅਤੇ ਜਿੱਥੋਂ ਦੇ ਲੋਕ ਜ਼ਿਆਦਾ ਸੋਹਣੇ ਅਤੇ ਤੰਦਰੁਸਤ ਪਾਏ ਗਏ ਨੇ।
1: ਅੱਛਾ
0: ਇੱਕ
1: ਜੀ,
0: ਪੂਰੀ ਦੁਨੀਆ ਦਾ ਸਟੈਂਡਰਡ ਆਫ ਲਿਵਿੰਗ ਦਾ ਮੁਕਾਬਲਾ ਹੁੰਦਾ ਹੈ, ਉਹਦੇ ਵਿੱਚ ਅਕਸਰ ਨਾਰਵੇ ਪਹਿਲੇ ਨੰਬਰ 'ਤੇ ਆਉਂਦਾ, ਅਤੇ
1: ਠੀਕ ਹੈ।
0: ਉੱਥੇ ਮੈਨੂੰ ਬਹੁਤ ਸਾਰੇ ਲੋਕ ਮਿਲੇ ਵੀ, ਮੈਂ ਦੇਖੇ ਵੀ, ਜਿਹੜੇ ਮਤਲਬ ਵੀ 85-90 ਸਾਲ ਦੇ ਬਜ਼ੁਰਗ ਬੁੱਢੇ ਜਾਂ ਬੁੱਢੀਆਂ ਨੇ,
1: ਜੀ
0: ਉਹ ਸਾਈਕਲਿੰਗ ਕਰਦੇ ਨੇ,
1: ਠੀਕ ਹੈ ਜੀ।
0: ਅਤੇ ਆਪਾਂ ਇੱਥੇ 70 ਕੁ ਸਾਲ ਦੇ ਜਾ ਕੇ ਕਹਿੰਦੇ ਵੀ ਬੁੱਢੇ ਹੋ ਗਏ, ਹੁਣ ਸਾਈਕਲ ਵੀ ਨਹੀਂ ਚੱਲਣਾ, ਹੁਣ ਆ ਵੀ ਨਹੀਂ ਹੋਣਾ, ਅਤੇ ਉਹ ਕਹਿੰਦੇ ਨੇ ਬੁੱਢਾ ਸ਼ਬਦ ਤਾਂ ਕੋਈ ਹੈ ਹੀ ਨਹੀਂ,
1: ਵਾਹ ਕੀ ਬਾਤ ਹੈ ਜੀ।
0: ਅਤੇ ਆਪਾਂ ਮਤਲਬ ਇੱਕ ਮੋਹਰੇ 'ਚ ਆ ਗਏ, ਆਪਾਂ ਆਪਣੀ ਟੌਹਰ ਸਮਝਣ ਲੱਗ ਗਏ ਵੀ ਜੇ ਮੈਂ ਸਾਈਕਲ 'ਤੇ ਜਾਊਂਗਾ ਤਾਂ ਸ਼ਾਇਦ ਮੇਰੀ ਟੌਹਰ ਘੱਟ ਹੋਊਗੀ, ਅਤੇ ਜੇ ਮੋਟਰਸਾਈਕਲ 'ਤੇ ਜਾਊਂਗਾ ਜ਼ਿਆਦਾ ਪਸੰਦ ਕਰਦੇ ਨੇ ਅੱਜ ਦੀ ਯੰਗ ਜਨਰੇਸ਼ਨ।
1: ਮਤਲਬ ਵੱਡੀ ਗੱਡੀ, ਵੱਡਾ ਮੋਟਰਸਾਈਕਲ, ਪਰ ਇਹ ਆ ਵੀ ਬਾਹਰ ਆ ਜਿਹੜਾ, ਜਿਹੜੇ ਮੁਲਕਾਂ ਦੀ ਤੁਸੀਂ ਗੱਲ ਕਰਦੇ ਹੋ, ਉੱਥੇ ਜੇਕਰ ਕੋਈ ਸਾਈਕਲ ਕਰਦਾ ਨਜ਼ਰ ਆਉਂਦਾ ਉਹਨੂੰ ਹੈਲਦੀ ਮੰਨਿਆ ਜਾਂਦਾ ਵੀ ਇਹ ਰੀਅਲ ਬੰਦਾ ਹੈ।
0: ਬਿਲਕੁਲ,
1: ਅਤੇ ਅਗਲੇ 5 ਸਾਲਾਂ 'ਚ ਕਿੱਥੇ ਦੇਖਣਾ ਚਾਹੁੰਦੇ ਹੋ ਤੁਸੀਂ ਤੁਹਾਡੇ ਉਸ ਫਾਰਮ ਨੂੰ, ਆਪਣੇ ਉਸ ਕੋਸ਼ਿਸ਼ ਨੂੰ, ਕੀ ਤੁਹਾਡੇ ਫਿਊਚਰ ਪਲਾਨਸ?
0: ਅਤੇ ਮੇਰਾ ਫਿਊਚਰ ਪਲੈਨ ਤਾਂ ਇਹੀ ਹੈ ਵੀ ਮੇਰੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਖੁਸ਼ਹਾਲ ਹੋਣ, ਅਤੇ ਆਪਦਾ ਜ਼ਹਿਰ ਮੁਕਤ ਫੂਡ ਆਪ ਪੈਦਾ ਕਰਨ, ਅਤੇ ਜਦੋਂ ਆਪਦੇ ਜੋਗਾ ਪੈਦਾ ਕਰਨਗੇ ਤਾਂ ਦੂਜਿਆਂ ਜੋਗਾ ਵੀ ਪੈਦਾ ਆਪ ਹੀ ਹੋ ਜੂਗਾ, ਅਤੇ ਇਸ ਪਾਸੇ ਆਉਣ ਦੀ ਮੈਂ ਉਹਨਾਂ ਨੂੰ ਬਹੁਤ ਹੱਥ ਜੋੜ ਕੇ ਬੇਨਤੀ ਕਰਦਾ
1: ਜੀ। ਨਰਿੰਦਰ ਸਿੰਘ ਟਿਵਾਣਾ ਜੀ ਪਿੰਡ ਦਿੱਤੂਪੁਰ ਤੋਂ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ। ਇਸੇ ਤਰ੍ਹਾਂ ਇਹ ਜਿਹੜਾ ਸਿਲਸਿਲਾ ਹੈ ਸਮੇਂ ਸਮੇਂ 'ਤੇ ਤੁਹਾਡੇ ਨਾਲ ਇਸੇ ਤਰ੍ਹਾਂ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ। ਤੁਹਾਡਾ

FM ਬੈਂਡ 6.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 6 ਵੱਜ ਰਹੇ ਹਨ ਤੇ ਹੁਣ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਇਸ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣ ਤੋਂ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਦੇਸ਼ ਭਗਤੀ ਦੇ ਗੀਤ, ਏਕ ਭਾਰਤ ਸ਼੍ਰੇਸ਼ਟ ਭਾਰਤ ਗੀਤ ਅਤੇ ਇੱਕ ਹੋਰ ਦੇਸ਼ ਭਗਤੀ ਦਾ ਗੀਤ। ਸ਼ਾਮ 6:30 ਵਜੇ ਤੁਸੀਂ ਸੁਣੋਗੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਪ ਗਿਓਰ। ਸ਼ਾਮ 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਅਤੇ 7:10 'ਤੇ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਸਪੈਸ਼ਲ ਦੋ ਭਾਸ਼ਾਈ ਸੀਰੀਜ਼, ਅਤੇ 7:45 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਫੋਨ ਇਨ ਰਿਕੁਐਸਟ ਪੰਜਾਬੀ ਅਤੇ ਹਿੰਦੀ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਫੋਨ ਕਰ ਸਕਦੇ ਹੋ ਆਪਣੇ ਹਿੰਦੀ ਅਤੇ ਪੰਜਾਬੀ ਗੀਤ ਸੁਣਨ ਦੇ ਲਈ।

ਰਾਤ ਠੀਕ 8:15 ਵਜੇ ਤੁਸੀਂ ਸੁਣੋਗੇ ਰੇਡੀਓ ਓਪੀਡੀ ਪ੍ਰੋਗਰਾਮ। ਇਸ ਪ੍ਰੋਗਰਾਮ ਦਾ ਅੱਜ ਦਾ ਵਿਸ਼ਾ ਹੋਵੇਗਾ ਜ਼ਿੰਦਗੀ ਨੂੰ ਕਹੀਏ ਹਾਂ ਅਤੇ ਨਸ਼ਿਆਂ ਨੂੰ ਕਹੀਏ ਨਾ। ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਨਿਤਿਨ ਕੁਮਾਰ ਸਿੰਗਲਾ ਦੁਆਰਾ ਗੱਲਬਾਤ ਪੇਸ਼ ਕਰਾਂਗੇ। ਰਾਤ 9:15 ਵਜੇ ਤੁਸੀਂ ਸਮਾਚਾਰ ਸੰਧਿਆ ਸਾਹਿਤ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ ਰਾਤ 9:00 ਵਜੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਰਾਤ ਠੀਕ 10 ਵਜੇ ਤੁਸੀਂ ਸੁਣੋਗੇ ਪੰਜਾਬੀ ਗੀਤਾਂ ਦਾ ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ, ਅਤੇ ਰਾਤ ਠੀਕ 10:30 ਵਜੇ ਤੁਸੀਂ ਸੁਣੋਗੇ ਪੁਰਾਣੇ ਹਿੰਦੀ ਗੀਤਾਂ ਦਾ ਸਜਿਆ ਪ੍ਰੋਗਰਾਮ ਰਜਨੀਗੰਧਾ।

ਰਾਤ ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ, ਅਤੇ ਰਾਤ 11:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਅਤੇ ਠੀਕ ਰਾਤ 11:10 'ਤੇ ਸਾਡੀ ਅੱਜ ਦੀ ਸਭਾ ਦੀ ਇੱਥੇ ਹੀ ਸਮਾਪਤੀ ਹੋਵੇਗੀ। ਆਓ ਸੁਣਦੇ ਹਾਂ ਹੁਣ ਗੀਤ ਏਕ ਭਾਰਤ ਸ਼੍ਰੇਸ਼ਠ ਭਾਰਤ।

0: ਸਰ ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ, ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫ੍ਰਿਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM Surya Ghar.gov.in।
2: ਹਰ ਘਰ ਸੂਰਿਆ ਘਰ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਕਿਹਾ, ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਉਪਲਬਧੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਕਾਇਮ ਕੀਤੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ, ਪੰਜਾਬ 'ਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਅਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਭਾਲ ਕੇ ਐਤਵਾਰ ਨੂੰ ਪਾਕਿਸਤਾਨ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉਤਰਾਖੰਡ ਦੇ ਦੇਹਰਾਦੂਨ ਵਿੱਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਇਸ ਸਾਲ ਦੀ ਪਾਸਿੰਗ ਆਊਟ ਪਰੇਡ ਇਤਿਹਾਸਕ ਹੈ ਕਿਉਂਕਿ ਪਹਿਲੀ ਵਾਰ ਮਹਿਲਾ ਕੈਡਿਟਾਂ ਵੀ ਪਾਸ ਆਊਟ ਹੋਈਆਂ ਨੇ। ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਉਹ 9 ਮਹਿਲਾ ਕੈਡਿਟਾਂ ਨੂੰ ਦੇਖ ਕੇ ਬਹੁਤ ਖੁਸ਼ ਨੇ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਭਾਰਤ ਦੇ ਰੱਖਿਆ ਬਲਾਂ ਦੇ ਇਤਿਹਾਸ 'ਚ ਇੱਕ ਮਹੱਤਵਪੂਰਨ ਉਪਲਬਧੀ ਹੈ, ਸਗੋਂ ਭਾਰਤ ਦੀ ਮਹਿਲਾ ਅਗਵਾਈ ਵਾਲੇ ਵਿਕਾਸ ਵੱਲ ਵੱਧ ਰਹੀ ਇੱਕ ਪ੍ਰੇਰਣਾਦਾਇਕ ਮਿਸਾਲ ਵੀ ਹੈ।
4: I am specially delighted to see 9 women cadets. This is watershed moment in the history of IMA. It is not only a milestone in the history of India's defense forces, but also an inspiring example of India's march towards women-led development. I am sure that many more women cadets will join the academy.
3: ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਵਿਸ਼ਵ ਪੱਧਰ ਤੇ ਪੈਦਾ ਹੋਈ ਊਰਜਾ ਸੰਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਰਾਨ, ਅਮਰੀਕਾ ਤੇ ਇਜ਼ਰਾਇਲ ਨਾਲ ਜੁੜੀਆਂ ਅੰਤਰਰਾਸ਼ਟਰੀ ਸਥਿਤੀਆਂ ਕਾਰਨ ਪੈਟਰੋਲੀਅਮ ਖੇਤਰ 'ਚ ਚੁਣੌਤੀਆਂ ਤੇ ਕੀਮਤਾਂ ਤੇ ਦਬਾਅ ਵਧਿਆ। ਉਨ੍ਹਾਂ ਕਿਹਾ ਕਿ ਪਰ ਭਾਰਤ ਨੇ ਸੁਚੱਜੇ ਪ੍ਰਬੰਧਨ ਰਾਹੀਂ ਇਹ ਯਕੀਨੀ ਬਣਾਇਆ ਕਿ ਦੇਸ਼ ਦੇ ਨਾਗਰਿਕਾਂ ਨੂੰ ਇਸ ਦਾ ਪ੍ਰਭਾਵ ਹੋਰ ਕਈ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਚੱਲਣਾ ਪਵੇ।
5: प्रधानमंत्री जी ये नहीं चाहते थे कि बढ़ते दामों में हमारे आम नागरिक जो है, हमारे बहन भाई, उन पे बोझ पड़े। और अभी हमने जब पेट्रोल और डीजल का दाम बढ़ाया तो कितना बढ़ा टोटल? पहले 3 रुपए कम हुआ था, उसको मैं एक तरफ छोड़ता हूँ, 7 रुपए और 60 पैसे। और हमने एक एनालिसिस किया विश्व भर में, जापान के अलावा भारत एक ऐसा देश है जहाँ सबसे कम प्राइस इंक्रीज हुई है पेट्रोल और डीजल की।
3: आज लुधियाना विखे पत्रकारों नाल गलबात करदे हैं देश के प्रधानमंत्री नरेंद्र

0: देखिए तो दैट इज एट द सेंटर ऑफ इट। हम एक तरफ वुमेन सेंटर डेवलपमेंट में थे, शौचालय बनाना, प्रधानमंत्री आवास योजना में मालिकाना हक देना, उज्ज्वला योजना किचन में, अल्टीमेटली हमारी बहने ही और बेटी बहन जो केंद्रीय सरकार ने कमिटमेंट दी है कि हम आरक्षण करेंगे, रिजर्वेशन कि स्टेट असेंबलीज में और सेंट्रल पार्लियामेंट में 33.3% रिजर्वेशन और डिलिमिटेशन उसके लिए, और मुझे पूरी उम्मीद है जल्द से जल्द वुमेन लेड डेवलपमेंट की ओर हम फर्म कदम उठाएंगे।
1: ਪੰਜਾਬ ਦੀ ਰਾਜਨੀਤੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸੂਬੇ 'ਚ ਰਾਜਨੀਤਿਕ ਬਦਲਾਅ ਦਾ ਸਮਾਂ ਆ ਗਿਆ ਅਤੇ ਬੀਜੇਪੀ ਆਪਣੇ ਦ੍ਰਿਸ਼ਟੀਕੋਣ 2027 ਦੇ ਆਧਾਰ 'ਤੇ ਲੋਕਾਂ ਦਾ ਭਰੋਸਾ ਜਿੱਤਣ ਦੇ ਨਾਲੋ ਨਾਲ ਸੂਬੇ 'ਚ ਸਰਕਾਰ ਬਣਾਉਣ ਲਈ ਕੰਮ ਕਰੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ 'ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਅਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਾਰਿਆਂ ਨੂੰ ਜ਼ਿੰਮੇਵਾਰ ਨਾਗਰਿਕਾਂ ਵਜੋਂ ਆਪਣੇ ਫਰਜ਼ ਨਿਭਾਉਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਜਾਣਕਾਰੀ ਪੁਲਿਸ ਦੇ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਸੂਚਨਾ ਦੇਣ ਵਾਲੇ ਦੇ ਵੇਰਵਿਆਂ ਨੂੰ ਪੂਰੀ ਤਰ੍ਹਾਂ ਗੁਪਤ ਰੱਖੇਗੀ। ਉਨ੍ਹਾਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੇ ਵਿਕਾਸ ਦੇ ਸਾਲਾਂ ਦੌਰਾਨ ਬੇਹੱਦ ਚੌਕਸ ਰਹਿਣ ਅਤੇ ਉਨ੍ਹਾਂ ਦੇ ਨਾਲ ਸਹਿਯੋਗੀ ਵਤੀਰਾ ਰੱਖਣ ਦੀ ਅਪੀਲ ਕੀਤੀ। ਸ੍ਰੀ ਸੰਧਵਾ ਨੇ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਦੂਰ ਰੱਖਣ ਲਈ ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਅਪਣਾਉਣ ਦਾ ਸੱਦਾ ਦਿੱਤਾ। ਨੌਜਵਾਨ ਪੀੜ੍ਹੀ ਨੂੰ ਆਪਣੀ ਊਰਜਾ ਨੂੰ ਅਕਾਦਮਿਕ ਅਤੇ ਖੇਡਾਂ 'ਚ ਮੱਲਾਂ ਮਾਰਨ ਵੱਲ ਲਗਾਉਣਾ ਚਾਹੀਦਾ। ਸ੍ਰੀ ਸੰਧਵਾ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਆਪਣੀ ਫੈਸਲਾਕੁੰਨ ਮੁਹਿੰਮ 'ਚ ਤੇਜ਼ੀ ਲਿਆਂਦੀ ਗਈ ਹੈ, ਜਿਸ ਦੇ ਨਤੀਜੇ ਵਜੋਂ ਹੁਣ ਤੱਕ 67,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਬੀਜੇਪੀ ਦਾ ਅਗਲਾ ਟੀਚਾ ਪੰਜਾਬ 'ਚ ਸਰਕਾਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ 117 ਸੀਟਾਂ 'ਤੇ ਚੋਣ ਲੜਨ ਦੀ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇਕੱਲੇ ਚੋਣ ਲੜਨ ਦੀ ਸਥਿਤੀ 'ਚ ਵੀ ਪਾਰਟੀ ਪਿੱਛੇ ਨਹੀਂ ਰਹੇਗੀ। ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਵਪਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਅਕਾਲੀ ਦਲ ਨਾਲ ਸੰਭਾਵਿਤ ਗੱਠਜੋੜ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਿਹਾ ਕਿ ਇਹ ਬੀਜੇਪੀ ਪਾਰਟੀ ਦੀ ਨੀਤੀ ਅਤੇ ਲੀਡਰਸ਼ਿਪ ਦਾ ਫੈਸਲਾ ਹੋਵੇਗਾ। ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਬੋਲਦਿਆਂ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗੈਂਗਸਟਰਵਾਦ ਤੇ ਅਪਰਾਧ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਚਿੰਤਾ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਰਾਜਨੀਤੀ ਵਿੱਚ ਤਸਵੀਰ ਬਦਲਣ ਦਾ ਕੰਮ ਕੀਤਾ ਅਤੇ ਲੋਕਾਂ ਵਿੱਚ ਰਾਜਨੀਤਿਕ ਅਗਵਾਈ ਪ੍ਰਤੀ ਭਰੋਸਾ ਵਧਾਇਆ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਦੇਸ਼ 'ਚ ਬੁਨਿਆਦੀ ਢਾਂਚੇ ਦੇ ਖੇਤਰ 'ਚ ਤੇਜ਼ੀ ਨਾਲ ਵਿਕਾਸ ਹੋਇਆ ਅਤੇ ਸੜਕਾਂ, ਰੇਲਵੇ, ਹਵਾਈ ਸੇਵਾਵਾਂ ਅਤੇ ਬਿਜਲੀ ਉਤਪਾਦਨ ਵਿੱਚ ਵੱਡੇ ਸੁਧਾਰ ਹੋਏ ਨੇ। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਅਬੋਹਰ ਦੀ ਅਨਾਜ ਮੰਡੀ ਵਿੱਚ ਓਬੀਸੀ ਸਰਵ ਸਮਾਜ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣਨ ਮਗਰੋਂ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ, ਰੁਜ਼ਗਾਰ ਤੇ ਕਿਸਾਨ ਭਲਾਈ ਦੇ ਖੇਤਰਾਂ 'ਚ ਵੱਡੀ ਪੱਧਰ ਤੇ ਕਾਰਜ ਕੀਤੇ ਜਾਣਗੇ। ਸ੍ਰੀ ਸੈਣੀ ਨੇ ਅਬੋਹਰ ਨਗਰ ਨਿਗਮ ਚੋਣਾਂ 'ਚ ਬੀਜੇਪੀ ਦੀ ਜਿੱਤ ਨੂੰ ਪਾਰਟੀ ਲਈ ਹੌਸਲਾ ਅਫਸਾਈ ਦੱਸਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਕਾਰਾਤਮਕ ਸੰਕੇਤ ਹੈ। ਇਸ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ 4 ਸਾਲਾਂ ਦੌਰਾਨ ਪੰਜਾਬ ਨੂੰ ਲਗਭਗ 4,13,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ, ਪਰ ਰਾਜ ਸਰਕਾਰ ਇਹ ਸਪਸ਼ਟ ਨਹੀਂ ਕਰ ਸਕੀ ਕਿ ਰਕਮ ਕਿੱਥੇ ਖਰਚ ਕੀਤੀ ਗਈ। ਇਸ ਰੈਲੀ ਨੂੰ ਹਰਿਆਣਾ ਦੇ ਮੰਤਰੀ ਰਣਬੀਰ ਸਿੰਘ ਗੰਗਵਾ, ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਵੀ ਸੰਬੋਧਨ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹੋਰ ਪਛੜੀਆਂ ਸ਼੍ਰੇਣੀਆਂ ਓਬੀਸੀ ਭਾਈਚਾਰਾ ਆਪਣੇ ਅਧਿਕਾਰਾਂ, ਸ਼ਾਨ ਤੇ ਆਪਣੇ ਭਵਿੱਖ ਪ੍ਰਤੀ ਜਾਗਰੂਕ ਤੇ ਸੰਗਠਿਤ ਹੋ ਗਿਆ। ਉਨ੍ਹਾਂ ਕਿਹਾ ਕਿ ਓਬੀਸੀ ਭਾਈਚਾਰਾ ਹਮੇਸ਼ਾ ਸਿੱਖਿਆ, ਖੇਤੀਬਾੜੀ, ਰੱਖਿਆ ਅਤੇ ਰਾਸ਼ਟਰ ਨਿਰਮਾਣ 'ਚ ਮੁਰੀ ਭੂਮਿਕਾ ਨਿਭਾਉਂਦਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਮਾਜਿਕ ਨਿਆਂ ਸਿਰਫ਼ ਇੱਕ ਚੋਣ ਨਾਰਾ ਨਹੀਂ, ਸਗੋਂ ਸਰਕਾਰ ਦੀ ਨੀਤੀ ਤੇ ਇਰਾਦਿਆਂ ਦੋਵਾਂ 'ਚ ਇਮਾਨਦਾਰੀ ਨਾਲ ਲਾਗੂ ਕੀਤਾ ਗਿਆ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਤੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਤੇ 4 PCOs ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਨੇ। ਸਰਕਾਰੀ ਹੁਕਮਾਂ ਮੁਤਾਬਕ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਦਾ ਤਬਾਦਲਾ ਜਲ ਸਰੋਤ ਵਿਭਾਗ ਦੇ ਵਿਸ਼ੇਸ਼ ਸਕੱਤਰ ਵਜੋਂ ਕੀਤਾ ਗਿਆ। ਉਨ੍ਹਾਂ ਦੀ ਥਾਂ ਫਤਿਹਗੜ੍ਹ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਲੈਣਗੇ। ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨੀਰੂ ਕਾਤਿਆਲ ਨੂੰ ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਥਾਂ ਗ੍ਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ ਸ੍ਰੀ ਓਜਸਵੀ ਕਮਿਸ਼ਨਰ ਦੀਆਂ ਸੇਵਾਵਾਂ ਨਿਭਾਉਣਗੇ। ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਅਮਰਿੰਦਰ ਸਿੰਘ ਟਿਵਾਣਾ ਦਾ ਤਬਾਦਲਾ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੇ ਸਕੱਤਰ ਵਜੋਂ ਕਰ ਦਿੱਤਾ ਗਿਆ। ਪੰਜਾਬ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਤੇ ਸਰਦੂਲਗੜ੍ਹ ਵਿਖੇ ਨਾਗਰਿਕਾਂ ਨਾਲ ਗੱਲਬਾਤ

0: ਕੀਤੀ। ਸਮਾਜ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ ਤੇ ਮੌਕੇ ਤੇ ਹੀ ਉਹਨਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਉਚਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜਬਲ ਨੇ ਦੋ ਵਿਅਕਤੀਆਂ ਨੂੰ ਦੋ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦਸਿਆ ਕਿ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਭਲ ਕੇ ਐਤਵਾਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ ਹੋਵੇਗਾ। ਪਹਿਲੀ ਵਾਰ ਟੂਰਨਾਮੈਂਟ ਵਿੱਚ 12 ਟੀਮਾਂ ਹਿੱਸਾ ਲੈ ਰਹੀਆਂ ਨੇ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਕੀਤੀ ਸ਼ਿਰਕਤ। ਕਿਹਾ, ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਉਪਲਬਧੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਕਾਇਮ ਕੀਤੀ ਹੈ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਤੇ 4 PCS ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: FM ਬੈਂਡ 6.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 6:30 ਵੱਜ ਰਹੇ ਹਨ ਤੇ ਹੁਣ ਲੈ ਕੇ ਹਾਜ਼ਰ ਹਾਂ ਤੇ ਮੈਂ ਤੇਜਿੰਦਰ ਸਿੰਘ ਪ੍ਰੋਗਰਾਮ ਵਿਪਕਿਓਰ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਪਕਿਓਰ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਪ੍ਰੇਰਣਾਦਾਇਕ ਸੰਦੇਸ਼ ਦੇ ਨਾਲ। ਦੋਸਤੋ, ਪ੍ਰੇਰਣਾਦਾਇਕ ਸੰਦੇਸ਼ ਇਹ ਹੈ ਕਿ ਗੱਲਾਂ ਨਾਲ ਨਹੀਂ ਹੋ ਇੱਥੇ ਮਹਿਲ ਬਣਦੇ, ਹੱਥ ਪੈਰ ਆਪ ਵੀ ਥੋੜ੍ਹਾ ਹਿਲਾਉਣਾ ਪੈਂਦਾ ਏ। ਗੱਲਾਂ ਨਾਲ ਨਹੀਂ ਹੋ ਇੱਥੇ ਮਹਿਲ ਬਣਦੇ, ਹੱਥ ਪੈਰ ਆਪ ਵੀ ਥੋੜ੍ਹਾ ਹਿਲਾਉਣਾ ਪੈਂਦਾ ਏ। ਫੁੱਲ ਪਾਉਣ ਲਈ ਬੱਲਿਆ ਕੰਡਿਆਂ ਨੂੰ ਵੀ ਸਲਾਉਣਾ ਪੈਂਦਾ ਏ ਅਤੇ ਜਿੱਤ ਤਾਂ ਮਿਲ ਜਾਂਦੀ ਹੈ ਪਰ ਕਾਕਾ ਜਿੱਤਣ ਲਈ ਆਪਣੇ ਆਪ ਨੂੰ ਤਪਾਉਣਾ ਵੀ ਪੈਂਦਾ ਏ। ਇਸ ਸੰਦੇਸ਼ ਦਾ ਮਤਲਬ ਇਹ ਹੈ ਕਿ ਹਾਰਡ ਵਰਕ, ਦੋਸਤੋ ਤੁਸੀਂ ਜਾਣਦੇ ਹੋ ਕਿ ਜਦੋਂ ਵੀ ਆਪਾਂ ਕੋਈ ਚੀਜ਼ ਦੀ ਪ੍ਰਾਪਤੀ ਕਰਨੀ ਹੈ ਜਾਂ ਕੋਈ ਐਗਜ਼ਾਮ ਪਾਸ ਕਰਨਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਇੰਟਰਵਿਊ ਕਰੈਕ ਕਰਨੀ ਹੈ ਤਾਂ ਸਾਨੂੰ ਇੱਕ ਹਾਰਡ ਵਰਕ ਤਾਂ ਬਹੁਤ ਜ਼ਰੂਰੀ ਹੈ, ਹਾਰਡ ਵਰਕ ਐਂਡ ਸਮਾਰਟ ਵਰਕ। ਇਸੇ ਤਰ੍ਹਾਂ ਹੀ ਕਿ ਜਿਵੇਂ ਸੰਦੇਸ਼ ਦੱਸਿਆ ਗਿਆ ਕਿ ਆਪਣੇ ਆਪ ਨੂੰ ਤਪਾਉਣਾ ਪੈਂਦਾ ਹੈ ਕਿ ਆਪਣੇ ਆਪ ਨੂੰ ਇੱਕ ਮਿਹਨਤ ਕਰਨੀ ਪੈਂਦੀ ਹੈ ਤਾਂ ਜੇ ਮਿਹਨਤ ਕਰਾਂਗੇ ਤਾਂ ਹੀ ਆਪਾਂ ਉਹ ਚੀਜ਼ ਦੀ ਪ੍ਰਾਪਤੀ ਕਰ ਸਕਦੇ ਹਾਂ। ਆਓ ਇਸੇ ਪ੍ਰੋਗਰਾਮ ਵਿੱਚ ਇੱਕ ਸੁਣਦੇ ਹਾਂ ਗੀਤ, ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਬੀਬਕਿਓਰ। ਪ੍ਰੋਗਰਾਮ ਬੀਬਕਿਓਰ ਦੇ ਵਿੱਚ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਸੀ ਅੰਤਰਰਾਸ਼ਟਰੀ ਐਲਬਿਨਿਜ਼ਮ ਡੇ ਦੇ ਬਾਰੇ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਅੰਤਰਰਾਸ਼ਟਰੀ ਐਲਬਿਨਿਜ਼ਮ ਡੇ ਵਿੱਚ ਐਲਬਿਨਿਜ਼ਮ ਇੱਕ ਦੁਰਲੱਭ ਜੈਨੇਟਿਕ ਸਥਿਤੀ ਹੈ ਜਿਸ ਦੀ ਵਿਸ਼ੇਸ਼ਤਾ ਮੈਲਾਨਿਨ ਦੀ ਘਾਟ ਹੈ ਜੋ ਵਾਲਾਂ, ਚਮੜੀ ਅਤੇ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਭੂਰੀ ਚਮੜੀ ਦੇ ਰੰਗ ਪ੍ਰਮੁੱਖ ਹਨ, ਐਲਬਿਨਿਜ਼ਮ ਨਾਲ ਰਹਿਣਾ ਅਕਸਰ ਨਾ ਸਿਰਫ ਡਾਕਟਰੀ ਚੁਣੌਤੀਆਂ ਨਾਲ ਜੂਝਣਾ ਹੈ।

0: ਬਾਬੀ ਮੇਰੀ ਸਾਰੀ ਪੈਕਿੰਗ ਹੋ ਗਈ। ਕੌਣ ਕੌਣ ਜਾ ਰਿਹਾ ਤੁਹਾਡੇ ਚੋਂ ਮੈਨੂੰ ਛੱਡਣ ਲਈ?
1: ਹਾਂ ਬਾਈ ਗੁੱਡੀ, ਕਿਧਰੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਲੱਗਦਾ ਸਾਰਾ ਟੱਬਰ ਤਿਆਰ ਖੜਾ ਹੈ।
2: ਹਾਂ ਭੈਣ ਜੀ, ਗੁੱਡੀ ਦੀ ਨੌਕਰੀ ਲੱਗੀ ਹੈ ਦਿੱਲੀ, ਉਹ ਵੀ ਮਲਟੀ ਨੈਸ਼ਨਲ ਕੰਪਨੀ ਚ। ਇਹਨੂੰ ਟ੍ਰੇਨ ਤੱਕ ਛੱਡਣ ਚੱਲੇ ਸੀ।
1: ਚੱਲ ਬਹੁਤ ਬਹੁਤ ਮੁਬਾਰਕਾਂ ਹੋਣ ਭੈਣੇ। ਅੱਛਾ, ਕੰਪਨੀ ਬਾਰੇ ਸਾਰੀਆਂ ਡਿਟੇਲਸ ਤਾਂ ਤੁਸੀਂ ਪਤਾ ਕਰ ਲਈਆਂ ਨਾ?
2: ਕੀ ਮਤਲਬ?
1: ਮਤਲਬ ਵੀ ਕੰਪਨੀ ਗਵਰਨਮੈਂਟ ਵੱਲੋਂ ਰਜਿਸਟਰਡ ਹੈ ਨਾ, ਕਿਤੇ ਕੋਈ ਫਰਜ਼ੀ ਕੰਪਨੀ ਨਾ ਹੋਵੇ। ਅੱਜ ਕੱਲ ਆਨਲਾਈਨ ਜੌਬਸ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ। ਇਹਨਾਂ ਠੱਗੀਆਂ ਤੋਂ ਸੁਚੇਤ ਰਹੋ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਤੁਸੀਂ ਆਪ ਰੱਖਣਾ ਹੈ। ਨੌਕਰੀਆਂ ਦੇ ਨਾਂ ਤੇ, ਫਰਜ਼ੀ ਏਜੰਟਾਂ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਚੱਲ ਰਹੀਆਂ। ਇਹਨਾਂ ਠੱਗੀਆਂ ਤੋਂ ਬਚੋ, ਖੁਦ ਵੀ ਸੁਰੱਖਿਅਤ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਰੱਖੋ।
3: ਕੈਨੇਡੀਅਨ ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ, ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDCA ਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151 011 48, 98880 28048।
4: ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਬਿਬ ਗਿਓਰ ਦਾ। ਪ੍ਰੋਗਰਾਮ ਬਿਬ ਗਿਓਰ ਦੇ ਵਿੱਚ ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਬਿਬਕਿਓਰ ਦੇ ਤਹਿਤ ਇਹ ਗੀਤ। ਆਓ ਪ੍ਰੋਗਰਾਮ ਬਿਬਕਿਓਰ ਦੇ ਵਿੱਚ ਸੁਣਦੇ ਹਾਂ ਅਗਲਾ ਗੀਤ।

0: ਇਸ ਦੇ ਨਾਲ ਹੀ ਮੈਨੂੰ ਤੇਜਿੰਦਰ ਸਿੰਘ ਨੂੰ ਪ੍ਰੋਗਰਾਮ ਵਿਬਕਿਓਰ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 100.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR 'ਤੇ ਦੁਨੀਆ ਭਰ ਵਿੱਚ ਕਿੱਥੇ ਵੀ ਸੁਣ ਸਕਦੇ ਹੋ। ਹੁਣ ਵੇਲਾ ਹੋ ਗਿਆ ਹੈ ਸਾਡੇ ਜਲੰਧਰ ਕੇਂਦਰ ਤੋਂ ਪੰਜਾਬੀ ਵਿੱਚ ਸਮਾਚਾਰ ਦਾ। ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਇਸ ਲਈ ਕਰੋ ਕੁਝ ਪਲ ਇੰਤਜ਼ਾਰ ਅਤੇ ਸ਼ਾਮ ਨੂੰ 7:10 'ਤੇ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਸਪੈਸ਼ਲ ਦੋ ਭਾਸ਼ਾਈ ਸੀਰੀਜ਼ 7:10 'ਤੇ, ਇਸ ਲਈ ਕਰੋ ਕੁਝ ਪਲ ਇੰਤਜ਼ਾਰ।
1: नमस्कार,
2: जय भारती। प्रधानमंत्री नरेंद्र मोदी फ्रांस और स्लोवाकिया की 6 दिन की यात्रा पर रवाना हो गए हैं। श्री मोदी ने प्रस्थान वक्तव्य में कहा कि फ्रांस भारत के लिए रणनीतिक दृष्टि से बेहद महत्वपूर्ण है और इस यात्रा से आर्थिक तथा सांस्कृतिक संबंध और प्रगाढ़ होंगी। प्रधानमंत्री
3: जिले विच आबादी संबंधी तब्दीलियां का ध्यान करने के निर्देश दिए ने। केंद्रीय मंत्री हरदीप सिंह पुरी ने कहा, प्रधानमंत्री नरेंद्र मोदी की अगुवाई विच भारत ने विश्व पद्धर से नवी पहचान बनाई है। लेफ्टिनेंट जनरल धीरज सेठ देश के नवे फौज मुखी होंगे। औरतों के ICC 2020 विश्व कप विच मैनचेस्टर विखे आस्ट्रेलिया का मुकाबला दक्षिणी अफ्रीका नाल जारी है। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਆਪਣੇ ਰਵਾਨਗੀ ਬਿਆਨ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਫਰਾਂਸ ਭਾਰਤ ਲਈ ਰਣਨੀਤਕ ਮਹੱਤਵ ਰੱਖਦਾ ਹੈ। ਸ੍ਰੀ ਮੋਦੀ ਨੇ ਵੀ ਕਿਹਾ ਕਿ ਇਹ ਦੌਰਾ ਭਾਰਤ ਅਤੇ ਫਰਾਂਸ ਵਿਚਕਾਰ ਆਰਥਿਕ ਅਤੇ ਸਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਕੱਲ ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਨਾਲ ਇੰਡੀਆ ਇਨੋਵੇਟ ਸੰਮੇਲਨ ਦਾ ਉਦਘਾਟਨ ਕਰਨਗੇ। ਪੇਸ਼ ਹੈ ਇੱਕ ਰਿਪੋਰਟ।
4: ਪ੍ਰਧਾਨ ਮੰਤਰੀ ਮੋਦੀ ਦੇ ਫਰਾਂਸ ਦੇ ਨੀਸ ਪਹੁੰਚਣ ਤੋਂ ਪਹਿਲਾਂ ਭਾਰਤੀ ਭਾਈਚਾਰੇ ਅਤੇ ਵਪਾਰ ਜਗਤ ਵਿੱਚ ਉਤਸ਼ਾਹ ਦਾ ਮਾਹੌਲ ਹੈ। ਉਹਨਾਂ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਨੇ। ਭਾਰਤ ਅਤੇ ਫਰਾਂਸ ਦੇ ਲੋਕਾਂ ਵਿਚਕਾਰ ਸੰਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ। ਇਸ ਵੇਲੇ ਕਰੀਬ 10,000 ਭਾਰਤੀ ਵਿਦਿਆਰਥੀ ਫਰਾਂਸ ਵਿੱਚ ਪੜ੍ਹ ਰਹੇ ਨੇ ਅਤੇ ਦੋਵਾਂ ਦੇਸ਼ਾਂ ਦਾ ਟੀਚਾ 2030 ਤੱਕ ਇਸ ਗਿਣਤੀ ਨੂੰ 30,000 ਤੱਕ ਵਧਾਉਣਾ ਹੈ। ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਫਰਾਂਸ ਨੇ ਭਾਰਤੀ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਕਈ ਮੌਕੇ ਪ੍ਰਦਾਨ ਕੀਤੇ ਨੇ, ਜਿਸ ਵਿੱਚ 5 ਸਾਲਾਂ ਦਾ ਸ਼ੈਨਗਨ ਵੀਜ਼ਾ, ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 2 ਸਾਲਾਂ ਦਾ ਵਰਕ ਪਰਮਿਟ ਅਤੇ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਇੱਕ ਯੰਗ ਪ੍ਰੋਫੈਸ਼ਨਲ ਸਕੀਮ ਸ਼ਾਮਲ ਹੈ। ਆਕਾਸ਼ਵਾਣੀ ਨਾਲ ਖਾਸ ਗੱਲਬਾਤ ਦੌਰਾਨ ਫਰਾਂਸ ਵਿੱਚ ਭਾਰਤ ਦੇ ਰਾਜਦੂਤ ਸੰਜੀਵ ਸਿੰਗਲਾ ਨੇ ਕਿਹਾ ਕਿ ਭਾਰਤ ਇਨੋਵੇਟਸ ਪ੍ਰੋਗਰਾਮ ਭਾਰਤ ਅਤੇ ਫਰਾਂਸ ਦੀ ਮਜ਼ਬੂਤ ਹੁੰਦੀ ਭਾਈਵਾਲੀ ਨੂੰ ਨਵੀਂ ਦਿਸ਼ਾ ਦੇਵੇਗਾ।
5: ਕਾਫੀ ਅਰਸੇ ਸੇ ਜੋ ਦਵਿਪਕਸ਼ੀ ਸੰਬੰਧੋਂ ਮੇਂ ਇੱਕ ਫੋਕਸ ਰਹਾ ਹੈ ਹਮਾਰਾ, ਕਿਸ ਤਰ੍ਹਾਂ ਸੇ ਹਮ ਇਨੋਵੇਸ਼ਨ ਕੀ ਤਰਫ ਜ਼ਿਆਦਾ ਫੋਕਸ ਬਣਾਏ, ਔਰ ਦੋਨੋਂ ਦੇਸ਼ ਇੱਕ ਤਰ੍ਹਾਂ ਸੇ ਨੌਲੇਜ ਇਕੋਨਮੀਜ਼ ਹੈ। ਦੋਨੋਂ ਦੇਸ਼ ਸੋਚ ਰਹੇ ਹੈ ਕਿ ਕਿਸ ਤਰ੍ਹਾਂ ਹਮਾਰੇ ਸੰਬੰਧ ਹੈ ਇਨਕੋ ਔਰ ਪ੍ਰਗਾੜ ਕਰੇ ਹਮ, ਔਰ ਇਸੀ ਕੀ ਵਜਹ ਸੇ ਹਮ ਭਾਰਤ ਇਨੋਵੇਟਸ ਯਹਾਂ ਉਸਕਾ ਆਯੋਜਨ ਕਰ ਰਹੇ ਹੈ, ਜੋ ਕਿ ਪਹਿਲੀ ਬਾਰ ਹੈ ਕਿ ਹਮਨੇ ਇਤਨੇ ਬੜੇ ਪੈਮਾਨੇ ਪੇ ਭਾਰਤ ਸੇ ਡੀਪ ਟੈਕ ਸਟਾਰਟਅਪਸ ਬਾਹਰ ਲਾ ਕੇ ਹਮ ਇੱਕ ਮੰਚ ਪੇ ਹਮ ਰੱਖ ਰਹੇ ਹੈ।
4: ਯਾਤਰਾ ਦੇ ਦੂਜੇ ਪੜਾਅ 'ਚ ਸ੍ਰੀ ਮੋਦੀ ਭਲ ਕੇ ਸਲੋਵਾਕੀਆ ਲਈ ਰਵਾਨਾ ਹੋਣਗੇ। ਨੀਸ ਫਰਾਂਸ ਤੋਂ ਸ਼ੈਲੇਸ ਮੈਨਨ ਦੀ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
3: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਆਬਾਦੀ ਸੰਬੰਧੀ ਤਬਦੀਲੀਆਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਇੱਕ ਮੀਟਿੰਗ ਦੌਰਾਨ ਸ੍ਰੀ ਸ਼ਾਹ ਨੇ ਸਥਿਤੀ ਦਾ ਮੁਲਾਂਕਣ ਕਰਨ ਲਈ ਸਰਹੱਦੀ ਖੇਤਰਾਂ, ਮਹਾਨਗਰਾਂ ਆਦਿ ਅਤੇ ਸਨਅਤੀ ਸ਼ਹਿਰਾਂ ਦਾ ਦੌਰਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਹੋਰ ਅਸਧਾਰਨ ਕਾਰਕਾਂ ਕਾਰਨ ਹੋਣ ਵਾਲੀ ਆਬਾਦੀ ਦੀਆਂ ਤਬਦੀਲੀਆਂ ਦਾ ਅਧਿਐਨ ਕਰਨ ਅਤੇ ਸਮੱਸਿਆ ਨੂੰ ਹੱਲ ਕਰਨ ਲਈ ਉਪਾਅ ਸੁਝਾਉਣ ਵਾਸਤੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿੱਖਿਆ, ਹੁਨਰ ਵਿਕਾਸ, ਨਵੀਨਤਾ ਅਤੇ ਸਟਾਰਟਅਪਸ ਦੀ ਇੱਕ ਨਵੀਂ ਸੰਸਕ੍ਰਿਤੀ ਨੂੰ ਉਤਸ਼ਾਹਿਤ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੇ ਕਾਰਨ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉੱਚ ਸਿੱਖਿਆ ਨੈਟਵਰਕ ਬਣ ਗਿਆ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ AI ਪ੍ਰਤਿਭਾ ਕੇਂਦਰ ਵੀ ਬਣ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿਚ ਦੁਨੀਆਂ ਵਿਚ ਤੀਜਾ ਸਭ ਤੋਂ ਵੱਡਾ ਸਟਾਰਟਅਪ ਆਬਾਦੀ ਏ ਜਿਸ ਵਿਚ 2 ਲੱਖ ਤੋਂ ਵੱਧ ਸਟਾਰਟਅਪਸ ਨੇ। ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਹੁਨਰ ਵਿਕਾਸ ਵਿਚ ਮਹੱਤਵਪੂਰਨ ਤਰੱਕੀ ਕੀਤੀ ਏ। 6 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕੀਤੀ ਏ। ਉਨ੍ਹਾਂ ਕਿਹਾ ਕਿ 12 ਕਰੋੜ ਤੋਂ ਵੱਧ ਮੁਦਰਾ ਕਰਜ਼ੇ ਅਤੇ 300 ਤੋਂ ਵੱਧ ਸਪੇਸ ਸਟਾਰਟਅਪ ਇਸ ਗੱਲ ਦਾ ਸਬੂਤ ਨੇ ਕਿ ਨੌਜਵਾਨ ਹੁਣ ਨੌਕਰੀ ਭਾਲਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਬਣ ਰਹੇ ਨੇ। ਭਾਰਤੀ ਹਵਾਈ ਫੌਜ IAF ਨੇ ਅੱਜ ਸਵੇਰੇ ਆਸਾਮ ਦੇ ਜੋਰਹਾਟ ਵਿਖੇ ਹੋਏ AN-32 ਹਵਾਈ ਜਹਾਜ਼ ਹਾਦਸੇ ਵਿਚ 5 ਮੁਲਾਜ਼ਮਾਂ ਦੇ ਮਾਰੇ ਜਾਣ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਫੌਜ ਨੇ ਜਾਣਕਾਰੀ ਦਿੱਤੀ ਹੈ ਕਿ ਸਕੁਆਡਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਿਤੇਂਦਰ ਸ਼ਰਮਾ, ਅਗਨੀਵੀਰ ਵਾਯੂ ਖੇਮਾ ਰਾਮ ਖੁਮਾਵਤ ਅਤੇ ਅਗਨੀਵੀਰ ਵਾਯੂ ਦਾਨਿਸ਼ ਆਲਮ ਦੀ ਇਸ ਘਟਨਾ ਵਿਚ ਜਾਨ ਚਲੀ ਗਈ ਏ। ਹਵਾਈ ਫੌਜ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਏ। ਇਸ ਤੋਂ ਪਹਿਲਾਂ ਸਵੇਰੇ ਭਾਰਤੀ ਹਵਾਈ ਫੌਜ ਦੇ KN-32 ਜਹਾਜ਼ ਇਕ ਨਿਯਮਿਤ ਉਡਾਣ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਵਾਈ ਫੌਜ ਨੇ ਕਿਹਾ ਕਿ ਇਸ ਸਮੇਂ ਮੌਕੇ ਤੇ ਪ੍ਰਬੰਧਨ ਤੇ ਸ਼ੁਰੂਆਤੀ ਪੁੱਛਗਿੱਛ ਜਾਰੀ ਏ। ਇਸ ਨੇ ਸਾਰਿਆਂ ਨੂੰ ਸ਼ੁਰੂਆਤੀ ਨਤੀਜੇ ਆਉਣ ਤੱਕ ਕਿਆਸ ਰਾਹੀਆਂ ਤੋਂ ਗੁਰੇਜ਼ ਕਰਨ ਦੀ ਬੇਨਤੀ ਕੀਤੀ ਏ। ਜੋਰਹਾਟ ਸਥਿਤ 43 ਸਕੁਆਡਨ ਨਾਲ ਸਬੰਧਿਤ ਇਕ ਜਹਾਜ਼ ਇਕ ਨਿਯਮਿਤ ਉਡਾਣ ਵਿਚ ਰੁੱਝਿਆ ਹੋਇਆ ਸੀ। ਜਹਾਜ਼ ਲੈਂਡਿੰਗ ਦੌਰਾਨ ਏਅਰਬੈਸ ਦੇ ਅੰਦਰ ਹੀ ਹਾਦਸਾਗ੍ਰਸਤ ਹੋ ਗਿਆ ਅਤੇ ਧਮਾਕੇ ਤੋਂ ਬਾਅਦ ਅੱਗ ਲੱਗੀ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੋਰਟ ਆਫ਼ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਸਾਮ ਦੇ ਜੋਰਹਾਟ ਵਿਖੇ ਵਾਪਰੇ ਇਸ ਹਾਦਸੇ ਵਿਚ 5 ਹਵਾਈ ਯੋਧਿਆਂ ਦੇ ਮਾਰੇ ਜਾਣ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸਿੰਘ ਨੇ ਕਿਹਾ ਕਿ ਸਕੁਆਡਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਿਤੇਂਦਰ ਸ਼ਰਮਾ, ਅਗਨੀਵੀਰ ਵਾਯੂ ਖੇਮਾ ਰਾਮ ਕੁਮਾਵਤ ਅਤੇ ਅਗਨੀਵੀਰ ਵਾਯੂ ਦਾਨਿਸ਼ ਆਲਮ ਨੇ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦਿੱਤੀ ਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਿੰਮਤ ਅਤੇ ਰਾਸ਼ਟਰਪਤੀ ਸੇਵਾ ਨੂੰ ਹਮੇਸ਼ਾ ਮਾਣ ਅਤੇ ਸ਼ੁਕਰਗੁਜ਼ਾਰੀ ਨਾਲ ਯਾਦ ਕੀਤਾ ਜਾਏਗਾ। ਸ੍ਰੀ ਸਿੰਘ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਰਾਸ਼ਟਰ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜਾ ਹੈ। ਉਨ੍ਹਾਂ ਨੇ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਸੰਵੇਦਨਾ ਵੀ ਪ੍ਰਗਟ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRN ਜਲੰਧਰ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਈਰਾਨ, ਅਮਰੀਕਾ ਤੇ ਇਸਰਾਇਲ ਯੁੱਧ ਨਾਲ ਸਬੰਧਿਤ ਅੰਤਰਰਾਸ਼ਟਰੀ ਸਥਿਤੀਆਂ ਨੇ ਪੈਟਰੋਲੀਅਮ ਖੇਤਰ ਵਿਚ ਚੁਣੌਤੀਆਂ ਵਧਾ ਦਿੱਤੀਆਂ ਨੇ ਜਿਸ ਕਾਰਨ ਪੈਟਰੋਲੀਅਮ ਦੀਆਂ ਕੀਮਤਾਂ ਵਿਚ ਵਾਧਾ ਹੋਇਆ। ਹਾਲਾਂਕਿ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਯਕੀਨੀ ਬਣਾਇਆ ਕਿ ਦੇਸ਼ ਦੇ ਨਾਗਰਿਕ ਕੀਮਤਾਂ ਵਿਚ ਵਾਧੇ ਨਾਲ ਪ੍ਰਭਾਵਿਤ ਨਾ ਹੋਣ।
1: प्रधानमंत्री जी ये नहीं चाहते थे कि बढ़ते दामों में हमारे आम नागरिक जो है, हमारे बहन भाई, उन पे बोझ पड़े। और अभी हमने जब पेट्रोल और डीजल का दाम बढ़ाया तो कितना बढ़ा टोटल? पहले 3 रुपए कम हुआ था, उसको मैं एक तरफ छोड़ता हूँ, 7 रुपए और 60 पैसे। और हमने एक एनालिसिस किया विश्व भर में, जापान के अलावा भारत एक ऐसा देश है जहाँ सबसे कम प्राइस इंक्रीज हुई है पेट्रोल और डीजल की।
3: ਅੱਜ ਲੁਧਿਆਣਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਪੁਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਨੂੰ ਲੋਕ ਕੇਂਦਰਿਤ ਅਤੇ ਵਿਕਾਸ ਮੁਖੀ ਦਸਿਆ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਭਾਰਤ ਨੇ ਹਰ ਖੇਤਰ ਵਿਚ ਤਰੱਕੀ ਦੀ ਇਕ ਨਵੀਂ ਦਿਸ਼ਾ ਪ੍ਰਾਪਤ ਕੀਤੀ ਏ। ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ 2014 ਤੋਂ ਲੈ ਕੇ ਹੁਣ ਤੱਕ 24 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਾ ਸਿਰਫ਼ ਦੇਸ਼ ਦੀ ਭਲਾਈ ਬਾਰੇ ਗੰਭੀਰਤਾ ਨਾਲ ਸੋਚਦੇ ਨੇ ਸਗੋਂ ਲੋਕਾਂ ਦੀ ਭਲਾਈ ਅਤੇ ਦੇਸ਼ ਦੇ ਵਿਕਾਸ ਨੂੰ ਆਪਣੀ ਤਰਜੀਹ ਤੇ ਰੱਖਦੇ ਹੋਏ ਇਕ ਸੇਵਕ ਵਜੋਂ ਵੀ ਕੰਮ ਕਰਦੇ ਨੇ। ਔਰਤਾਂ ਦੀ ਭਲਾਈ ਅਤੇ ਸੰਸਦ ਵਿਚ ਔਰਤਾਂ ਲਈ ਰਾਖਵੇ ਕਰਨ ਬਾਰੇ ਗੱਲ ਕਰਦੇ ਉਨ੍ਹਾਂ ਕਿਹਾ
1: प्रधानमंत्री जी ने अपने 12 साल जो उनका जो आम नागरिक जो कमिटमेंट जो है और जो इमोशनल अटैचमेंट है, तो आप हमारी सारी नीतियों को देखिए तो दैट इज एट द सेंटर ऑफ इट। हम एक तरफ वुमेन सेंटर डेवलपमेंट में थे, शौचालय बनाना, प्रधानमंत्री आवास योजना में मलिकाना हक देना, उज्ज्वला योजना किचन में, अल्टीमेटली हमारी बहनें ही और बेटियां जाती हैं उसमें, गैस सिलेंडर पर सब्सिडी, और अब उसके बाद वुमेन सेट डेवलपमेंट से वुमेन लेड डेवलपमेंट, जो केंद्रीय सरकार ने कमिटमेंट दी है कि हम आरक्षण करेंगे, रिजर्वेशन कि स्टेट असेंबलीज में और सेंट्रल पार्लियामेंट में 33.3% रिजर्वेशन और डिलिमिटेशन उसके लिए, और मुझे पूरी उम्मीद है जल्द से जल्द वुमेन लेड डेवलपमेंट की ओर हम फर्म कदम उठाएंगे।
3: ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ। ਉਹ ਇਸ ਵੇਲੇ ਫੌਜ ਵਿਚ ਵਾਈਸ ਚੀਫ਼ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ। ਲੈਫਟੀਨੈਂਟ ਜਨਰਲ ਸੇਠ 30 ਜੂਨ ਨੂੰ ਅਹੁਦਾ ਸੰਭਾਲਣਗੇ। ਮੌਜੂਦਾ ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ 30 ਜੂਨ ਨੂੰ ਸੇਵਾ ਮੁਕਤ ਹੋ ਰਹੇ ਨੇ। ਮਰਦਨਾ ਤੇ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਚ 3 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋ ਰਿਹਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਮੈਨਚੈਸਟਰ ਦੇ ਐਮੀਰੇਟਸ ਓਲਡ ਟ੍ਰੈਫਰਡ ਵਿਖੇ ਗਰੁੱਪ ਏ ਦੇ ਮੁਕਾਬਲੇ ਵਿਚ ਆਸਟ੍ਰੇਲੀਆ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋ ਰਿਹਾ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਵਿਚ ਆਬਾਦੀ ਸਬੰਧੀ ਤਬਦੀਲੀਆਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਵਿਸ਼ਵ ਪੱਧਰ ਤੇ ਨਵੀਂ ਪਛਾਣ ਬਣਾਈ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ।

ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪ੍ਰੋਗਰਾਮ ਸ਼ਾਮ ਸੁਹਾਨੀ ਪੰਜਾਬੀ ਅਤੇ ਹਿੰਦੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੇਜਿੰਦਰ ਸਿੰਘ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਫੋਨ ਕਾਲ ਰਾਹੀਂ ਭੇਜ ਸਕਦੇ ਹੋ। ਸਾਡਾ ਫੋਨ ਨੰਬਰ ਹੈ 0175-2484-94 ਤੇ। ਇਸ ਨੰਬਰ 'ਤੇ ਸਾਨੂੰ ਫੋਨ ਕਰਕੇ ਤੁਸੀਂ ਆਪਣੀ ਮਨਪਸੰਦ ਗੀਤ ਸੁਣ ਸਕਦੇ ਹੋ। ਆਓ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਸੋਹਣੇ ਜਿਹੇ ਗੀਤ ਨਾਲ।

0: ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸਾਡੇ ਨਾਲ ਪਹਿਲੇ ਕਾਲਰ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
1: ਮੈਂ ਬਲਕਾਰ ਸਿੰਘ ਬੋਲ ਰਹੀ ਪਿੰਡ ਦੰਦਰਾਲਾ ਸਰੋਂ ਤੋਂ ਜੀ।
0: ਬਲਕਾਰ ਸਿੰਘ ਜੀ ਪਿੰਡ ਦੰਦਰਾਲਾ ਤੋਂ ਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਬਹੁਤ ਧੰਨਵਾਦ ਜੀ।
0: ਜੀ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ ਜੀ?
1: ਕਰਮਜੀਤ ਢੂਲਾ ਸੁਣਨਾ ਜੀ, ਮਿੱਤਰਾਂ ਦੀ ਨੌਂ ਦੀ ਗਲੀ।
0: ਜੀ ਤੁਹਾਡੀ ਫਰਮਾਇਸ਼ ਐਡ ਕਰ ਲਈ ਜੀ, ਤੁਹਾਨੂੰ ਤੁਹਾਡੀ ਫਰਮਾਇਸ਼ ਤੇ ਗੀਤ ਚਲਾ ਰਹੇ ਜੀ। ਧੰਨਵਾਦ ਜੀ।
1: ਧੰਨਵਾਦ।

0: ਸੜਕ ਸੁਰੱਖਿਆ ਦਾ ਰੱਖੋ ਧਿਆਨ, ਟ੍ਰੈਫਿਕ ਨਿਯਮਾਂ ਦਾ ਕਰੋ ਸਨਮਾਨ। ਹੈਲਮੈਟ ਪਾਉਣਾ ਹੈ ਜ਼ਰੂਰੀ, ਨਾ ਸ਼ੌਂਕ ਨਾ ਮਜਬੂਰੀ।
1: ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸਾਡੇ ਨਾਲ ਅਗਲੇ ਕੋਲਰ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ,
2: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਾਰੇ ਸਟਾਫ ਨੂੰ
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ,
1: ਆਪਣਾ ਨਾਮ ਤੇ ਪਤਾ ਦੱਸਿਓ ਜੀ।
2: ਹਰਜੀਤ ਸਿੰਘ ਤੇਹੜੀ, ਜ਼ਿਲ੍ਹਾ ਰੋਪੜ ਜੀ।
1: ਹਰਜੀਤ ਸਿੰਘ ਜੀ,
2: ਅੱਜ ਪਹਿਲੀ ਵਾਰ ਕਾਲ ਲੱਗੀ ਜੀ ਪ੍ਰੋਗਰਾਮ ਮੇਰੀ।
1: ਜੀ ਜੀ, ਕੋਈ ਪ੍ਰੋਬਲਮ ਨਹੀਂ। ਹਰਜੀਤ ਸਿੰਘ ਜੀ ਪਿੰਡ ਸਹੇੜੀ, ਜ਼ਿਲ੍ਹਾ ਰੋਪੜ ਤੋਂ ਜੀ।
2: ਹਾਂਜੀ ਹਾਂਜੀ,
1: ਤੇ ਕਿਹੜਾ ਗੀਤ ਸੁਣਨਾ ਚਾਹੋਗੇ ਜੀ?
2: ਨਰਿੰਦਰ ਬੀਬਾ ਕੋਈ ਦੋ ਗਾਣਾ ਸੁਣਾ ਦਿਓ ਜੀ।
1: ਜੀ, ਨਰਿੰਦਰ ਬੀਬਾ ਦਾ ਗੀਤ ਤੁਹਾਡੀ ਫਰਮਾਇਸ਼ 'ਤੇ ਚਲਾ ਰਹੇ ਹਾਂ ਜੀ। ਧੰਨਵਾਦ ਜੀ।
2: ਧੰਨਵਾਦ ਜੀ।

0: ਗੁੱਡੀ ਤੂੰ ਆ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਹੱਟੀ ਕੋਲ ਘਰ ਹੈ। ਓ ਮੰਮੀ ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਹਾਂ ਮੈਂ ਜੈਖਾਣੇ ਨੂੰ। ਉਰਿਆ ਪੁੱਤ ਮੈਂ ਤੈਨੂੰ ਇੱਕ ਗੱਲ ਦੱਸਾਂ।
1: ਹਾਂਜੀ ਮੰਮੀ, ਕੀ ਕਹਿੰਦੇ ਹੋ?
0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
1: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾ ਹੁਣ।
0: ਹਾਂ ਹਾਂ ਹੁਣ ਤਾਂ ਤੂੰ ਖਾ ਲੈ। ਗੁੱਡੀ ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਡੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਆਏ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
1: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
2: ਪ੍ਰੋਗਰਾਮ ਵਿੱਚ ਸਾਡੇ ਨਾਲ ਅਗਲੇ ਕਾਲਰ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ ਹੈਲੋ
3: ਹੈਲੋ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਆਪਣਾ ਨਾਮ ਤੇ ਪਤਾ ਦੱਸ ਦਿਓ ਜੀ।
3: ਮੇਰਾ ਜੋਗਿੰਦਰ ਸਿੰਘ, ਪਿੰਡ ਸਬਜਾ ਜੀ।
2: ਜੋਗਿੰਦਰ ਸਿੰਘ, ਪਿੰਡ ਸ਼ਬਦਾਂ
3: ਸਬਜਾ।
2: ਅੱਛਾ ਸਬਜਾ ਜੀ, ਕਿਹੜਾ ਗੀਤ ਸੁਣੋਗੇ ਜੀ?
3: ਵੀ ਸੁਣਾ ਦਿਓ ਅਚਾਨਕ ਤੇਰੇ ਬਾਅਦ ਸੁਰਿੰਦਰ ਕੌਰ ਦਾ ਮੋਟਰ ਮਿਲ ਰਿਹਾ
2: ਜੀ। ਤੁਹਾਡੀ ਫਰਮਾਇਸ਼ ਤੇ ਗੀਤ ਚਲਾ ਦਿੱਤਾ ਗਿਆ ਜੀ, ਧੰਨਵਾਦ ਜੀ।
3: ਅੱਛਾ ਜੀ।

FM ਬੈਂਡ ਸ਼ੋਅ ਸ਼ਰੀਏ 2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AER ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 8 ਵੱਜ ਰਹੇ ਹਨ ਅਤੇ ਆਓ ਹੁਣ ਇੱਕ ਨਜ਼ਰ ਇਸ ਵੇਲੇ ਦੀਆਂ ਮੁੱਖ ਸੁਰਖੀਆਂ 'ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ। ਪ੍ਰਧਾਨ ਮੰਤਰੀ ਭਲਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਇੰਡੀਆ ਇਨਵੋਟੈਕਸ ਸੰਮੇਲਨ ਦਾ ਉਦਘਾਟਨ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਆਬਾਦੀ ਸੰਬੰਧੀ ਤਬਦੀਲੀਆਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਬਣਾਈ ਏ। ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ। ਲੋਕ ਸਭਾ ਸਪੀਕਰ ਓਮ ਬਿਰਲਾ ਦਾ ਕਹਿਣਾ ਹੈ ਕਿ ਨਿਰੰਤਰ ਰਹਿਣ ਯੋਗ ਖੇਤੀਬਾੜੀ, ਨਵੀਨਤਾ ਅਤੇ ਖੋਜ ਵਿਕਸਿਤ ਭਾਰਤ ਦੀ ਨੀਂਹ ਏ। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਅਬੋਹਰ ਦੀ ਅਨਾਜ ਮੰਡੀ ਵਿੱਚ OBC ਸਰਵ ਸਮਾਜ ਰੈਲੀ ਕਰਾਈ ਗਈ। ਇਹ ਸਨ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਅਤੇ ਆਓ ਰੁੱਖ ਕਰਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ ਵੱਲ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਤੁਸੀਂ ਸੁਣ ਰਹੇ ਸੀ ਹਿੰਦੀ ਅਤੇ ਪੰਜਾਬੀ ਗੀਤ ਫਰਮਾਇਸ਼ੀ। ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ 0175-2280-494 ਨੰਬਰ 'ਤੇ ਕਾਲ ਕਰਕੇ ਸਾਨੂੰ ਆਪਣੀ ਫਰਮਾਇਸ਼ ਭੇਜ ਸਕਦੇ ਹੋ। ਆਓ ਪ੍ਰੋਗਰਾਮ ਵਿੱਚ ਸੁਣਦੇ ਹਾਂ ਅਗਲਾ ਗੀਤ।

0: ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਆਓ, ਸਾਡੇ ਨਾਲ ਜੁੜੇ ਨੇ ਨਵੇਂ ਕਾਲਰ, ਸੁਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਰੂਪ ਸਿੰਘ ਪਾਗਲ, ਪਿੰਡ ਗੰਗਾ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਤੋਂ ਬੋਲਦਾ ਬਾਈ।
0: ਜੀ ਰੂਪ ਸਿੰਘ ਜੀ, ਪਿੰਡ ਗੰਗਾ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਤੋਂ ਜੀ।
1: ਹਾਂਜੀ,
0: ਕਿਹੜੇ ਗੀਤ ਦੀ ਫਰਮਾਇਸ਼ ਹੈ ਜੀ, ਕਿਹੜਾ ਗੀਤ ਸੁਣਨਾ ਚਾਹੋਗੇ?
1: ਸਤਿਗੁਰ ਨਾਨਕ ਤੇਰੀ ਲਾਲ ਨਿਆਰੀ ਹੈ, ਸੁਣਾ ਦੋ ਜੀ।
0: ਜੀ ਤੁਹਾਡੀ ਫਰਮਾਇਸ਼ 'ਤੇ ਤੁਹਾਡਾ ਗੀਤ ਸੁਣਾ ਰਹੇ ਹਾਂ ਜੀ, ਧੰਨਵਾਦ ਜੀ।
1: ਹਾਂਜੀ।

0: ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸਾਡੇ ਨਾਲ ਚੁਣੇ ਨੇ ਨਵੇਂ ਕਾਲਰ, ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸ਼ੁਭ ਨਾਮ ਅਤੇ ਪਿੰਡ ਦਾ ਨਾਮ ਦੱਸ ਦਿਓ ਜੀ।
1: ਪਿੰਡ ਸਾਡਾ ਥਾਪਰ ਹੈ ਜੀ,
0: ਪਿੰਡ
1: ਜ਼ਿਲ੍ਹਾ
0: ਥਾਪਰ,
1: ਫਤਿਹਗੜ੍ਹ। ਹਾਂਜੀ, ਪਿੰਡ ਥਾਪਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ ਜੀ।
0: ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਤੁਹਾਡਾ ਸ਼ੁਭ ਨਾਮ ਜੀ?
1: ਭਰਤ ਸਿੰਘ ਹੈ ਜੀ।
0: ਭਰਤ ਸਿੰਘ ਜੀ, ਕਿਹੜਾ ਗੀਤ ਸੁਣਨਾ ਚਾਹੋਗੇ ਜੀ ਭਰਤ ਸਿੰਘ ਜੀ?
1: ਰੂਪ ਸੰਧ ਦਾ ਕਹਿਤਾ ਜੀ ਤੁਹਾਨੂੰ।
0: ਜੀ, ਤੁਹਾਡੀ ਫਰਮਾਇਸ਼ 'ਤੇ ਗੀਤ ਚਲਾ ਰਹੇ ਜੀ। ਧੰਨਵਾਦ ਜੀ।
1: ਠੀਕ ਹੈ ਜੀ।

0: ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸੁਣਦੇ ਹਾਂ ਅਗਲਾ ਗੀਤ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਸਾਡੇ ਨਵੇਂ ਕਾਲਰ ਦੀ, ਆਓ ਸੁਣਦੇ ਹਾਂ। ਹੈਲੋ ਹੈਲੋ,
1: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸ਼ੁਭ ਨਾਮ ਦੱਸੋ ਜੀ ਆਪਣਾ ਜੀ।
1: ਰਵੇਲ ਸਿੰਘ ਬਾਜਵਾ,
0: ਰਮੇਲ ਸਿੰਘ ਬਾਜਵਾ ਜੀ, ਅਤੇ ਕਿਹੜਾ ਗੀਤ ਸੁਣੋਗੇ ਜੀ?
1: ਪਿੰਡ ਦੌਲਤਪੁਰ ਤੋਂ ਲਾਗੇ ਫੋਕਲ ਪੁਆਇੰਟ,
0: ਜੀ ਅਤੇ
1: ਕੋਈ
0: ਕਿਹੜਾ?
1: ਵੀ ਆਪਣੀ ਮਰਜ਼ੀ ਦਾ ਧਾਰਮਿਕ ਗੀਤ ਕੋਈ ਵੀ ਸੁਣਾ ਦਿਓ।
0: ਜੀ ਧੰਨਵਾਦ ਜੀ, ਤੁਹਾਡਾ ਗੀਤ ਲਗਾ ਦਿੰਦੇ ਜੀ।

0: ਐਫਐਮ ਬੈਂਡ 2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 8:15 ਵੱਜ ਰਹੇ ਨੇ ਅਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਰੇਡੀਓ OPD ਦਾ। ਪ੍ਰੋਗਰਾਮ ਰੇਡੀਓ OPD ਵਿੱਚ ਅੱਜ ਦਾ ਜੋ ਵਿਸ਼ਾ ਹੈ, ਜ਼ਿੰਦਗੀ ਨੂੰ ਕਹੀਏ ਹਾਂ ਅਤੇ ਨਸ਼ਿਆਂ ਨੂੰ ਕਹੀਏ ਨਾ, ਇਸ ਬਾਰੇ ਡਾਕਟਰ ਨਿਤਿਨ ਕੁਮਾਰ ਸਿੰਗਲਾ ਨਾਲ ਗੱਲਬਾਤ ਕੀਤੀ ਹੈ ਗੁਰੂ ਹਰਪ੍ਰੀਤ ਕੌਰ ਨਾਲ, ਗੁਰੂ ਹਰਪ੍ਰੀਤ ਕੌਰ ਦੀ। ਆਓ ਸੁਣਦੇ ਹਾਂ ਇਸ ਵਿਸ਼ੇਸ਼ ਗੱਲਬਾਤ ਨੂੰ।
1: OPD ਲੈ ਕੇ ਮੈਂ ਗੁਰਹਰਪ੍ਰੀਤ ਹਾਜ਼ਰ ਹਾਂ। ਦੋਸਤੋ, ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦਾ ਇਲਾਜ ਲੈ ਕੇ ਆਉਂਦੇ ਹਾਂ, ਜਾਂ ਇਹ ਕਹਿ ਲਓ ਕਿ ਸਮਾਧਾਨ ਲੈ ਕੇ ਆਉਂਦੇ ਹਾਂ। ਸੋ ਇਸੇ 'ਤੇ ਚੱਲਦੇ ਹੀ ਸਾਡੇ ਨਾਲ ਅੱਜ ਦੇ ਸਾਡੇ ਮਾਹਿਰ ਮੌਜੂਦ ਨੇ ਡਾਕਟਰ ਨਿਤਿਨ ਕੁਮਾਰ ਸਿੰਗਲਾ ਜੀ। ਜੀ ਸਰ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ।
1: ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੈ ਜ਼ਿੰਦਗੀ ਨੂੰ ਕਹੀਏ ਹਾਂ ਅਤੇ ਨਸ਼ਿਆਂ ਨੂੰ ਕਹੀਏ ਨਾ। ਸੋ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਇਹਨਾਂ ਨਸ਼ਿਆਂ ਨੂੰ ਲੈ ਕੇ ਹੀ ਹੋਏਗਾ। ਸੋ ਸਰ, ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਜਦੋਂ ਤੁਸੀਂ OPD ਦੇ ਵਿੱਚ ਬੈਠਦੇ ਹੋ ਤਾਂ ਕਿਸ ਕਿਸਮ ਦੇ ਪੇਸ਼ੈਂਟ ਜਾਂ ਇਹ ਕਹਿ ਲਓ ਕਿ ਕਿਸ ਨਸ਼ੇ ਨਾਲ ਗ੍ਰਸਤ ਲੋਕ ਅੱਜ ਕੱਲ੍ਹ ਤੁਹਾਡੇ ਕੋਲ ਪਹੁੰਚ ਰਹੇ ਕਰਦੇ ਨੇ?
2: ਹਾਂਜੀ ਹਾਂ, ਦੇਖੋ ਜੀ, ਜਿਵੇਂ OPD ਦੇ ਵਿੱਚ ਅੱਜ ਕੱਲ੍ਹ ਐਕਚੁਅਲੀ ਵੀ ਹਰ ਤਰ੍ਹਾਂ ਦੇ ਨਸ਼ੇ ਵਾਲੇ ਪੇਸ਼ੈਂਟਸ ਆ ਰਹੇ ਹੈਗੇ ਨੇ। ਤਾਂ ਆਪਾਂ ਜਿਵੇਂ ਪੰਜਾਬ ਦੇ ਵਿੱਚ ਦੇਖੀਏ ਤਾਂ ਸਭ ਤੋਂ ਵੱਧ ਇਸ ਟਾਈਮ 'ਤੇ ਇੱਕ ਤਾਂ ਸ਼ਰਾਬ ਦਾ ਸੇਵਨ ਵਾਲੇ ਪੇਸ਼ੈਂਟਸ ਆ ਰਹੇ ਨੇ, ਅਤੇ ਇੱਕ ਓਪੀਓਇਡਸ, ਦੇ ਵਿੱਚ ਜਿਵੇਂ ਆਪਾਂ ਕਹਿ ਰਹੇ ਸਕਦੇ ਹਾਂ ਕਿ ਅਫੀਮ, ਭੁੱਕੀ ਜਾਂ ਫਿਰ ਹੈਰੋਇਨ ਜਾਂ ਆਪਣਾ ਸਮੈਕ ਇੱਟੇ ਵਾਲੇ ਪੇਸ਼ੈਂਟਸ ਹੋ ਗਏ, ਇਹ ਸਭ ਤੋਂ ਵੱਧ ਦੇਖਣ ਨੂੰ ਮਿਲਦੇ ਹਨ
1: ਜੀ। ਸੋ ਨਸ਼ਾ ਜਿਹੜਾ ਹੈਗਾ ਪੂਰੇ ਸੰਸਾਰ ਭਰ ਦੇ ਵਿੱਚ ਇੱਕ ਕੋਹੜ ਦੇ ਤੌਰ 'ਤੇ ਕੰਮ ਕਰ ਰਿਹਾ ਹੈਗਾ, ਔਰ ਦੂਜੀ ਵੱਡੀ ਗੱਲ ਕਿ ਪੰਜਾਬ ਦੇ ਵਿੱਚ ਤਾਂ ਇਹਨੂੰ 6ਵੇਂ ਦਰਿਆ ਦਾ ਨਾਮ ਵੀ ਦਿੱਤਾ ਜਾ ਚੁੱਕਿਆ। ਸੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਜਿਹੜੇ ਛੋਟੇ ਛੋਟੇ ਬੱਚੇ ਹੈਗੇ ਆ ਉਹ ਕਿਤੇ ਨਾ ਕਿਤੇ ਇਸ ਚੀਜ਼ ਤੋਂ ਗ੍ਰਸਤ ਹੋ ਰਹੇ ਹੈਗੇ ਆ। ਸੋ ਸਰ, ਇੱਕ ਇਨਸਾਨ ਜਦੋਂ ਨਸ਼ੇ ਦੀ ਲੱਤ 'ਤੇ ਲੱਗਦਾ ਹੈਗਾ ਤਾਂ ਬੇਸਿਕਲੀ ਉਹਦੇ ਪਿੱਛੇ ਕਾਰਨ ਕੀ ਹੁੰਦਾ?
2: ਦੇਖੋ ਜੀ, ਨਸ਼ਾ ਦੋ, ਮੈਂ ਕਹੂੰਗਾ ਕਿ ਇੱਕ ਤਾਂ ਪਹਿਲਾਂ ਬੰਦਾ ਫਸਟ ਟਾਈਮ ਕਰਦਾ, ਸਟਾਰਟ ਕਰਦਾ ਕੁਛ ਵੀ, ਉਹਨੂੰ ਆਪਾਂ ਐਡਿਕਸ਼ਨ ਜਾਂ ਨਸ਼ੇ ਦੀ ਲੱਤ ਨਹੀਂ ਕਹਾਂਗੇ। ਬਟ ਨਸ਼ੇ ਦੀ ਲੱਤ ਜਾਂ ਆਪਾਂ ਕਹੀਏ ਕਿ ਉਹਦੇ ਉੱਤੇ ਡਿਪੈਂਡ ਹੋ ਗਿਆ, ਐਡਿਕਸ਼ਨ ਹੋ ਗਿਆ, ਉਹ ਇੱਕ ਲੇਟ ਸਟੇਜ ਹੈਗੀ ਉਹਦੇ ਵਿੱਚ। ਸੋ ਜਦੋਂ ਬੰਦਾ ਸਟਾਰਟ ਕਰਦਾ ਹੈਗਾ ਫਸਟ ਟਾਈਮ ਕੋਈ, ਜਿਵੇਂ ਆਪਾਂ ਕਿਹਾ ਕਿ ਜਿਵੇਂ ਛੋਟੇ ਬੱਚੇ ਅੱਜ ਕੱਲ੍ਹ ਕਰਦੇ ਹਨ, ਤਾਂ ਉਹ ਹੁੰਦਾ ਹੈ ਕਿ ਅਰਿਓਸਟੀ ਦੇ ਵਜੋਂ ਜਾਂ ਜ਼ਿਆਦਾਤਰ ਕਿ ਵੀ ਮੈਂ ਦੇਖਾਂ ਵੀ ਹੈ ਕੀ ਚੀਜ਼, ਜਾਂ ਫਿਰ ਈਅਰ ਪ੍ਰੈਸ਼ਰ ਬਹੁਤ ਹੁੰਦਾ ਹੈਗਾ ਕਈ ਵਾਰ ਕਿ ਆਪਾਂ ਕੋਈ ਪਾਰਟੀ ਵਿੱਚ ਗਏ ਤਾਂ ਹੈ ਉੱਥੇ ਲੋਕ ਕਹਿੰਦੇ ਹਨ ਕਿ ਯਾਰ ਵੀ ਤੂੰ ਇਹ ਵੀ ਸਾਡਾ ਯਾਰ ਨਹੀਂ, ਦੋਸਤ ਨਹੀਂ, ਆਹ ਨਹੀਂ ਕਰੇਗਾ, ਇੱਕ ਪੈਗ ਲਗਾ ਲੈ, ਛੋਟਾ ਯਾਰ ਆਹ ਚੀਜ਼ ਕਰ ਲੈ। ਜਾਂ ਫਿਰ ਇੱਕ ਚੀਜ਼ ਹੋਰ ਦੇਖੀ ਗਈ ਹੈ ਕਿ ਜਿਹੜੇ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਸਟ੍ਰੈਸ ਹੈਗਾ ਉਹਨੂੰ ਡੀਲ ਕਰਨ ਲਈ ਉਹਦਾ ਇਲਾਜ ਕਾਫੀ ਲੋਕ ਨਸ਼ੇ ਵਿੱਚ ਲੱਭਦੇ ਹਨ।
1: ਸੋ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਆਨੰਦ ਤੋਂ ਇਹ ਚੀਜ਼ ਸ਼ੁਰੂ ਹੁੰਦੀ ਹੈ, ਸਿਰਫ ਚੱਖਣ ਤੋਂ ਇਹ ਚੀਜ਼ ਸ਼ੁਰੂ ਹੁੰਦੀ ਹੈ ਅਤੇ ਐਂਡ 'ਤੇ ਬੜੇ ਭਿਆਨਕ ਨਤੀਜੇ ਇਹਦੇ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਆ। ਸੋ ਸਰ, ਜਦੋਂ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਇਹਦੇ ਵਿੱਚ ਦੋ ਚੀਜ਼ਾਂ ਨਿਕਲ ਕੇ ਆਉਂਦੀਆਂ, ਇੱਕ ਤਾਂ ਵੀ ਅਸੀਂ ਸਿਰਫ ਤਾਂ ਸਿਰਫ ਆਪਣੇ ਆਨੰਦ ਲਈ ਇਸ ਚੀਜ਼ ਨੂੰ ਕਰ ਰਹੇ ਹੈਗੇ ਹਾਂ, ਅਤੇ ਜਾਂ ਫਿਰ ਦੂਜੀ ਚੀਜ਼ ਅਸੀਂ ਇਹਨੂੰ ਇੱਕ ਬਿਮਾਰੀ ਦਾ ਰੂਪ ਵੀ ਬਣਾ ਕੇ ਵੇਖਦੇ ਹਾਂ। ਤਾਂ ਬੇਸਿਕਲੀ ਇਹ ਹੈ ਕਿ ਅਸੀਂ ਇਹਨੂੰ ਆਨੰਦ ਲਈ ਲੈ ਰਹੇ ਹਾਂ ਜਾਂ ਫਿਰ ਇਹ ਇੱਕ ਬਿਮਾਰੀ ਹੈ?
2: ਦੇਖੋ ਜੀ, ਜਿਵੇਂ ਸ਼ੁਰੂਆਤ ਹਮੇਸ਼ਾ ਹਰ ਕੋਈ ਇਹਨੂੰ ਆਨੰਦ ਲਈ ਹੀ ਜਾਂ ਇੱਕ ਆਪਣੇ ਸਟ੍ਰੈਸ ਬਸਟਰ ਦੇ ਲਈ ਹੀ ਯੂਜ਼ ਕਰਦਾ ਹੈ, ਬਟ ਹੌਲੀ ਹੌਲੀ ਇਹਦੇ ਉੱਤੇ ਇੰਨਾ ਡਿਪੈਂਡ ਹੋ ਜਾਂਦਾ ਹੈ ਕਿ ਇਹ ਇੱਕ ਬਿਮਾਰੀ ਦਾ ਰੂਪ, ਜਿਹਨੂੰ ਅਸੀਂ ਕਹਿੰਦੇ ਹਾਂ ਡਿਪੈਂਡੈਂਸ ਸਿੰਡਰੋਮ, ਉਹ ਇੱਕ ਹੋ ਜਾਂਦਾ ਹੈ। ਜਿਵੇਂ ਅਲਕੋਹਲ ਡਿਪੈਂਡੈਂਸ ਜਾਂ ਓਪੀਆਇਡ ਡਿਪੈਂਡੈਂਸ, ਉਹ ਉਸੇ ਚੀਜ਼ ਨੂੰ ਆਪਾਂ ਐਡਿਕਸ਼ਨ ਬੋਲਦੇ ਹਾਂ। ਤਾਂ ਉਹ ਇੱਕ ਇੰਨਾ ਭਿਆਨਕ ਰੂਪ ਲੈ ਲੈਂਦਾ ਹੈ ਕਿ ਬੰਦੇ ਨੂੰ ਆਪਣੀ ਫੈਮਿਲੀ ਬਾਰੇ ਜਾਂ ਆਪਣੇ ਕੋਈ ਵੀ ਕੰਮ ਕਾਜ ਬਾਰੇ ਕੁਛ ਵੀ ਪਤਾ ਸਤਾ ਨਹੀਂ ਰਹਿੰਦਾ। ਉਹਦੇ ਦਿਮਾਗ 'ਚ 24 ਘੰਟੇ ਪ੍ਰੀ ਆਕੂਪੇਸ਼ਨ ਰਹਿੰਦੀ ਹੈਗੀ ਹੈ ਕਿ ਮੈਂ ਨਸ਼ਾ ਕਰਨਾ ਹੈਗਾ ਅਤੇ ਨਸ਼ੇ ਨੂੰ ਮੈਂ ਕਿਵੇਂ ਲੈਣਾ ਹੈਗਾ। ਹੁਣ ਉਹਦੇ ਕੋਲ ਅੱਜ ਦੀ ਡੋਜ਼ ਆ ਗਈ ਤਾਂ ਹੁਣ ਉਹਨੇ ਸਵੇਰ ਦੇ ਬਾਰੇ ਸੋਚਣ ਲੱਗ ਜਾਣਾ, ਸਵੇਰੇ ਫਿਰ ਉਹਨੇ ਸ਼ਾਮ ਬਾਰੇ ਸੋਚਣ ਲੱਗ ਜਾਣਾ, ਸਾਰਾ ਦਿਨ ਜ਼ਿਆਦਾਤਰ ਦਿਮਾਗ 'ਚ ਇਹੀ ਚੱਲਦਾ ਹੈ
1: ਜੀ। ਸੋ ਕਿਤੇ ਨਾ ਕਿਤੇ ਜਿਹੜਾ ਦਿਮਾਗ ਦਾ ਇਹ ਚੱਕਰਵਿਊ ਆ, ਕਿਤੇ ਨਾ ਕਿਤੇ ਉਹ ਪ੍ਰੋਬਲਮ ਕ੍ਰੀਏਟ ਕਰਦਾ ਹੈਗਾ। ਸੋ ਸਰ, ਜਦੋਂ ਇੱਕ ਇਨਸਾਨ ਨਸ਼ੇ ਦੇ ਵਿੱਚ ਪੈਂਦਾ ਤਾਂ ਐਸੇ ਕਿਹੜੇ ਸ਼ੁਰੂਆਤੀ ਲੱਛਣ ਹੁੰਦੇ ਆ ਜਿਹਨੂੰ ਦੇਖ ਕੇ ਪਰਿਵਾਰ ਨੂੰ ਇਹ ਪਤਾ ਲੱਗ ਸਕੇ ਕਿ ਸਾਡਾ ਬੱਚਾ ਜਿਹੜਾ ਹੈਗਾ ਜਾਂ ਸਾਡੇ ਘਰ ਦਾ ਇਹ ਜੀ ਖਤਰੇ 'ਚ?
2: ਦੇਖੋ ਜੀ, ਇਹਦੇ ਵਿੱਚ ਜਿਵੇਂ ਸ਼ੁਰੂਆਤ ਦੇ ਵਿੱਚ ਕਈ ਵਾਰ ਹੁੰਦਾ ਹੈ ਕਿ ਜਿਵੇਂ ਉਹਦੀ ਕੋਈ ਜ਼ਬਾਨ ਲੜਖੜਾਉਂਦੀ ਹੈ ਜਾਂ ਫਿਰ ਉਹ ਲੋੜ ਤੋਂ ਵੱਧ ਸੁਸਤ ਰਹਿ ਰਿਹਾ ਹੈ, ਜਾਂ ਕਈ ਨਸ਼ੇ ਸਟਿਮੂਲੈਂਟ ਹੁੰਦੇ ਹਨ ਉਹਦੇ ਵਿੱਚ ਲੋੜ ਤੋਂ ਵੱਧ ਐਕਟਿਵ ਰਹਿਣ ਲੱਗ ਜਾਂਦਾ ਹੈ ਬੰਦਾ, ਇਸ ਤਰ੍ਹਾਂ ਦੇ ਵੀ ਕਈ ਨਸ਼ੇ ਹੁੰਦੇ ਹਨ। ਜਾਂ ਫਿਰ ਉਹਦੇ ਵਿੱਚ ਜਿਵੇਂ ਇਰੀਟੇਬਿਲਟੀ ਆਉਂਦੀ ਹੈ ਵੀ ਬੰਦਾ ਛੋਟੀ ਛੋਟੀ ਗੱਲ 'ਤੇ ਲੜਨ ਲੱਗ ਜਾਂਦਾ ਹੈ, ਇਸ ਤਰ੍ਹਾਂ ਦੇ ਕਈ ਲੱਛਣ ਸ਼ੁਰੂਆਤੀ ਤੌਰ 'ਤੇ ਦੇਖਣ ਨੂੰ ਮਿਲ ਸਕਦੇ ਹਨ
1: ਜੀ। ਸੋ ਜਦੋਂ ਅਸੀਂ ਇਲਾਜ ਦੀ ਗੱਲ ਕਰਦੇ ਹੈਗੇ ਹਾਂ ਤਾਂ ਜਿਵੇਂ ਤੁਸੀਂ ਵੱਖਰੇ ਵੱਖਰੇ ਨਸ਼ਿਆਂ ਦੇ ਨਾਮ ਲਏ, ਜਿਵੇਂ ਸ਼ਰਾਬ ਹੋ ਗਿਆ, ਅਫੀਮ ਹੋ ਗਈ, ਭੁੱਕੀ, ਹੈਰੋਇਨ ਜਾਂ ਫਿਰ ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲਣ ਦੇ ਵਿੱਚ ਚਿੱਟਾ, ਸੋ ਕੀ ਇਹਨਾਂ ਸਾਰਿਆਂ ਦੇ ਇਲਾਜ ਸੇਮ ਕਮੀ ਹੈ, ਮਤਲਬ ਕਿ ਹਰ ਪੇਸ਼ੈਂਟ ਨੂੰ ਇੱਕੋ ਹੀ ਸੇਮ ਇਲਾਜ ਦਿੱਤਾ ਜਾਂਦਾ ਜਾਂ ਫਿਰ ਵੱਖਰੇ ਵੱਖਰੇ?
2: ਨਹੀਂ ਜੀ, ਨਹੀਂ, ਹਰ ਪੇਸ਼ੈਂਟ ਨੂੰ ਅਲੱਗ ਅਲੱਗ ਤਰ੍ਹਾਂ ਦਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ। ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਨਸ਼ਾ ਕਰ ਰਿਹਾ ਹੈ, ਉਹਦੀ ਕਿੰਨੀ ਡੋਜ਼ ਹੈਗੀ ਹੈ, ਕਿੰਨੀ ਕੁਆਂਟਿਟੀ ਹੈ, ਅਤੇ ਉਹ ਨਸ਼ਾ ਉਹਦੇ ਆਪਦੀ ਲਾਈਫ ਦੇ ਉੱਤੇ ਜਾਂ ਉਹਦੇ ਕੰਮ ਕਾਜ ਦੇ ਉੱਤੇ ਕਿੰਨਾ ਇਫੈਕਟ ਪਾ ਰਿਹਾ ਹੈ, ਉਹ ਸਾਰੀਆਂ ਚੀਜ਼ਾਂ ਦੇਖ ਕੇ ਫਿਰ ਹੀ ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਜਾਂਦਾ ਹੈ
1: ਜੀ। ਔਰ ਜਦੋਂ ਅਸੀਂ ਟ੍ਰੀਟਮੈਂਟ ਦੇ ਦੌਰਾਨ ਦੀ ਗੱਲ ਕਰਦੇ ਹਾਂ, ਟ੍ਰੀਟਮੈਂਟ ਜਦੋਂ ਸ਼ੁਰੂ ਹੋ ਗਿਆ ਤਾਂ ਉਸ ਤੋਂ ਬਾਅਦ, ਕਿਉਂਕਿ ਜਿਹੜੀ ਚੀਜ਼ ਇੱਕ ਵਾਰੀ ਹੱਡਾਂ 'ਚ ਰਚ ਗਈ ਉਹਨੂੰ ਕੱਢਣਾ ਉਨਾ ਹੀ ਔਖਾ ਹੁੰਦਾ ਹੈਗਾ, ਤਾਂ ਜਿਸ ਸਮੇਂ ਦੇ ਉੱਪਰ ਇੱਕ ਇਨਸਾਨ ਜਿਹੜਾ ਹੈਗਾ ਉਹ ਆਪਣੇ ਇਸ ਅਲਾਮਤ ਤੋਂ ਆਪਣਾ ਖਹਿੜਾ ਛੁਡਾ ਰਿਹਾ ਹੁੰਦਾ ਹੈਗਾ, ਤਾਂ ਕਿਸ ਤਰੀਕੇ ਦੀਆਂ ਮਾਨਸਿਕ ਅਤੇ ਸਰੀਰਕ ਚੁਣੌਤੀਆਂ ਦਾ ਉਹ ਸਾਹਮਣਾ ਕਰਦਾ ਹੈਗਾ?
2: ਦੇਖੋ ਜੀ, ਜਿਵੇਂ ਆਪਾਂ ਜਿਵੇਂ ਤੁਸੀਂ ਕਿਹਾ ਕਿ ਹੱਡਾਂ ਵਿੱਚ ਰਚ ਗਿਆ, ਉਸ ਤੋਂ ਬਾਅਦ ਉਹਨੂੰ ਕੱਢਣਾ ਥੋੜ੍ਹਾ ਜਿਹਾ ਮੁਸ਼ਕਿਲ ਜ਼ਰੂਰ ਹੁੰਦਾ ਹੈ, ਬਟ ਇਸ ਦੇ ਵਿੱਚ ਜਦੋਂ ਆਪਾਂ ਉਹਨੂੰ ਟ੍ਰੀਟਮੈਂਟ ਸਟਾਰਟ ਕਰਦੇ ਹਾਂ ਤਾਂ ਉਹਨੂੰ ਵਿਦਡਰੋਲ ਆਉਂਦਾ ਹੈ, ਉਹ ਜੋ ਵੀ ਉਹ ਨਸ਼ਾ ਕਰ ਰਿਹਾ ਹੁੰਦਾ
1: ਜੀ,
2: ਤਾਂ ਉਸ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਘਬਰਾਹਟ ਹੋਣਾ, ਤੋੜ ਵੱਜਦੀ ਹੈ ਉਹਨੂੰ, ਜਿਵੇਂ ਕਿ ਉਹਦਾ ਸਾਰੇ ਸਰੀਰ ਵਿੱਚ ਪੇਨ ਹੁੰਦਾ ਹੈ, ਦਰਦ ਹੁੰਦਾ ਹੈ, ਉਲਟੀਆਂ, ਲੂਜ਼ ਮੋਸ਼ਨਸ, ਜਾਂ ਕਿ ਅੱਖਾਂ 'ਚੋਂ ਪਾਣੀ, ਇਹ ਸਾਰੇ ਲੱਛਣ ਕਈ ਵਾਰ ਜਿਵੇਂ ਆਪਣੇ ਇੱਟੇ ਵਿੱਚ ਜਾਂ ਫਿਰ ਅਫੀਮ ਦੇ ਨਸ਼ੇ ਵਿੱਚ ਆਉਂਦੇ ਹਨ।
1: ਅਤੇ
2: ਜੇ ਆਪਾਂ ਗੱਲ ਕਰੀਏ ਸ਼ਰਾਬ ਦੀ, ਤਾਂ ਸ਼ਰਾਬ ਦੇ ਕੁਛ ਇੱਦਾਂ ਦੇ ਲੱਛਣ ਹੁੰਦੇ ਹਨ ਕਿ ਨੀਂਦ ਨਾ ਆਉਣਾ, ਘਬਰਾਹਟ ਹੋਣੀ, ਜਾਂ ਫਿਰ ਕਈ ਵਾਰ ਬੰਦੇ ਨੂੰ ਭੁਲੇਖੇ ਵੀ ਪੈਣ ਲੱਗ ਜਾਂਦੇ ਹਨ, ਅਤੇ ਉਹ ਆਲੇ ਦੁਆਲੇ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਪਛਾਣਨ ਤੋਂ ਵੀ ਮਨਾ ਕਰ ਦਿੰਦਾ ਹੈ।
1: ਸੋ ਜਦੋਂ ਅਸੀਂ ਇਲਾਜ ਸ਼ੁਰੂ ਕਰਦੇ ਹਾਂ ਉਦੋਂ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਹੈਗੀਆਂ, ਪਰ ਜਦੋਂ ਇੱਕ ਵਾਰੀ ਇਲਾਜ ਖਤਮ ਹੋ ਗਿਆ, ਇੱਕ ਇਨਸਾਨ ਨੇ ਜਿਹੜਾ ਨਸ਼ਾ ਹੈਗਾ ਉਹ ਛੱਡਤਾ, ਤਾਂ ਸਾਨੂੰ ਕਈ ਵਾਰੀ ਸਮਾਜ ਦੇ ਵਿੱਚ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਵਾਪਸ ਉਹ ਬੰਦਾ ਨਸ਼ੇ ਦੇ ਉੱਪਰ ਜਾ ਰਿਹਾ, ਉਹਦੇ ਪਿੱਛੇ ਕੀ ਕਾਰਨ ਹੁੰਦਾ?
2: ਹਾਂਜੀ ਹਾਂ, ਇਸ ਨੂੰ ਅਸੀਂ ਰਿਲੈਪਸ ਬੋਲਦੇ ਹਾਂ ਮੈਡੀਕਲ ਭਾਸ਼ਾ ਦੇ ਵਿੱਚ, ਕਿ ਉਹ ਇੱਕ ਵਾਰ ਉਹ ਟ੍ਰੀਟ ਹੋ ਗਿਆ ਦੁਬਾਰਾ ਕਈ ਵਾਰ ਰਿਲੈਪਸ ਹੋ ਜਾਂਦਾ ਹੈ। ਤਾਂ ਇਹਦੇ ਵਿੱਚ ਕਈ ਤਰ੍ਹਾਂ ਦੇ ਫੈਕਟਰ ਰੋਲ ਪਲੇ ਕਰਦੇ ਹਨ ਜੀ। ਉਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਉਹਦੀ ਸੰਗਤ, ਕਿਉਂਕਿ ਉਹਦੇ ਵਿੱਚ ਕਈ ਵਾਰ ਇਹ ਹੁੰਦਾ ਹੈ ਕਿ ਉਹਨੂੰ ਉਸੇ ਤਰ੍ਹਾਂ ਦੀ ਸੰਗਤ ਜਾਂ ਯਾਰ ਦੋਸਤ ਮਿਲ ਜਾਂਦੇ ਹਨ, ਅਤੇ ਉਹਨੂੰ ਫਿਰ ਤੋਂ ਇੱਕ ਵਾਰ ਉਹ ਫਿਰ ਉਹੀ ਸਰਕਲ ਤੋਂ ਸ਼ੁਰੂ ਕਰ ਦਿੰਦੇ। ਇੱਕ ਵਾਰ ਟਰਾਈ ਕਰ ਲਿਆ ਹੁੰਦਾ, ਛੱਡ ਚੁੱਕਿਆ ਕੀ ਹੈ, ਇੱਕ ਵਾਰ ਲੈ ਲੈ, ਉਹ ਇੱਕ ਵਾਰ ਫਿਰ ਉਹਦੇ ਫਿਰ ਜਿਹੜੇ ਉਹ ਪੁਰਾਣੇ ਰਿਸੈਪਟਰ ਹੁੰਦੇ ਉਹਨਾਂ ਨੂੰ ਐਕਟੀਵੇਟ ਕਰ ਦਿੰਦਾ ਹੈ, ਅਤੇ ਉਹ ਫਿਰ ਇੱਕ ਸਾਈਕਲ ਚੱਲ ਪੈਂਦਾ ਹੈ, ਫਿਰ ਇੱਕ ਤੋਂ ਦੋ ਵਾਰ ਫਿਰ ਉਹਦੇ ਵਿੱਚ ਅੰਦਰ ਹੀ ਅੰਦਰ ਚਲਾ ਜਾਂਦਾ ਹੈ
1: ਜੀ। ਅੱਛਾ, ਇਹਦੇ ਵਿੱਚ ਡੋਜ਼ ਵੀ ਇੱਕ ਬੜਾ ਵੱਡਾ ਫੈਕਟਰ ਹੈਗੀ ਹੈ, ਕਿਉਂਕਿ ਅਸੀਂ ਅਕਸਰ ਹੀ ਅਖਬਾਰਾਂ ਦੇ ਵਿੱਚ ਹੈਡਲਾਈਨਸ ਪੜ੍ਹਦੇ ਹਾਂ ਕਿ ਹੈਵੀ ਜਿਹੜੀ ਡੋਜ਼ ਲੈ ਲਈ ਜਾਂ ਓਵਰ ਡੋਜ਼ ਹੋ ਗਿਆ ਜਿਹੜਾ ਇਨਸਾਨ ਹੈ, ਅਤੇ ਉਹਦੇ ਨਾਲ ਉਹਦੀ ਜਾਨ ਚਲੀ ਗਈ, ਤਾਂ ਇਹ ਡੋਜ਼ ਦਾ ਫੈਕਟਰ ਕਿੰਨਾ ਕੁ, ਮਤਲਬ ਕਿਸ ਹੱਦ ਤੱਕ ਮਾਇਨੇ ਰੱਖਦਾ? ਔਰ ਜਿਹੜੀ ਡੋਜ਼ ਸ਼ੁਰੂਆਤੀ ਦੇ ਵਿੱਚ ਤਾਂ ਇਹ ਹੁੰਦਾ ਕਿ ਉਹਨਾਂ ਨੇ ਥੋੜ੍ਹੀ ਜਿਹੀ ਲਈ, ਹੈ ਨਾ, ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਕੈਪੈਸਿਟੀ ਵੱਧਦੀ ਤੁਰੀ ਗਈ, ਤਾਂ ਇੱਕ ਕੈਪੈਸਿਟੀ ਤੋਂ ਬਾਅਦ ਉਹ ਜਿਹੜਾ ਹੈਗਾ ਡੈਮੇਜ ਵਾਲੇ ਪਾਸੇ ਨੂੰ ਤੁਰ ਪਏ, ਤਾਂ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਜਿਸ ਸਮੇਂ ਦੇ ਉੱਪਰ ਕੋਈ ਇਨਸਾਨ ਜਿਹੜਾ ਹੈਗਾ ਇਸ ਵਾਸਤੇ ਵਾਲਾ ਦੁਬਾਰਾ ਜਾ ਰਿਹਾ, ਤਾਂ ਕਿਹੜੇ ਕਿਹੜੀਆਂ ਚੀਜ਼ਾਂ ਸਾਨੂੰ ਥੋੜ੍ਹੀਆਂ ਜਿਹੀਆਂ ਦੇਖਣ 'ਚ ਧਿਆਨ ਰੱਖਣ ਯੋਗ ਹੁੰਦੀਆਂ?
2: ਜਦੋਂ ਜੀ ਦੁਬਾਰਾ ਕੋਈ ਵੀ ਇਨਸਾਨ ਇਸ ਚੀਜ਼ ਵੱਲ ਜਾਂਦਾ ਹੈ, ਤਾਂ ਪਹਿਲਾਂ ਤਾਂ ਉਹਨੂੰ ਆਪਣੀ ਸੰਗਤ ਨੂੰ ਛੱਡਣਾ ਚਾਹੀਦਾ ਹੈ ਕਿ ਜਿਹੜੇ, ਅਤੇ ਉਹਨੂੰ ਉਹ ਸਾਰੇ ਕੰਟੈਕਟਸ ਜਿਹੜੇ ਉਹਦੇ ਕੋਲ ਪਹਿਲਾਂ ਸੀਗੇ, ਜਿਹੜਾ ਕੋਈ ਉਹਨੂੰ ਇੱਦਾਂ ਦਾ ਨਸ਼ਾ ਕੋਈ ਸਪਲਾਈ ਕਰਦਾ ਸੀਗਾ ਜਾਂ ਜਿਹੜੇ ਇਕੱਠੇ ਦੋ ਦੋਸਤ ਬੈਠ ਕੇ ਲੈਂਦੇ ਸੀਗੇ, ਉਹਨਾਂ ਨਾਲ ਖਤਮ ਕਰਨਾ ਚਾਹੀਦਾ ਹੈ। ਸਗੋਂ ਮੈਂ ਇਹ ਕਹੂੰਗਾ ਕਿ ਜਿਹੜੇ ਦੋਸਤ ਪਹਿਲਾਂ ਇਕੱਠੇ ਲੈ ਰਹੇ ਸੀ, ਜਿਹਨੇ ਆਪ ਛੱਡਿਆ, ਤਾਂ ਇਹਨੂੰ ਅੱਗੇ ਇੱਕ ਐਜ਼ ਏ ਇੰਸਪੀਰੇਸ਼ਨ ਆਉਣਾ ਚਾਹੀਦਾ, ਅਤੇ ਬਾਕੀ ਸਭ ਦਾ ਵੀ ਨਸ਼ਾ ਉਹਨੂੰ ਛੁਡਵਾਉਣਾ ਚਾਹੀਦਾ ਹੈਗਾ।
1: ਸਰ, ਪਰਿਵਾਰ ਦਾ ਇੱਕ ਬੜਾ ਵੱਡਾ ਰੋਲ ਹੁੰਦਾ ਹੈਗਾ, ਪਰਿਵਾਰ ਚਾਹੇ ਤਾਂ ਜਿਹੜਾ ਹੈਗਾ ਵਾਪਸ ਬੱਚੇ ਨੂੰ ਲਾਈਨ 'ਤੇ ਵੀ ਲਿਆ ਸਕਦਾ, ਲੀਹ 'ਤੇ ਵੀ ਲਿਆ ਸਕਦਾ, ਅਤੇ ਜੇ ਪਰਿਵਾਰ ਚਾਹੇ ਤਾਂ ਜਿਹੜਾ ਬੱਚਾ ਹੈਗਾ ਉਹ ਇਸ ਦਲਦਲ ਦੇ ਵਿੱਚ ਧੱਸਦਾ ਤੁਰਿਆ ਜਾਂਦਾ। ਸੋ ਪਰਿਵਾਰ ਨੂੰ ਕਿਸ ਤਰੀਕੇ ਨਾਲ ਜਿਹੜਾ ਰਿਐਕਟ ਕਰਨਾ ਚਾਹੀਦਾ ਜਾਂ ਕਿਸ ਤਰੀਕੇ ਨਾਲ ਰੋਲ ਪਲੇ ਕਰਨਾ ਚਾਹੀਦਾ ਤਾਂ ਕਿ ਉਹ ਆਪਣੇ ਬੱਚਿਆਂ ਦੀ ਘਰ ਵਾਪਸੀ ਕਰ ਸਕਣ?
2: ਬਿਲਕੁਲ ਜੀ, ਇਹ ਤੁਹਾਨੂੰ ਬਹੁਤ ਵਧੀਆ ਸਵਾਲ ਪੁੱਛਿਆ, ਕਿਉਂਕਿ ਪਰਿਵਾਰ ਦਾ ਬਹੁਤ ਹੀ ਵੱਡਾ ਰੋਲ ਹੈ। ਕਿਉਂਕਿ ਮੈਂ ਇਹ ਕਹੂੰਗਾ ਕਿ ਬੱਚੇ ਦਾ ਜਦੋਂ ਨਸ਼ਾ ਕਰਦਾ ਹੈ ਤਾਂ ਉਹ ਉਸਦੇ ਵਿੱਚ ਵੀ ਜ਼ਿਆਦਾਤਰ ਆਪਣਾ ਵੀ ਕੇਸਿਸ ਇਹ ਹੁੰਦੇ ਹੈ ਕਿ ਉਹਨੂੰ ਕਈ ਵਾਰ ਪਿਆਰ ਨਹੀਂ ਮਿਲ ਰਿਹਾ ਹੁੰਦਾ ਪਰਿਵਾਰ ਵੱਲੋਂ, ਜਾਂ ਉਹਦੀਆਂ ਉਮੀਦਾਂ ਦੇ ਉੱਤੇ, ਜਾਂ ਮਤਲਬ ਵੀ ਪਰਿਵਾਰ ਖਰਾ ਨਹੀਂ ਉਤਰ ਰਿਹਾ ਹੁੰਦਾ, ਉਹਦੇ ਲੜਾਈ ਝਗੜੇ ਹੋ ਰਹੇ ਹੁੰਦੇ ਹਨ। ਸੋ ਜਦੋਂ ਵੀ ਬੱਚੇ ਬਾਰੇ ਪਰਿਵਾਰ ਨੂੰ ਪਤਾ ਲੱਗਦਾ ਤਾਂ ਉਹਨੂੰ ਲੜਨਾ ਡਾਂਟਣਾ ਬਿਲਕੁਲ ਨਹੀਂ ਚਾਹੀਦਾ ਹੈਗਾ, ਉਹਨੂੰ ਆਰਾਮ ਨਾਲ ਪਿਆਰ ਨਾਲ ਉਹਨੂੰ ਬਿਠਾ ਕੇ ਪੁੱਛਣਾ ਚਾਹੀਦਾ ਹੈਗਾ ਕਿ ਬੇਟਾ ਤੂੰ ਕੀ ਕਰ ਰਿਹਾ ਅਤੇ ਤੇਰੀ ਕੀ ਪ੍ਰੋਬਲਮਸ ਹੈ, ਅਤੇ ਉਹਨੂੰ ਇੱਕ ਉਮੀਦ ਦੇਣੀ ਚਾਹੀਦੀ ਹੈ ਕਿ ਇਹ ਚੀਜ਼ ਦਾ ਬਹੁਤ ਵਧੀਆ ਇਲਾਜ ਹੈ ਅੱਜ ਕੱਲ੍ਹ। ਕਿਉਂਕਿ ਬਹੁਤ ਲੋਕ, ਮੈਂ ਤੁਹਾਨੂੰ ਇਹ ਕਹੂੰਗਾ ਕਿ ਜੇ 100 ਬੰਦਾ ਨਸ਼ਾ ਕਰਦਾ ਹੈ, ਉਹਨਾਂ ਵਿੱਚੋਂ 90-95 ਲੋਕ ਨਸ਼ੇ ਨੂੰ ਛੱਡਣ ਦੇ ਇੱਛੁਕ ਹੁੰਦੇ ਹੈ, ਉਹਨਾਂ ਨੂੰ ਇੱਕ ਸਹੀ ਰਾਹ ਨਹੀਂ ਮਿਲਦਾ ਹੈਗਾ। ਤੇ ਉਹ ਰਾਹ ਦੀ ਸ਼ੁਰੂਆਤ ਪਰਿਵਾਰ ਤੋਂ ਹੀ ਹੁੰਦੀ ਹੈ
1: ਜੀ। ਸੋ ਕਹਿ ਸਕਦੇ ਹਾਂ ਕਿ ਪਰਿਵਾਰ ਜਿਹੜਾ ਹੈਗਾ, ਜਿਵੇਂ ਕਿਹਾ ਸੀ ਮੈਂ ਪਹਿਲਾਂ ਕਿ ਇੱਕ ਬੜਾ ਵੱਡਾ ਰੋਲ ਪਲੇ ਕਰਦਾ ਹੈਗਾ, ਸੋ ਉਹਨਾਂ ਦੇ ਸਿਰ 'ਤੇ ਹੀ ਜਿਹੜਾ ਬੱਚਾ ਹੈਗਾ ਇਸ ਪਾਸੇ ਵੱਲ ਨੂੰ ਗਿਆ ਉਹ ਵਾਪਸ ਵੀ ਆ ਸਕਦਾ।

0: ਵਾਰ ਵਧੀਆ ਫੀਲ ਜ਼ਰੂਰ ਹੁੰਦਾ ਹੈ, ਕਿਉਂਕਿ ਆਪਣੇ ਦਿਮਾਗ ਵਿੱਚ ਇੱਕ ਨਿਊਰੋ ਟ੍ਰਾਂਸਮਿਟ ਹੁੰਦਾ ਹੈ ਡੋਪਾਮਿਨ ਨਾਮ ਦਾ।
1: ਜੀ
0: ਉਹ ਕੀ ਕਰਦਾ ਹੈ ਕਿ ਜਦੋਂ ਬੰਦਾ ਨਸ਼ਾ ਲੈਂਦਾ ਹੈ ਉਹ ਬਹੁਤ ਜ਼ਿਆਦਾ ਮਾਤਰਾ ਵਿੱਚ ਰਿਲੀਜ਼ ਹੁੰਦਾ ਹੈ, ਤੋ ਇੱਕ ਬਹੁਤ ਹੀ ਰਿਵਾਰਡ ਪਾਥਵੇ ਰਿਵਾਰਡ ਦਿੰਦਾ ਹੈ, ਉਹਨੂੰ ਖੁਸ਼ੀ ਦਾ ਅਹਿਸਾਸ ਹੁੰਦਾ ਹੈ, ਅਤੇ ਉਹ ਖੁਸ਼ੀ ਉਹਨੂੰ ਉਸ ਟਾਈਮ 'ਤੇ ਕਿਤੋਂ ਹੋਰ ਨਹੀਂ ਮਿਲ ਰਹੀ ਹੁੰਦੀ, ਕਿਉਂਕਿ ਉਹ ਉਸ ਟਾਈਮ 'ਤੇ ਮਾਨਸਿਕ ਬਿਮਾਰੀ ਨਾਲ ਗ੍ਰਸਤ ਹੁੰਦਾ ਹੈ। ਅਤੇ ਫਿਰ ਜਦੋਂ ਬੰਦਾ ਦੇਖਦਾ ਹੈ ਕਿ ਉਹਦਾ ਨਸ਼ਾ ਉੱਤਰ ਗਿਆ, ਵੀ ਉਹ ਖੁਸ਼ੀ ਬਹੁਤ ਵਧੀਆ ਸੀ, ਉਹਨੂੰ ਦੁਬਾਰਾ ਲੈਣ ਲਈ ਉਹ ਬਾਰ ਬਾਰ ਨਸ਼ਾ ਕਰਦਾ ਹੈ, ਪਰ ਉਹ ਇਸਦੇ ਜਿਹੜੇ ਦੁਸ਼ਪ੍ਰਭਾਵ ਹੁੰਦੇ ਆ ਉਹਨਾਂ ਨੂੰ ਭੁੱਲ ਜਾਂਦਾ ਹੈ, ਅਤੇ ਹੌਲੀ ਹੌਲੀ ਫਿਰ ਉਸਦਾ ਡੋਜ਼ ਵੱਧਦੀ ਜਾਂਦੀ ਹੈ ਅਤੇ ਉਹਦੇ ਵਿਦਡਰੋਲ ਸਿਮਟਮਸ ਬਹੁਤ ਜ਼ਿਆਦਾ ਆਉਣ ਲੱਗ ਜਾਂਦੇ ਹਨ।
1: ਜੀ ਸੋ ਜਿਹੜੇ ਨਸ਼ੇ ਵੇਚਣ ਵਾਲੇ ਲੋਕ ਹੈਗੇ ਆ ਉਹਨਾਂ ਦਾ ਟਾਰਗੇਟ ਹੁੰਦਾ ਹੈ ਕਿ ਅਸੀਂ ਕੱਚੀ ਉਮਰ ਦੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਅਸੀਂ ਆਪਣਾ ਸ਼ਿਕਾਰ ਬਣਾਈਏ, ਤਾਂ ਇਸ ਲਈ ਜਿਹੜਾ ਉਹਨਾਂ ਦਾ ਡੇਰਾ ਹੁੰਦਾ ਉਹ ਜ਼ਿਆਦਾਤਰ ਹੁੰਦਾ ਸਕੂਲ ਜਾਂ ਫਿਰ ਕਾਲਜਸ ਦੇ ਆਸੇ ਪਾਸੇ। ਤਾਂ ਸਕੂਲ ਜਾਂ ਫਿਰ ਕਾਲਜਸ ਨੂੰ ਕਿਹੜੇ ਐਸੇ ਕਦਮ ਚੱਕਣੇ ਚਾਹੀਦੇ ਆ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾ ਸਕਣ?
0: ਹਾਂਜੀ ਹਾਂ, ਸਕੂਲ ਜਾਂ ਕਾਲਜਿਸ ਨੂੰ ਪਹਿਲਾਂ ਤਾਂ ਇਹ ਚਾਹੀਦਾ ਹੈ ਕਿ ਉਹਨਾਂ ਦੇ ਆਲੇ ਦੁਆਲੇ ਕੋਈ ਵੀ ਇੱਦਾਂ ਦੀ ਕੋਈ ਦੁਕਾਨ ਜਾਂ ਸ਼ੋਪ ਨਾ ਹੋਵੇ ਜਿੱਥੇ ਨਸ਼ਾ ਵਿਕ ਰਿਹਾ ਹੋਵੇ, ਕਿਉਂਕਿ ਕੋਈ ਵੀ ਸ਼ਰਾਬ ਦਾ ਠੇਕਾ ਜਾਂ ਕੋਈ ਬੀੜੀ ਸਿਗਰਟ ਦਾ ਕੋਈ ਦੁਕਾਨ ਉੱਥੇ ਬਿਲਕੁਲ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਇਹ ਦੋ ਹੀ ਨਸ਼ੇ ਹਨ ਜਿਹੜੇ ਆਪਣੇ ਇੰਡੀਆ ਵਿੱਚ ਲੀਗਲਾਈਜ਼ਡ ਨੇ, ਬੀੜੀ ਸਿਗਰਟ ਅਤੇ ਸ਼ਰਾਬ।
1: ਜੀ,
0: ਅਤੇ ਬਾਕੀ ਉਹਨਾਂ ਨੂੰ ਇਹ ਪੂਰਾ ਸੰਤੁਸ਼ਟੀ ਕਰਨੀ ਚਾਹੀਦੀ ਹੈ ਕਿ ਬੱਚਾ ਜਦੋਂ ਜਾਂਦਾ ਹੈ ਤਾਂ ਉਹ ਆਪਣੇ ਪੇਰੈਂਟਸ ਦੇ ਨਾਲ ਜਾਂ ਫਿਰ ਕੋਈ ਉਹਦਾ ਏਅਰ ਟੇਕ ਕਰਾ ਕੇ ਉਹਨੂੰ ਲੈ ਕੇ ਜਾਵੇ, ਛੋਟੇ ਬੱਚਿਆਂ ਦੇ ਕੇਸ ਦੇ ਵਿੱਚ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਸਕੂਲ ਜੇ ਸਿੱਧਾ ਏਅਰ ਟੇਕਰ ਨੂੰ ਜਾਂ ਪੇਰੈਂਟਸ ਨੂੰ ਹੈਂਡਓਵਰ ਕਰੂਗਾ ਤਾਂ ਇੰਨਾ ਚਾਂਸ ਨਹੀਂ ਰਹੂਗਾ। ਅਤੇ ਬਾਕੀ ਤੀਜੀ ਚੀਜ਼, ਉਹਨਾਂ ਨੂੰ ਸਕੂਲ ਦੇ ਵਿੱਚ ਅਵੇਅਰਨੈਸ ਪ੍ਰੋਗਰਾਮ ਜ਼ਰੂਰ ਕਰਵਾਉਣੇ ਚਾਹੀਦੇ ਹਨ ਬੱਚਿਆਂ ਲਈ ਵੀ ਅਤੇ ਪੇਰੈਂਟਸ ਲਈ ਵੀ, ਤਾਂ ਕਿ ਉਹ ਜਾਗਰੂਕ ਰਹਿਣ ਪੇਰੈਂਟਸ ਵੀ ਇਹ ਚੀਜ਼ ਦੇ ਲਈ, ਉਹ ਬਹੁਤ ਜ਼ਰੂਰੀ ਚੀਜ਼ ਹੈ।
1: ਸੋ ਪ੍ਰੋਗਰਾਮ ਚੱਲ ਰਿਹਾ ਜੀ ਰੇਡੀਓ OPD ਆਕਾਸ਼ਵਾਣੀ FM ਪਟਿਆਲਾ ਦੇ ਉੱਪਰ, ਤੇ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੈ ਜ਼ਿੰਦਗੀ ਨੂੰ ਕਹੀਏ ਹਾਂ ਤੇ ਨਸ਼ਿਆਂ ਨੂੰ ਕਹੀਏ ਨਾ, ਇਸ ਬਾਰੇ ਗੱਲਬਾਤ ਚੱਲ ਰਹੀ ਹੈ ਜੀ ਡਾਕਟਰ ਨਿਤਿਨ ਕੁਮਾਰ ਸਿੰਗਲਾ ਹੋਰਾਂ ਦੇ ਨਾਲ। ਸੋ ਸਰ, ਹੁਣ ਜਦੋਂ ਅਸੀਂ ਨਸ਼ਿਆਂ ਦੇ ਨਾਲ ਲੜ ਰਹੇ ਹੁੰਦੇ ਹਾਂ ਤਾਂ ਕੀ ਸਾਡੀ ਜੈਨੇਟਿਕਸ ਦੇ ਵਿੱਚ ਵੀ ਕੋਈ ਫਰਕ ਪੈਂਦਾ?
0: ਹਾਂਜੀ ਹਾਂ, ਐਕਚੁਲੀ ਜੈਨੇਟਿਕਸ ਬਹੁਤ ਵੱਡਾ ਰੋਲ ਪਲੇ ਕਰਦੇ ਹਨ, ਕਿਉਂਕਿ ਇੱਕ ਬੰਦਾ ਨਸ਼ੇ ਉੱਤੇ ਲੱਗਦਾ ਹੈ ਇਹਦੇ ਵਿੱਚ ਵੀ ਜੈਨੇਟਿਕਸ ਦਾ ਬਹੁਤ ਵੱਡਾ ਰੋਲ ਹੈ। ਇਹ ਦੇਖਿਆ ਗਿਆ ਹੈ ਕਿ ਅਲਕੋਹਲ ਜਿਹੜੇ ਬੰਦੇ ਲੈਂਦੇ ਹਨ ਉਹਨਾਂ ਦੇ ਵਿੱਚ 90% ਕੇਸਿਸ ਦੇ ਵਿੱਚ ਉਹਨਾਂ ਵਿੱਚ ਇੱਦਾਂ ਦੇ ਜੀਨਸ ਹੁੰਦੇ ਹਨ ਜਿਹੜੇ ਉਹਨਾਂ ਨੂੰ ਸ਼ਰਾਬ ਵੱਲ ਲੈ ਕੇ ਜਾਂਦੇ ਹਨ। ਸੋ ਜੀਨਸ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਹੈ, ਜਦੋਂ ਬੰਦਾ ਪੈਦਾ ਹੁੰਦਾ ਹੈ ਉਹਦੇ ਵਿੱਚ ਜੀਨਸ ਹੁੰਦੇ ਹਨ, ਅਤੇ ਜਦੋਂ ਫਿਰ ਉਹ ਹੌਲੀ ਹੌਲੀ ਵੱਡਾ ਹੁੰਦਾ ਉਹਨੂੰ ਕੋਈ ਇੱਦਾਂ ਦਾ ਇਨਵਾਇਰਮੈਂਟ ਮਿਲਦਾ ਹੈ, ਕੋਈ ਸੰਗਤ ਇੱਦਾਂ ਦੀ ਮਿਲ ਗਈ, ਉਹਨੇ ਕੁਝ ਦੇਖ ਲਿਆ ਜਾਂ ਸਟ੍ਰੈੱਸ ਇੱਦਾਂ ਦਾ ਆ ਗਿਆ, ਕਿਸੇ ਦਾ ਕੋਈ ਬ੍ਰੇਕਅਪ ਹੋ ਗਿਆ, ਕੋਈ ਐਗਜ਼ਾਮ 'ਚੋਂ ਫੇਲ ਹੋ ਗਿਆ, ਉਸ ਦੇ ਨਾਲ ਉਹ ਜੀਨਸ ਹੋਰ ਐਕਟਿਵ ਹੋ ਜਾਂਦੇ ਹਨ ਅਤੇ ਫਿਰ ਉਹ ਇਹ ਨਸ਼ਿਆਂ ਵੱਲ ਹੋਰ ਅੰਦਰ ਵੜਦਾ ਜਾਂਦਾ ਹੈ।
1: ਸੋ ਕਹਿ ਸਕਦੇ ਹਾਂ ਕਿ ਇਹ ਜਮਾਂਦਰੂ ਹੀ ਸਾਡੇ ਅੰਦਰ ਹੁੰਦੇ ਹੈਗੇ ਆ, ਔਰ ਜਦੋਂ ਇਹਨੂੰ ਮਤਲਬ ਇੱਕ ਚੰਗਾ ਇਨਵਾਇਰਮੈਂਟ ਇਹਦੇ ਹਿਸਾਬ ਨਾਲ ਚੰਗਾ ਇਨਵਾਇਰਮੈਂਟ ਮਿਲਦਾ ਹੈਗਾ ਤਾਂ ਉਹ ਫਿਰ ਐਕਟਿਵ ਹੋ ਕੇ ਉਹ ਕਿਤੇ ਨਾ ਕਿਤੇ ਅੰਦਰ ਕਰੇਵਿੰਗ ਕਰਨੀ ਸ਼ੁਰੂ ਕਰ ਦਿੰਦੇ ਹੈਗੇ। ਸੋ ਕਹਿੰਦੇ ਹੁੰਦੇ ਆ ਕਿ ਸਰੀਰ ਦੇ ਅੰਦਰ ਦੋਨੇ ਤਰੀਕੇ ਦੀਆਂ ਚੀਜ਼ਾਂ ਹੈਗੀਆਂ, ਚੰਗੀਆਂ ਵੀ ਹੈ ਅਤੇ ਪਰਮਾਤਮਾ ਨੇ ਕੁਛ ਕੁ ਐਸੀਆਂ ਚੀਜ਼ਾਂ ਪਾਈਆਂ ਹੈਗੀਆਂ ਜਿਨ੍ਹਾਂ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੁੰਦੀ ਹੈ। ਸਬਰ ਸੰਤੋਖ ਜਿਹੜਾ ਹੈਗਾ ਉਹ ਇਸੇ ਲਈ ਕਿਹਾ ਗਿਆ ਤਾਂ ਕਿ ਇਹਨਾਂ ਜਿਹੜੀਆਂ ਇਹ ਜਿਹੜੇ ਵਿਕਾਰ ਹੈਗੇ ਇਹਨਾਂ ਦੇ ਉੱਪਰ ਅਸੀਂ ਕਾਬੂ ਪਾ ਸਕੀਏ। ਸੋ ਸਰ, ਜਦੋਂ ਅਸੀਂ ਬਰਾਬਰੀ ਦੀ ਗੱਲ ਕਰਦੇ ਹਾਂ ਤਾਂ ਔਰਤ ਮਰਦ ਦੋਨੇ ਪਾਸੇ ਬਰਾਬਰੀ ਹੈਗੀ ਹੈ, ਤਾਂ ਇਹ ਬਰਾਬਰੀ ਨਸ਼ਿਆਂ 'ਚ ਵੀ ਸਾਨੂੰ ਵੇਖਣ ਨੂੰ ਮਿਲਦੀ ਹੈ। ਤਾਂ ਜਿਹੜੇ ਅੱਜ ਕੱਲ੍ਹ ਔਰਤਾਂ ਵੀ ਕਿਤੇ ਨਾ ਕਿਤੇ ਘੱਟ ਨਹੀਂ ਹੈਗੀਆਂ, ਉਹ ਮਤਲਬ ਨਸ਼ੇ ਦਾ ਸੇਵਨ ਉਸੇ ਹੱਦ ਤੱਕ ਕਰ ਰਹੀਆਂ ਹੈਗੀਆਂ, ਤਾਂ ਔਰਤਾਂ ਦੇ ਵਿੱਚ ਜਿਹੜੀ ਨਸ਼ੇ ਦੀ ਇਹ ਲੱਤ ਹੈਗੀ ਆ ਉਹਨੂੰ ਸਮਾਜ ਕਿਸ ਤਰੀਕੇ ਨਾਲ ਦੇਖਦਾ?
0: ਦੇਖੋ ਜੀ, ਔਰਤਾਂ ਦੇ ਵਿੱਚ ਇਹ ਲੱਤ ਤਾਂ ਬਿਲਕੁਲ ਤੁਹਾਨੇ ਕਿਹਾ ਕਿ ਅੱਗੇ ਨਾਲੋਂ ਬਹੁਤ ਵੱਧ ਰਹੀ ਹੈਗੀ ਹੈ, ਅਤੇ ਸਮਾਜ ਇਹ ਚੀਜ਼ ਨੂੰ ਬਿਲਕੁਲ ਵੀ ਚੰਗਾ ਨਹੀਂ ਸਮਝਦਾ ਹੈ। ਅਤੇ ਜਦਕਿ ਆਪਣੀ ਸੋਸਾਇਟੀ ਦੇ ਵਿੱਚ ਜੇ ਕੋਈ ਮਰਦ ਸ਼ਰਾਬ ਪੀ ਰਿਹਾ ਹੈ ਉਹਨੂੰ ਹਜੇ ਫਿਰ ਵੀ ਐਕਸੈਪਟ ਕਰ ਲੈਂਦੇ ਹਨ, ਬਟ ਔਰਤ ਨੂੰ ਬਿਲਕੁਲ ਨਹੀਂ ਐਕਸੈਪਟ ਕਰਦੇ। ਬਟ ਇਹ ਚੀਜ਼ ਹੁਣ ਅੱਗੇ ਨਾਲੋਂ ਮੈਂ ਕਹੂੰਗਾ ਕਿ ਵੱਡੇ ਸ਼ਹਿਰਾਂ ਵਿੱਚ ਤਾਂ ਮਤਲਬ ਕਿ ਕਾਫੀ ਐਕਸੈਪਟੇਬਲ ਹੋ ਵੀ ਰਹੀ ਹੈਗੀ ਹੈ, ਕਿਉਂਕਿ ਸ਼ਰਾਬ ਇੱਕ ਸੋਸ਼ਲ ਡਰਿੰਕ ਵਾਂਗੂ ਸਰਵ ਹੋਣ ਲੱਗ ਗਈ ਹੈ, ਜੋ ਕਿ ਇੰਨੇ ਵੱਡੇ ਆਪਣਾ ਇਹ ਲੈਵਲ ਤੇ ਨਹੀਂ ਹੋਣਾ ਆਪਣਾ ਚਾਹੀਦਾ ਹੈ।
1: ਜੀ, ਸੋ ਜਦੋਂ ਅਸੀਂ ਚੁਣੌਤੀਆਂ ਦੀ ਗੱਲ ਕਰਦੇ ਹਾਂ ਤਾਂ ਜਿੱਥੇ ਇੱਕ ਮੇਲ ਪੇਸ਼ੈਂਟ ਨੂੰ ਜਿਹੜਾ ਨਸ਼ੇ ਕਰ ਰਿਹਾ ਹੈਗਾ ਉਹਨੂੰ ਜਿੰਨੀਆਂ ਦਿੱਕਤਾਂ ਆਉਂਦੀਆਂ, ਤਾਂ ਕੀ ਫੀਮੇਲ ਪੇਸ਼ੈਂਟ ਨੂੰ ਵੀ ਉਨੀਆਂ ਦਿੱਕਤਾਂ ਆਉਂਦੀਆਂ ਜਾਂ ਉਸ ਤੋਂ ਜ਼ਿਆਦਾ ਆਉਂਦੀਆਂ?
0: ਉਸ ਤੋਂ ਜ਼ਿਆਦਾ ਆਉਂਦੀਆਂ ਜੀ, ਫੀਮੇਲ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ, ਕਿਉਂਕਿ ਜਦੋਂ ਕੋਈ ਫੀਮੇਲ ਨਸ਼ਾ ਕਰਦੀ ਹੈ ਉਹਨੂੰ ਆਪਣਾ ਨਸ਼ਾ ਲੈਣ ਲਈ ਜਿਹੜੇ ਜਿਹੜੇ ਡਰੱਗ ਡੀਲਰਸ ਕੋਲ ਜਾਣਾ ਪੈਂਦਾ ਹੈ, ਉਹ ਸਿਰਫ ਉਸ ਤੋਂ ਨਸ਼ੇ ਲਈ ਪੈਸੇ ਨਹੀਂ ਲੈਂਦੇ, ਕਈ ਵਾਰ ਹੋਰ ਵੀ ਗਲਤ ਤਰ੍ਹਾਂ ਦੀਆਂ ਡਿਮਾਂਡਸ ਉਸ ਦੇ ਅੱਗੇ ਰੱਖਦੇ ਹਨ, ਅਤੇ ਪਰ ਉਹ ਨਸ਼ੇ ਦੀ ਤੋੜ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹਨੂੰ ਉਹਨਾਂ ਅੱਗੇ ਆਪਣਾ ਸਿਰ

0: ਆਉਣਾ ਹੀ ਪੈਂਦਾ ਹੈ ਬਹੁਤ ਵਾਰ। ਸੋ ਫੀਮੇਲਸ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ। ਇਸ ਲਈ ਮੈਂ ਕਹੂੰਗਾ ਕਿ ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਕੋਈ ਵੀ ਤਰ੍ਹਾਂ ਦੇ ਨਸ਼ੇ ਦਾ ਇਲਾਜ ਅੱਜ ਕੱਲ੍ਹ ਸੰਭਵ ਹੈ। ਸੋ ਉਹਨਾਂ ਨੂੰ ਆਪਣੇ ਇਲਾਜ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।
1: ਸਰ, ਜਦੋਂ ਇਲਾਜ ਦੀ ਗੱਲ ਆਉਂਦੀ ਹੈ ਤਾਂ ਬਹੁਤੀ ਵਾਰੀ ਅਸੀਂ ਇਹ ਵੀ ਸੁਣਦੇ ਹਾਂ ਕਿ ਜਿਹੜੇ ਬੱਚੇ ਜਾਂ ਜਿਹੜੇ ਨੌਜਵਾਨ ਹੈਗੇ ਉਹ ਨਸ਼ਾ ਕਰ ਰਹੇ ਆ, ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਕਿਸੇ ਵੀ ਸੈਂਟਰ 'ਚ ਜਾਣ ਦੀ ਬਜਾਏ ਅਸੀਂ ਘਰੇ ਹੀ ਨਸ਼ਾ ਛੱਡਣਾ ਜਿਹੜਾ ਹੈਗਾ ਉਹ ਜ਼ਿਆਦਾ ਬਿਹਤਰ ਉਹਨਾਂ ਨੂੰ ਲੱਗਦਾ ਹੁੰਦਾ ਕਿ ਸਾਡੇ 'ਚ ਇੱਛਾ ਸ਼ਕਤੀ ਹੀ ਇੰਨੀ ਹੈਗੀ ਹੈ ਕਿ ਅਸੀਂ ਆਪਣੇ ਆਪ ਇਸ ਚੀਜ਼ ਦਾ ਨਿਵਾਰਨ ਜਿਹੜਾ ਹੈਗਾ ਉਹ ਕਰ ਸਕਦੇ ਹਾਂ, ਤਾਂ ਉੱਥੇ ਉਹ ਕਿੰਨੇ ਕੁ ਸਹੀ ਹੁੰਦੇ ਆ ਅਤੇ ਇੱਕ ਮਾਹਿਰ ਦੀ ਕਿੰਨੀ ਵੱਡੀ ਜਿਹੜੀ ਅਹਿਮੀਅਤ ਹੁੰਦੀ ਹੈ ਉਹਨਾਂ ਦਾ ਨਸ਼ਾ ਛੁਡਾਉਣ ਦੇ ਵਿੱਚ?
0: ਦੇਖੋ ਜੀ, ਮਾਹਿਰ ਦੀ ਬਹੁਤ ਵੱਡੀ ਅਹਿਮੀਅਤ ਹੈ, ਕਿਉਂਕਿ ਇਸ ਦੇ ਵਿੱਚ ਕੀ ਹੈ ਕਿ ਜੇ ਕੋਈ ਬੰਦਾ ਥੋੜ੍ਹਾ ਬਹੁਤ ਕਦੇ ਕਦਾ ਹੀ ਨਸ਼ਾ ਕਰਦਾ ਹੈ ਤਾਂ ਉਹ ਆਪਣਾ ਛੱਡ ਵੀ ਸਕਦਾ ਹੈ ਜੇ ਉਹਦੀ ਵਿਲ ਪਾਵਰ ਸਟਰੋਂਗ ਹੈ ਆਪਣੇ ਆਪ। ਬਟ ਇਹ ਬਹੁਤ ਹੀ ਰੇਅਰ ਦੇਖਿਆ ਗਿਆ, ਘੱਟ ਕੇਸਾਂ 'ਚ ਦੇਖਿਆ ਗਿਆ ਹੈ ਕਿ ਉਹ ਥੋੜ੍ਹੀ ਅਮਾਊਂਟ ਜਾਂ ਕਦੇ ਕਦੇ ਕਰਦਾ ਹੁੰਦਾ ਹੈ। ਜ਼ਿਆਦਾਤਰ ਲੋਕ ਡੇਲੀ ਬੇਸਿਸ 'ਤੇ ਅਤੇ ਆਪਣੀ ਅਮਾਊਂਟ ਹੌਲੀ ਹੌਲੀ ਵਧਾਉਂਦੇ ਜਾਂਦੇ ਹਨ, ਅਤੇ ਜਦੋਂ ਵੀ ਉਹ ਆਪਣੀ ਕੋਈ ਡੋਜ਼ ਮਿਸ ਕਰਦੇ ਹਨ ਜਾਂ ਇੱਕ ਅੱਧਾ ਦੇ ਨਸ਼ਾ ਨਹੀਂ ਕਰਦੇ ਤਾਂ ਉਹਨਾਂ ਨੂੰ ਵਿਦਡਰੋਲ ਸਿਮਟਮਸ ਬਹੁਤ ਹੀ ਬੁਰੇ ਰੂਪ ਵਿੱਚ ਆਉਂਦੇ ਹਨ, ਜਿਨ੍ਹਾਂ ਤੋਂ ਡਰ ਕੇ ਉਹ ਫਿਰ ਤੋਂ ਆਪਣਾ ਨਸ਼ਾ ਲੈਣ ਲੱਗ ਜਾਂਦੇ ਹਨ। ਪਰ ਜੋ ਮਾਹਿਰ ਤੋਂ ਆਪਣਾ ਟ੍ਰੀਟਮੈਂਟ ਸਟਾਰਟ ਕਰਵਾਉਂਦੇ ਹਨ ਤਾਂ ਉਹਨਾਂ ਨੂੰ ਉੱਦਾਂ ਦੇ ਵਿਦਡਰੋਲ ਸਿਮਟਮ ਨਹੀਂ ਆਉਣਗੇ, ਅਤੇ ਉਹਨਾਂ ਦੀ ਮਾਹਿਰ ਦੀ ਰੇਖ ਦੇਖ ਦੇ ਵਿੱਚ ਹੀ ਟ੍ਰੀਟਮੈਂਟ ਲੈਣਾ ਬਹੁਤ ਸਹੀ ਰਹਿੰਦਾ ਹੈ
1: ਜੀ। ਅੱਛਾ, ਜਿਵੇਂ ਹੌਲੀ ਹੌਲੀ ਇਹਦੀ ਡੋਜ਼ ਵੱਧਦੀ ਹੈ ਤਾਂ ਕੀ ਜੇਕਰ ਇੱਕ ਪੇਸ਼ੈਂਟ ਹੌਲੀ ਹੌਲੀ ਇਹਦੀ ਡੋਜ਼ ਘਟਾਉਣੀ ਸ਼ੁਰੂ ਕਰ ਦੇ ਤਾਂ ਇਹ ਪੋਸੀਬਲ ਹੈ ਕਿ ਉਹ ਨਸ਼ਾ ਛੱਡ ਦੇਗਾ?
0: ਹਾਂਜੀ ਹਾਂ, ਜੇ ਉਹਦੇ ਵਿੱਚ ਇੰਨੀ ਹਿੰਮਤ ਹੈ ਜਾਂ ਆਪਣੀ ਵਿਲ ਪਾਵਰ ਹੈ ਕਿ ਉਹ ਹੌਲੀ ਹੌਲੀ ਡੋਜ਼ ਘਟਾਉਂਦਾ ਜਾਵੇ ਤਾਂ ਉਹ ਛੱਡ ਵੀ ਸਕਦਾ ਹੈ
1: ਜੀ। ਸੋ ਜਦੋਂ ਇਲਾਜ ਪੂਰਾ ਹੋ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਇੱਕ ਜਿਹੜਾ ਮਰੀਜ਼ ਹੈਗਾ ਉਹਨੂੰ ਆਪਣੀ ਆਮ ਜ਼ਿੰਦਗੀ 'ਚ ਵਾਪਸੀ ਕਰਨ ਵਾਸਤੇ ਕਿਹੜੀਆਂ ਕਿਹੜੀਆਂ ਜਿਹੜੀਆਂ ਚੁਣੌਤੀਆਂ ਹੈਗੀਆਂ ਉਹਨਾਂ ਨੂੰ ਪਾਰ ਕਰਨਾ ਪੈਂਦਾ?
0: ਦੇਖੋ ਜੀ, ਚੁਣੌਤੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ, ਕਿਉਂਕਿ ਜਦੋਂ ਤੁਸੀਂ ਇੱਕ ਨਸ਼ਾ ਕਰਦੇ ਹੋ ਤਾਂ ਤੁਹਾਡੇ ਇੱਕ ਸਿਰ 'ਤੇ ਲੇਬਲ ਲੱਗ ਜਾਂਦਾ ਹੈ। ਕੋਈ ਉਹਨੂੰ ਨਸ਼ੇੜੀ ਕਹਿੰਦਾ, ਕੋਈ ਨਸ਼ੇਬਾਜ਼ ਕਹਿੰਦਾ, ਬਹੁਤ ਕੁਝ ਕਹਿੰਦਾ ਹੈ। ਉਹਦੀ ਫੈਮਿਲੀ ਦੀ ਬਦਨਾਮੀ ਹੁੰਦੀ ਹੈ, ਤੁਸੀਂ ਜਿੱਥੇ ਜੌਬ ਕਰਦੇ ਹੋ ਕੋਈ ਬਿਜ਼ਨਸ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਇੱਕ ਅਲੱਗ ਨਿਗਾਹ ਨਾਲ ਦੇਖਿਆ ਜਾਂਦਾ ਹੈ। ਅਤੇ ਜਦੋਂ ਤੁਸੀਂ ਨਸ਼ਾ ਛੱਡ ਕੇ ਵਾਪਿਸ ਆਪਣੀ ਇੱਕ ਆਮ ਦੁਨੀਆ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਦੁਬਾਰਾ ਲੋਕਾਂ ਦੇ ਅੱਗੇ ਆਪਣੀ ਇੱਜ਼ਤ ਬਣਾਉਣ ਦੇ ਵਿੱਚ ਜਾਂ ਦੁਬਾਰਾ ਆਪਣੇ ਈਵਨ ਕਈ ਵਾਰ ਆਪਣੀ ਫੈਮਿਲੀ ਅੱਗੇ ਵੀ ਟਰੱਸਟ ਬਣਾਉਣ ਦੇ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਸੋ ਉਹ ਉਹਨਾਂ ਲਈ ਚੁਣੌਤੀਆਂ ਤਾਂ ਬਹੁਤ ਹੁੰਦੀਆਂ ਨੇ, ਬਟ ਹੌਲੀ ਹੌਲੀ ਉਹਨਾਂ ਨੂੰ ਪਾਰ ਕੀਤਾ ਜਾ ਸਕਦਾ ਹੈ।
1: ਸੋ ਦੋਸਤੋ, ਗੱਲ ਇਹ ਹੈ ਕਿ ਗਲਤੀਆਂ ਹਰ ਇਨਸਾਨ ਤੋਂ ਹੁੰਦੀਆਂ ਹੈਗੀਆਂ, ਅਤੇ ਜੇਕਰ ਕਿਸੇ ਤੁਹਾਡੇ ਆਸੇ ਪਾਸੇ ਕਿਸੇ ਤੁਹਾਡੇ ਦੋਸਤ ਮਿੱਤਰ ਤੁਹਾਡੇ ਭਰਾ ਭੈਣ ਤੋਂ ਇਹ ਗਲਤੀ ਹੋ ਚੁੱਕੀ ਹੈਗੀ ਹੈ ਤਾਂ ਉਹਨੂੰ ਵਾਪਸ ਲੈ ਕੇ ਆਉਣਾ ਸਾਡੀ ਜ਼ਿੰਮੇਵਾਰੀ ਹੈਗੀ ਹੈ। ਇੱਕ ਵਾਰੀ ਉਹਦਾ ਹੱਥ ਫੜ ਕੇ ਉਹਨੂੰ ਇਸ ਦਲਦਲ 'ਚੋਂ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰੋ। ਨਿਕਲਣਾ ਨਾਲ ਨਿਕਲਣਾ ਕਿਤੇ ਨਾ ਕਿਤੇ ਉਹਦੀ ਇੱਛਾ ਸ਼ਕਤੀ ਦੇ ਉੱਪਰ ਵੀ ਡਿਪੈਂਡ ਕਰਦਾ ਹੈਗਾ, ਪਰ ਤੁਸੀਂ ਕੋਸ਼ਿਸ਼ ਹੀ ਨਾ ਕਰੋ, ਇਹ ਤਾਂ ਫਿਰ ਜਿਹੜੀ ਹੈਗੀ ਨਾ ਇਨਸਾਫੀ ਹੋਊਗੀ ਤੁਹਾਡੇ ਰਿਸ਼ਤੇ ਨਾਲ ਵੀ ਅਤੇ ਉਸ ਇਨਸਾਨ ਨਾਲ ਵੀ, ਕਿਉਂਕਿ ਉਸ ਇਨਸਾਨ ਨੂੰ ਇਸ ਸਮੇਂ ਦੇ ਉੱਪਰ ਨਹੀਂ ਪਤਾ ਲੱਗ ਰਿਹਾ ਕਿ ਉਹ ਕਿੱਥੇ ਹੈ ਔਰ ਕਿਸ ਇਹ ਕਹਿ ਸਕਦੇ ਹਾਂ ਅਸੀਂ ਨਰਕ ਦੇ ਵਿੱਚ ਹੈਗਾ। ਸੋ ਉਹਨੂੰ ਜਿਹੜਾ ਹੈਗਾ ਅਸੀਂ ਬਾਹਰ ਕੱਢ ਕੇ ਕਿਤੇ ਨਾ ਕਿਤੇ ਅਸੀਂ ਪੁੰਨ ਦਾ ਇੱਕ ਕੰਮ ਕਰ ਸਕਦੇ ਹੈਗੇ ਹਾਂ। ਸੋ ਸਰ, ਜਦੋਂ ਅਸੀਂ ਨਸ਼ਿਆਂ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਸਾਡੇ ਆਸੇ ਪਾਸੇ ਸੋਸ਼ਲ ਮੀਡੀਆ ਹੈਗਾ, ਟੀ ਵੀ ਚੱਲ ਰਿਹਾ, ਫਿਲਮਾਂ ਚੱਲ ਰਹੀਆਂ, ਉਹਨਾਂ ਦੇ ਵਿੱਚ ਜਿਹੜਾ ਹੈਗਾ ਚੀਜ਼ ਦਿਖਾ ਵੀ ਦਿੱਤੀ ਜਾਂਦੀ ਹੈ ਪਰ ਥੱਲੇ ਇੱਕ ਨਾਲ ਲੇਬਲ ਵੀ ਲਾ ਦਿੱਤਾ ਜਾਂਦਾ ਕਿ ਇਹ ਚੀਜ਼ਾਂ ਕੰਜ਼ਿਊਮ ਕਰਨੀਆਂ ਸਾਡੇ ਲਈ ਹਾਨੀਕਾਰਕ ਨੇ, ਤਾਂ ਉਹ ਕਹਿੰਦੇ ਹੁੰਦੇ ਆ ਕਿ ਮਤਲਬ ਉਹ ਚੀਜ਼ ਲੇਬਲ ਤਾਂ ਫਿਰ ਹਰ ਚੀਜ਼ ਦੇ ਉੱਪਰ ਲੱਗਿਆ ਹੀ ਹੁੰਦਾ, ਨਸ਼ੇ ਦੇ ਉੱਪਰ ਵੀ ਲੱਗਿਆ ਹੁੰਦਾ ਹੈਗਾ, ਤਾਂ ਇਹ ਚੀਜ਼ਾਂ ਇਸ ਰੁਝਾਨ ਨੂੰ ਵਧਾਉਣ ਦੇ ਵਿੱਚ ਆਪਣਾ ਕਿੰਨਾ ਕੁ ਵੱਡਾ ਰੋਲ ਪਲੇ ਕਰਦੀਆਂ?
0: ਹਾਂਜੀ ਹਾਂ, ਕਿਉਂਕਿ ਜਦੋਂ ਤੁਸੀਂ ਬਾਰ ਬਾਰ ਕੋਈ ਨਸ਼ਾ ਦਿਖਾ ਰਹੇ ਹੈਗੇ ਹੋ ਤਾਂ ਜਿਹੜੀ ਕੱਚੀ ਉਮਰ ਦੇ ਬੱਚੇ ਨੇ, ਮੈਂ ਕਹੂੰਗਾ ਕਿ ਪਹਿਲਾਂ ਸਭ ਤੋਂ ਵੱਧ ਉਹ ਅਟਰੈਕਟ ਹੁੰਦੇ ਹਨ ਪਹਿਲਾਂ ਇਹ ਚੀਜ਼ ਵੱਲ, ਅਤੇ ਜਿਹੜਾ ਲੇਬਲ ਹੈ ਉਹ ਇੱਕ ਰੂਲ ਜ਼ਰੂਰ ਹੈ, ਇੱਕ ਲੋਅ ਬਣਿਆ ਹੋਇਆ ਹੈ ਕਿ ਆਪਾਂ ਨੂੰ ਲੇਬਲ ਲਗਾਉਣਾ ਚਾਹੀਦਾ ਹੈਗਾ, ਪਰ ਇਹ ਦੇਖਿਆ ਗਿਆ ਕਿ ਪ੍ਰੈਕਟੀਕਲੀ ਉਹ ਇੰਨਾ ਜ਼ਿਆਦਾ ਰੋਲ ਪਲੇ ਨਹੀਂ ਕਰ ਰਿਹਾ ਹੈਗਾ। ਸੋ ਇਹਦੇ ਵਿੱਚ ਇਹੀ ਹੈਗਾ ਕਿ ਆਪਾਂ ਨੂੰ ਜਿਹੜਾ ਬਾਰ ਬਾਰ ਆਪਾਂ ਫਿਲਮਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਜਿਹੜੀਆਂ ਨਸ਼ੇ ਵਾਲੀਆਂ ਚੀਜ਼ਾਂ ਨੇ ਉਹਨਾਂ ਦੀ ਬਜਾਏ ਕੁਛ ਪੋਜ਼ਿਟਿਵ ਚੀਜ਼ਾਂ ਨਾਲ ਜ਼ਰੂਰ ਦਿਖਾਉਣੀਆਂ ਚਾਹੀਦੀਆਂ ਹਨ
1: ਜੀ। ਸੋ ਸਰ, ਹੁਣ ਅਸੀਂ ਤੁਹਾਡੇ ਤਜ਼ਰਬੇ ਦੀ ਗੱਲ ਕਰਾਂਗੇ, ਤੁਹਾਡੇ ਐਕਸਪੀਰੀਅੰਸ ਦੇ ਵਿੱਚੋਂ ਕੋਈ ਐਸੀ ਸਫਲਤਾ ਦੀ ਕਹਾਣੀ ਜੋ ਤੁਹਾਨੂੰ ਹਮੇਸ਼ਾ ਜਿਹੜੇ ਹੈਗਾ ਹੁਣ ਤੱਕ ਦੇ ਆਪਣੇ ਕਰੀਅਰ ਦੇ ਵਿੱਚ ਯਾਦ ਆਉਂਦੀ ਰਹੇ?
0: ਹਾਂਜੀ ਹਾਂ, ਮੈਨੂੰ ਵੈਸੇ ਤਾਂ ਬਹੁਤ ਸਟੋਰੀਜ਼ ਨੇ ਇੱਦਾਂ ਦੀਆਂ, ਬਟ ਇੱਕ ਸਟੋਰੀ ਬੜੀ ਮੇਰੇ ਦਿਲ ਦੇ ਕਰੀਬ ਹੈ, ਕਿਉਂਕਿ ਜਦੋਂ ਮੈਂ ਲੁਧਿਆਣਾ ਹੁੰਦਾ ਸੀਗਾ TMC ਦੇ ਵਿੱਚ, ਉਸ ਟਾਈਮ 'ਤੇ ਸਾਡੇ ਕੋਲ ਇੱਕ ਪੇਸ਼ੈਂਟ ਆਉਂਦਾ ਹੁੰਦਾ ਸੀ, ਅਤੇ ਉਸਦਾ ਕੀ ਸੀਗਾ ਕਿ ਉਹ ਸ਼ੁਰੂਆਤ ਦੇ ਵਿੱਚ ਪਹਿਲਾਂ ਇਕੱਲਾ ਆਉਂਦਾ ਸੀਗਾ ਟ੍ਰੀਟਮੈਂਟ ਕਰਵਾਉਣ, ਅਤੇ ਉਹ ਤੁਸੀਂ ਇਹ ਲਗਾ ਲਓ ਕਿ ਉਹਨੇ ਸ਼ਰਾਬ ਤੋਂ ਲੈ ਕੇ ਛਿੱਟਾ, ਇੰਜੈਕਸ਼ਨ, ਸੁਲਫਾ, ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਉਹਨੇ ਛੱਡਿਆ ਹੀ ਨਹੀਂ ਸੀਗਾ, ਸਾਰੇ ਹੀ ਕੀਤੇ ਹੋਏ ਸੀ। ਬਟ ਉਹਨੂੰ ਵੀ ਇੱਕ ਉਹਦਾ ਫਰੈਂਡ ਲੈ ਕੇ ਆਇਆ ਸੀਗਾ

0: ਜਿਹੜੇ ਪੇਰੈਂਟਸ ਹੈਗੇ ਆ ਜਾਂ ਜਿਹੜੇ ਬਾਪ ਹੈਗੇ ਆ ਉਹ ਬੈਠ ਕੇ ਜਿਹੜਾ ਆਪਣੇ ਦੋਸਤਾਂ ਦੇ ਨਾਲ ਸ਼ਰਾਬ ਪੀ ਰਹੇ ਹੁੰਦੇ ਆ ਤੇ ਕੋਲ ਕੋਈ ਬਰਾਬਰ ਜਾਂ ਕੱਚੀ ਉਮਰ ਦਾ ਜਿਹੜਾ ਬੱਚਾ ਹੈਗਾ ਉਹ ਹੁੰਦਾ ਹੈਗਾ ਤੇ ਉਹਨਾਂ ਨੂੰ ਇਹ ਲੱਗ ਰਿਹਾ ਹੁੰਦਾ ਹੈਗਾ ਕਿ ਜਿਹੜਾ ਮੇਰਾ ਬੇਟਾ ਹੈਗਾ ਜਿਹੜਾ ਉਹ ਜਵਾਨ ਹੋ ਚੁੱਕਿਆ ਜਾਂ ਹੋ ਰਿਹਾ ਹੈਗਾ ਤਾਂ ਇਹਨੂੰ ਵੀ ਇਹ ਚੀਜ਼ ਦਾ ਜਿਹੜਾ ਆਨੰਦ ਹੈਗਾ ਉਹ ਮਿਲਣਾ ਚਾਹੀਦਾ ਤਾਂ ਉਸ ਚੱਕਰ ਦੇ ਵਿੱਚ ਕਈ ਪੇਰੈਂਟਸ ਖੁਦ ਬੱਚਿਆਂ ਨੂੰ ਇਸ ਪਾਸੇ ਵੱਲ ਲੈ ਕੇ ਜਾਂਦੇ ਹੈਗੇ ਆ ਸੋ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਚਾਉਣ ਦੀ ਜ਼ਰੂਰਤ ਹੈਗੀ ਹੈ ਤੇ ਨਾਲ ਆਪਣੇ ਬੱਚਿਆਂ ਨੂੰ ਵੀ ਕਿਉਂਕਿ ਕਈ ਵਾਰ ਅਸੀਂ ਖੁਦ ਤਾਂ ਗਰਕ ਹੀ ਹੁੰਨੇ ਹੈਗੇ ਨਾਲ ਨਾਲ ਅਸੀਂ ਆਪਣੇ ਬੱਚਿਆਂ ਨੂੰ ਵੀ ਉਸ ਨਰਕ ਵੱਲ ਲੈ ਕੇ ਚਲੇ ਜਾਂਦੇ ਹੈਗੇ ਆ ਸੋ ਸਰ ਹੁਣ ਅਸੀਂ ਨਸ਼ੇ ਦੀ ਦਵਾਈ ਦੀ ਗੱਲ ਕਰਦੇ ਆ ਜਦੋਂ ਨਸ਼ੇ ਦੀ ਦਵਾਈ ਕੋਈ ਵੀ ਇਨਸਾਨ ਲੈਣ ਜਾ ਰਿਹਾ ਹੁੰਦਾ ਹੈਗਾ ਤਾਂ ਉਹਨੂੰ ਆਸੇ-ਪਾਸੇ ਤੋਂ ਕਈ ਆਵਾਜ਼ਾਂ ਸੁਣਦੀਆਂ ਉਹਨਾਂ ਆਵਾਜ਼ਾਂ 'ਚ ਇਹ ਕਿਹਾ ਜਾਂਦਾ ਹੈ ਕਿ ਨਸ਼ੇ ਦੀ ਦਵਾਈ ਵੀ ਤਾਂ ਇੱਕ ਨਸ਼ਾ ਹੀ ਆ ਵੀ ਇਹਦੇ ਵਿੱਚ ਵੀ ਨਸ਼ਾ ਹੀ ਹੁੰਦਾ ਹੈਗਾ ਸੋ ਇਸ ਪਿੱਛੇ ਕਿੰਨੀ ਕੁ ਸੱਚਾਈ ਹੈ
1: ਨਹੀਂ ਦੇਖੋ ਜੀ, ਆਪਾਂ ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਛਡਵਾਉਣਾ ਹੁੰਦਾ ਹੈ
0: ਜੀ
1: ਤਾਂ ਮੇਨ ਆਪਾਂ ਨਾਲ ਪਹਿਲਾਂ ਫੋਕਸ ਹੁੰਦਾ ਹੈ ਕਿ ਉਹਦੇ ਜਿਹੜੇ ਵੀ ਸਿਮਟਮਸ ਆ ਰਹੇ ਨੇ ਛੱਡਣ ਤੋਂ ਬਾਅਦ ਉਹਨੂੰ ਆਪਾਂ ਠੀਕ ਕਰੀਏ ਜੋ ਵੀ ਵਿਦਡਰੋਲ ਆ ਰਿਹਾ ਹੈਗਾ। ਸੋ ਨਸ਼ੇ ਦੀ ਦਵਾਈ ਵੀ ਨਸ਼ਾ ਹੀ ਹੈ ਇਹ ਕਹਿਣਾ ਠੀਕ ਨਹੀਂ ਹੋਏਗਾ, ਕਿਉਂਕਿ ਉਹ ਜਿਹੜੀ ਚੀਜ਼ ਤੁਸੀਂ ਲੈ ਰਹੇ ਹੈਗੇ ਉਹ ਇੱਕ ਸੁਪਰਵਾਈਜ਼ਡ ਟ੍ਰੀਟਮੈਂਟ ਹੈ, ਇੱਕ ਐਕਸਪਰਟ ਤੋਂ ਲੈ ਰਹੇ ਹੋ, ਅਤੇ ਉਹ ਆਪਣੇ ਆਪ ਉਹਦੀ ਡੋਜ਼ ਘਟਾ ਕੇ ਬਹੁਤ ਹੀ ਆਰਾਮ ਨਾਲ ਜਲਦੀ ਬੰਦ ਕਰ ਦਿੰਦੇ ਹਨ ਸਾਰਾ ਟ੍ਰੀਟਮੈਂਟ ਜਦੋਂ ਤੁਹਾਡੇ ਸਿਮਟਮ ਸਾਰੇ ਚਲੇ ਗਏ। ਤੁਹਾਡਾ ਪਹਿਲਾਂ ਅਕਿਊਟ ਟ੍ਰੀਟਮੈਂਟ ਹੁੰਦਾ ਹੈ ਜਿਸ ਦੇ ਵਿੱਚ ਆਪਾਂ ਜਿਹੜੇ ਤੁਹਾਡੇ ਨਸ਼ੇ ਨੂੰ ਬੰਦ ਕਰਕੇ ਤੁਹਾਡੇ ਸਿਮਟਮਸ ਨੇ ਉਹਨਾਂ ਨੂੰ ਆਪਾਂ ਖਤਮ ਕਰਦੇ ਹਾਂ, ਫਿਰ ਉਸ ਤੋਂ ਬਾਅਦ ਇੱਕ ਮੈਂਟੇਨੈਂਸ ਟ੍ਰੀਟਮੈਂਟ ਹੁੰਦਾ ਹੈ, ਫਿਰ ਆਪਾਂ ਥੋੜ੍ਹੀ ਹਲਕੀ ਜਿਹੀ ਡੋਜ਼ ਨੂੰ ਆਪਾਂ ਕੁਛ ਕੁ ਟਾਈਮ ਲਈ ਲਗਾ ਕੇ ਰੱਖਦੇ ਹਾਂ, ਫਿਰ ਉਹਨੂੰ ਆਪਾਂ ਹੌਲੀ ਹੌਲੀ ਕਰਕੇ ਟ੍ਰੀਟਮੈਂਟ ਨੂੰ ਬੰਦ ਕਰ ਦਿੰਦੇ ਹਾਂ। ਪਰ ਜੇ ਦੂਜੇ ਪਾਸੇ ਆਪਾਂ ਨਸ਼ੇ ਨੂੰ ਦੇਖੀਏ ਤਾਂ ਜਦੋਂ ਬੰਦਾ ਨਸ਼ਾ ਸ਼ੁਰੂ ਕਰਦਾ ਹੈ ਤਾਂ ਉਹਦੀ ਅਮਾਊਂਟ ਵਧਾਉਂਦਾ ਹੈ, ਹੌਲੀ ਹੌਲੀ ਵਧਾਉਂਦਾ ਜਾਂਦਾ ਹੈ, ਅਤੇ ਉਹਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਆਉਂਦੇ ਹਨ ਅਤੇ ਉਹਦੀ ਓਵਰਡੋਜ਼ ਹੋ ਜਾਂਦੀ ਹੈ। ਸੋ ਇਹ ਕਹਿਣਾ ਸਹੀ ਨਹੀਂ ਹੋਏਗਾ ਕਿ ਉਹ ਵੀ ਨਸ਼ਾ ਅਤੇ ਇਹ ਵੀ ਨਸ਼ਾ।
0: ਜੀ ਸੋ ਸਰ ਹੁਣ ਜਦੋਂ ਅਸੀਂ ਵੱਖਰੇ ਵੱਖਰੇ ਨਸ਼ਿਆਂ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਟ੍ਰੀਟਮੈਂਟ ਦਾ ਪੀਰੀਅਡ ਹੈਗਾ ਕੀ ਸਭ 'ਚ ਸੇਮ ਹੈ ਜਾਂ ਵੱਖਰਾ ਵੱਖਰਾ ਹੈ?
1: ਨਹੀਂ ਜੀ, ਸਭ ਦੇ ਵਿੱਚ ਅਲੱਗ ਅਲੱਗ ਹੁੰਦਾ ਹੈ, ਇਹ ਵੱਖਰਾ ਵੱਖਰਾ ਹੀ ਹੈ।
0: ਜੀ
1: ਈਵਨ ਜੇ ਸੇਮ ਨਸ਼ੇ ਦੇ ਵਿੱਚ ਵੀ ਉਹਦੀ ਉਹਦੀ ਕਿੰਨੀ ਕੁ ਡੋਜ਼ ਹੈ ਜਾਂ ਉਹਨੂੰ ਕਿੰਨੀਆਂ ਕੁ ਪ੍ਰੋਬਲਮਸ ਆ ਰਹੀਆਂ ਨੇ, ਉਹ ਨਸ਼ਾ ਉਹਦੀ ਲਾਈਫ ਦੇ ਉੱਤੇ ਕਿੰਨਾ ਕੁ ਇੰਪੈਕਟ ਕਰ ਰਿਹਾ ਹੈਗਾ, ਉਹ ਸਾਰਾ ਕੁਛ ਦੇਖ ਕੇ ਹੀ ਉਹਦੇ ਟ੍ਰੀਟਮੈਂਟ ਸਟਾਰਟ ਕੀਤਾ ਜਾਂਦਾ ਹੈ, ਅਤੇ ਉਹਦੀ ਡਿਊਰੇਸ਼ਨ ਵੀ ਹਰ ਇੱਕ ਪੇਸ਼ੈਂਟ ਦੇ ਵਿੱਚ ਅਲੱਗ ਅਲੱਗ ਹੁੰਦੀ ਹੈ।
0: ਜੀ ਡਾਕਟਰ ਨਿਤਿਨ ਕੁਮਾਰ ਸਿੰਗਲਾ ਜੀ ਜੋਸੇ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ 'ਚ ਪਹੁੰਚੇ ਔਰ ਬੜੀਆਂ ਵਧੀਆ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਰੇਡੀਓ ਪੀੜੀ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਰੱਬ ਰੱਖਾ।
2: ਨੀ ਬੂ ਨੀ, ਵਿਆਹ 'ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ, ਨੀ ਜਿਹੜੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
3: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
2: ਨੀ ਤੂੰ ਮਾਰ ਗੋਲਾ ਨਾ ਲੱਗੇ ਚੰਗਾ, ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮੱਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵਿਆਹਿਆਂ ਤੋਂ।
3: ਨੀ ਭੈਣੇ ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ।
2: ਨੀ ਨਾ ਖਾ ਹੋਵੇ ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ, ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ। ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊਂ, ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ ਪੂਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
3: ਨੀ ਭੈਣੇ ਕਿਉਂ ਕੰਬਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
4: FM Band 2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 9:15 ਵੱਜ ਰਹੇ ਨੇ ਅਤੇ ਹੁਣ ਵਿਹਲਾ ਹੋ ਗਿਆ ਹੈ ਹਿੰਦੀ ਵਿੱਚ ਸਮਾਚਾਰ ਸੰਧਿਆ ਤਹਿਤ ਸਾਡੇ ਦਿੱਲੀ ਕੇਂਦਰ ਤੋਂ। ਹੁਣ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਇਸ ਲਈ ਕਰੋ ਕੁਝ ਪਲ ਇੰਤਜ਼ਾਰ ਅਤੇ ਰਾਤ ਨੂੰ 9 ਵਜੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਲੋਕ ਸਭਾ ਸਪੀਕਰ ਓਮ ਬਿਰਲਾ ਦਾ ਕਹਿਣਾ ਹੈ ਕਿ ਨਿਰੰਤਰ ਰਹਿਣ ਯੋਗ ਖੇਤੀਬਾੜੀ ਨਵੀਨਤਾ ਅਤੇ ਖੋਜ ਵਿਕਸਿਤ ਭਾਰਤ ਦੀ ਨੀਂਹ ਨੇ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਅਬੋਹਰ ਦੀ ਅਨਾਜ ਮੰਡੀ ਵਿੱਚ OBC ਸਰਵ ਸਮਾਜ ਰੈਲੀ ਕਰਾਈ ਗਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀ ਬਦਲੀਆਂ ਕਰ ਦਿੱਤੀਆਂ ਨੇ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜ ਬਲ ਨੇ 2 ਵਿਅਕਤੀਆਂ ਨੂੰ 2 ਪਿਸਤੌਲਾਂ ਅਤੇ 5 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਤੇ ਅਖੀਰ 'ਚ ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਨੇਰੀ, ਝੱਖੜ ਅਤੇ ਬਿਜਲੀ ਲਿਸ਼ਕਣ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਇਸ ਵੇਲੇ ਦੀਆਂ ਕੁਝ ਮੁੱਖ ਸੁਰਖੀਆਂ ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਪੰਜਾਬੀ ਤੜਕਾ ਦਾ। ਪੰਜਾਬੀ ਗੀਤਾਂ ਨਾਲ ਸਜੇ ਹੋਏ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਸੁਣ ਸਕਦੇ ਹੋ ਪੰਜਾਬੀ ਗੀਤ। ਆਪਣੀ ਫਰਮਾਇਸ਼ ਸਾਨੂੰ ਭੇਜ ਸਕਦੇ ਹੋ ਸਾਡੇ ਵਟਸਐਪ ਨੰਬਰ 9465006268 'ਤੇ। ਭੇਜਣਾ ਨਾ ਭੁੱਲਿਓ ਆਪਣਾ ਮੈਸੇਜ। ਆਪਣਾ ਮੈਸੇਜ ਹੁਣੀ ਤੁਸੀਂ ਸੈਂਡ ਕਰ ਸਕਦੇ ਹੋ। ਅਤੇ ਆਓ ਪ੍ਰੋਗਰਾਮ ਵਿੱਚ ਸੁਣਦੇ ਹਾਂ ਪਹਿਲਾ ਗੀਤ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਨਾਲ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਦਾ, ਪੰਜਾਬੀ ਫਿਲਮੀ ਗੀਤਾਂ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਪੰਜਾਬੀ ਤੜਕਾ ਦਾ। ਤੁਸੀਂ ਵੀ ਇਸ ਵਿੱਚ ਆਪਣਾ ਮੈਸੇਜ ਭੇਜ ਸਕਦੇ ਹੋ। ਆਓ, ਸਾਨੂੰ ਖਤ ਭੇਜਣ ਵਾਲੇ, ਵਟਸਐਪ 'ਤੇ ਮੈਸੇਜ ਭੇਜਣ ਵਾਲੇ ਸਰੋਤਿਆਂ ਦੇ ਨਾਮ ਹਨ ਇਸ ਤਰ੍ਹਾਂ। ਸ਼ਾਮ ਪੰਜਾਬੀ ਤੜਕਾ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਸਾਨੂੰ ਮੈਸੇਜ ਆਇਆ ਸਾਦੁਲ ਸ਼ੇਰ ਰਾਜਸਥਾਨ ਤੋਂ, ਰਾਜਕੁਮਾਰ ਰਿਵਾੜ, ਚੰਦਰ ਕਲਾ ਰਿਵਾੜ, ਕੁਮਕੁਮ ਸੁਰਲਕਰ, ਵਿਜੇ ਸੁਲਕਰ, ਰਤਨ ਮਾਲਾ ਸੁਰਕਰ ਮਹਾਰਾਸ਼ਟਰ ਸੋਤਾਲਾ ਤੋਂ, ਭੁਪਿੰਦਰ ਸਿੱਧੂ ਪਿੰਡ ਜਲਵੇੜਾ ਤੋਂ, ਪਟਿਆਲਾ ਤੋਂ ਪਰਮਜੀਤ ਸੈਣੀ, ਯੁਵਰਾਜ ਸੈਣੀ, ਰਾਜੇਸ਼ ਸਿੰਮੀ ਅਤੇ ਨਿੰਮੀ ਸੈਣੀ, ਮਨਾਲੀ ਹਿਮਾਚਲ ਪ੍ਰਦੇਸ਼ ਤੋਂ ਹਰਸ਼ ਵਿਨੇ ਵਿਨੀਤ ਅਤੇ ਰੋਜਸ ਭਾਈ, ਚੰਡੀਗੜ੍ਹ ਸਿਟੀ ਤੋਂ ਵਿਮਲਾ ਅਤੇ ਸਤੀਸ਼ ਅਨੇਜਾ, ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ ਰਾਜਕੌਰ ਜੋਤੀ, ਗੋਲਡੀ ਬੱਬੂ, ਟਿਵਾਣਾ USA ਤੋਂ ਰਾਮ ਲਾਲ ਕਰੋੜਾ, ਸਾਰਾ ਮਾਧੋਪੁਰੀ ਪਰਿਵਾਰ। ਇਹਨਾਂ ਤੋਂ ਇਲਾਵਾ ਸਾਨੂੰ ਅਗਲਾ ਮੈਸੇਜ ਹੈ ਉੱਤਰ ਨਗਰ ਦਿੱਲੀ ਤੋਂ, ਕਮਲਾ ਰਾਣੀ, ਗੀਤਿਕਾ ਬਾਨੂ, ਬੋਧਰਾਜ ਖੋਰਵਾਲ, ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ ਅਤੇ ਗੋਦਾਰਾ ਪਰਿਵਾਰ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ, ਸਜਨੀ। ਸ਼ਾਹਦਰਾ ਦਿੱਲੀ ਤੋਂ ਵੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਨਿਦਾਨ ਖੁਰਾਨਾ। ਜੈਨ ਮੰਦਰ ਵਾਲੀ ਗਲੀ ਕੁਰਾਵਲੀ ਤੋਂ ਰਾਸ਼ਿਦ ਹੁਸੈਨ ਅੰਸਾਰੀ, ਨਸਰੀਨ, ਨਰੀਨ, ਆਸਨਾ, ਮੁਹੰਮਦ ਕੈਫ ਅੰਸਾਰੀ, ਪਿੰਡ ਲਾਦੁੱਕਾ ਫਾਜ਼ਿਲਕਾ, ਸੰਦੀਪ ਸਿੰਘ ਝੰਡਾ, ਰਮਨ ਸਿੰਘ ਝੰਡਾ, ਰੇਲਵੇ ਕਲੋਨੀ ਹਨੂੰਮਾਨਗੜ੍ਹ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, JS ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ੇ ਸੋਨੀ, ਮੋਹਿਨੀ, ਰੋਤ੍ਰਿਤਿਕ ਅਤੇ ਬਲਵੀਰ ਸਿੰਘ। ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ। ਪਿੰਡ ਪੰਚਾਇਤ ਬਠੇਨਾ, ਪਾਟਨ, ਜ਼ਿਲ੍ਹਾ ਦੁਰਗ, ਛੱਤੀਸਗੜ੍ਹ ਤੋਂ ਰਣਜੀਤ ਬਾਬਾ, ਸੁਰਿੰਦਰ ਸਿੰਘ ਲਾਡੀ, ਪਿੰਡ ਸੂਲਰ ਪਟਿਆਲਾ ਤੋਂ ਅਤੇ ਲਾਡੀ ਧਾਲੀਵਾਲ ਸਮਾਣਾ ਮੰਡੀ ਤੋਂ, ਮੰਡੀ ਹਰਜੀ ਰਾਮ ਤੋਂ ਮਲੋਟ ਤੋਂ, ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼, ਹੁਸਨਜੀਤ ਸਿੰਘ, ਹਰਜੋਤ ਸਿੰਘ, ਨਵਜੋਤ ਕੌਰ, ਰਣਜੀਤ ਵਿਹਾਰ, ਸਰਹੰਦ ਰੋਡ ਪਟਿਆਲਾ ਤੋਂ, SM ਜਾਵੇਦ ਗੁਮਲਾ, ਮਾਫ ਕਰਿਓ, ਝਾਰਖੰਡ ਤੋਂ, ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ, ਰਾਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨੀਆ ਨਾਰੰਗ, ਗੋਵਰਧਨ ਕਲੋਨੀ ਬਿਹਾਰੀ, ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ, ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੈਤੰਨਿਆ ਮਸਕੀਨ, ਪੰਚਕੂਲਾ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤ ਖੁਰਾਨਾ, ਕੇਸ਼ੂ ਖੁਰਾਨਾ, ਇਹਨਾਂ ਸਾਰਿਆਂ ਦੇ ਮੈਸੇਜ ਆਏ ਨੇ ਜੀ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ, ਰਾਠਗੜ੍ਹ ਕੈਂਪ, ਅਮਰਾਵਤੀ, ਮਹਾਰਾਸ਼ਟਰ ਤੋਂ ਸ਼ਿਆਮ ਕਿਟੇ, ਵੰਦਨਾ ਕਿਟੇ, ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਹਰਮਨ ਕੌਰ ਅਤੇ ਰਾਘਵ, ਪੂਨਾ ਜੰਕਸ਼ਨ, ਮਸਤਾਨਾਪੁਰ ਤੋਂ ਅਨੰਤਾ ਭਗਤ, ਅਰੁਣਾ ਭਗਤ, ਚੇਤਨ ਭਗਤ, ਸੁਲੋਚਨਾ ਭਗਤ, ਪਿੰਡ

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜਾਬੀ ਤੜਕਾ। ਪੰਜਾਬੀ ਤੜਕਾ ਵਿੱਚ ਆਓ ਅਗਲਾ ਮੈਸੇਜ ਸ਼ਾਮਿਲ ਕਰ ਲੈਂਦੇ ਹਾਂ। ਸਾਡੇ ਵਟਸਐਪ ਤੇ ਸਾਨੂੰ ਮੈਸੇਜ ਆਏ ਨੇ ਪਹਾੜਗੰਜ ਮੁਲਤਾਨੀ ਡਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਤੇ ਮਧੂ ਨਾਇਕ। ਮੰਡੀ ਡੱਬਵਾਲੀ ਹਰਿਆਣਾ ਤੋਂ ਆਸ਼ਾ ਵਾਲਮੀਕੀ, ਵੇਦ ਚੰਦਾਲੀਆ, ਜੀਆ, ਵਿਜੇ, ਵਿਜੇਤਾ, ਵਿਕਰਾਂਤ, ਸਪਨਾ ਅਤੇ ਓਜਸ ਅਤੇ ਆਰਵ। ਪਰਮਵੀਰ ਹਾਊਸ ਬਠਿੰਡਾ ਤੋਂ ਦਰਸ਼ਨਗਰ ਤੋਂ ਆਇਆ ਜੀ ਮੈਸੇਜ ਇੰਜੀਨੀਅਰ ਅਸ਼ੋਕ ਗਰੋਵਰ ਜੀ ਦਾ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਬਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ। ਮਹਿਸ ਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਨਤ। ਗ੍ਰਾਮ ਰਾਜੋਨੀ, ਜ਼ਿਲ੍ਹਾ ਮਹੋਬਾ, ਬੁੰਦੇਲਖੰਡ, ਉੱਤਰ ਪ੍ਰਦੇਸ਼ ਤੋਂ ਉਦੇਵਾਨ ਪਾਲ, ਜੈ ਹਿੰਦ ਪਾਲ, ਦੀਕਸ਼ਾ, ਪ੍ਰਤੀਕਸ਼ਾ, ਵਿਮਲੇਸ਼ ਅਤੇ ਦਿਵਿਆਂਸ਼ ਬਘੇਲ। ਕਨੇਰਾ ਮੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ ਗੀਤੂ, ਨਿਹਾਰਿਕਾ ਅਤੇ ਹਾਰਦਿਕ ਅਤੇ ਵੰਸ਼ ਬੱਤਾ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸਰਾਰ ਅਤੇ ਨਰਗਿਸ ਖਾਤੂਨ। ਬਿਹਾਰ ਰੇਡੀਓ ਲਿਸਨਰ ਕਲੱਬ ਤੋਂ ਸੁਧਾ ਸ਼ਰਮਾ, ਕਾਜਲ ਸ਼ਰਮਾ, ਮੀਰਾ ਸ਼ਰਮਾ ਅਤੇ ਅਨਾਮਿਕਾ ਸ਼ਰਮਾ। ਸਬਜ਼ੀ ਮੰਡੀ ਬੁਲਡਾਣਾ ਤੋਂ ਸ਼ਬੀਰ ਹੁਸੈਨ, ਸ਼ਹਿਜਾਦ ਹੁਸੈਨ, ਮੱਜੂ ਬਾਬਾ, ਆਇਜ਼ਾ ਅਨਮ ਅਤੇ ਮਦਸੀਰ ਹੁਸੈਨ। ਹਰਦੋਈ ਰੋਡ ਲਖਨਊ ਤੋਂ ਮਾਸਟਰ ਬਿੱਲੂ ਪਰਵੇਜ਼, ਬੇਗਮ ਇਮਰਾਨਾ ਨਾਜ਼, ਨਵਾਜ਼ਿਸ਼ ਸ਼ੇਖ, ਦਾਨੀ ਸ਼ੇਖ, ਅਮਨ ਅਫਰੀਦੀ ਅਤੇ ਰਾਧਾ ਨਾਮਦੇਵ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਇਹਨਾਂ ਤੋਂ ਇਲਾਵਾ ਸਾਨੂੰ ਸੰਦੇਸ਼ ਭੇਜਣ ਵਾਲੇ ਨੇ ਰਾਏਗੜ੍ਹ ਬਿਹਾਰ ਤੋਂ ਉਮਾ ਰਾਜ, ਪਵਨ, ਉਮਾ, ਰਾਜੇਸ਼, ਸੰਜੇ, ਦੀਪਕ ਅਤੇ ਕਮਲ ਉਮਾ। ਖਾਂਡਵਾ ਤੋਂ ਰਾਧਿਕਾ, ਅਨੀਤਾ, ਸਪਨਾ ਔਰ ਰਾਕੇਸ਼ ਤਾਈ। ਲਵਾਈ ਛੱਤੀਸਗੜ੍ਹ ਤੋਂ ਗੁਲਾਬਦਾਸ ਮਾਨਿਕਪੁਰੀ, ਰਾਜਾਦਾਸ ਮਾਨਕਪੁਰੀ ਅਤੇ ਰਾਣੀ ਮਾਨਿਕਪੁਰੀ। ਸੈਕਟਰ 8 ਕੁਰਕਸ਼ੇਤਰ ਤੋਂ ਦੀਪਕ ਸੈਣੀ, ਪਰਮੀਲਾ ਅਤੇ ਅਨੁਸ਼੍ਰੀ ਸੈਣੀ। ਮਹਾਦੇਵ ਪਾਰਾ ਤੋਂ ਮੀਰਾ, ਸਿਮਰਨ ਅਤੇ ਯੋਗੇਸ਼ ਕੁਮਾਰ ਰਜਵਾੜੇ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ। ਮਾਡਲ ਟਾਊਨ ਕਰਨਾਲ ਤੋਂ ਸੁਧੀਰ, ਨੂਤਨ, ਸੰਦੀਪ, ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਸੁਹਾਨੀ ਸ਼ਰਮਾ, ਪੰਕਜ, ਰੋਹਿਤ, ਮੀਨਾਕਸ਼ੀ ਤਿਵਾਰੀ, ਵਿਪਾਸ਼ਾ ਸ਼ਰਮਾ, ਸੋਨੀਆ ਕਾਲਕਾ ਅਤੇ ਕਿਰਨ ਠਾਕੁਰ। ਕਿਸ਼ੋਰ ਨਗਰ ਅਮਰਾਵਤੀ ਤੋਂ ਹੀਰਾ ਮਨ ਸ਼ੈਂਡੇ, ਜੀਲਾ ਦੇਵੀ ਸ਼ੈਂਡੇ ਅਤੇ ਸਿਧਾਰਥ ਗੁਰਨਾਨੇ। ਸਿਧਾਰਥ ਨਗਰ ਦਰਿਆਪੁਰ, ਬਬਲੀ ਤੋਂ ਗਜਾਨਨ ਜੇਲੇ, ਨਵਦੀਪ ਜੇਲੇ, ਸ਼ਹਿਰੀ ਵਡਨੇਰ, ਅਕੋਲਾ, ਆਦਿੱਤਿਆ ਦਮੋਦਰ ਅਤੇ ਅਰੁਣਾ ਅਕੋਲਾ। ਚੌਟਾਲਾ ਹਰਿਆਣਾ ਤੋਂ ਦਾਰਾ ਪੰਡਿਤ, ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ। ਛੱਤੀਸਗੜ੍ਹ ਪਲਾਰੀ ਤੋਂ ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ ਅਤੇ

ਤੁਸੀਂ ਸੁਣ ਰਹੇ ਹੋ ਇਹ ਗੀਤ ਫਿਲਮ ਮੁਕੱਦਰ ਕਾ ਸਿਕੰਦਰ ਤੋਂ, ਅਤੇ ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਨੇ, ਅਤੇ ਇਸ ਗੀਤ ਦੇ ਬੋਲ ਲਿਖੇ ਨੇ ਅਣਜਾਣ ਨੇ, ਅਤੇ ਸੰਗੀਤ ਦਿੱਤਾ ਕਲਿਆਣ ਜੀ ਆਨੰਦ ਜੀ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਰਜਨੀਗੰਧਾ ਦਾ। ਪ੍ਰੋਗਰਾਮ ਰਜਨੀਗੰਧਾ ਵਿੱਚ ਸੁਣਦੇ ਹਾਂ ਅਗਲਾ ਗੀਤ ਫਿਲਮ ਸਾਗਰ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਨੇ ਅਤੇ ਸੰਗੀਤ ਦਿੱਤਾ ਆਰ ਡੀ ਬਰਮਨ ਨੇ ਅਤੇ ਬੋਲ ਲਿਖੇ ਨੇ ਜਾਵੇਦ ਅਖਤਰ ਨੇ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰਜਨੀਗੰਧਾ। ਆਓ ਇਸੇ ਪ੍ਰੋਗਰਾਮ ਵਿੱਚ ਸੁਣਦੇ ਹਾਂ ਅਗਲਾ ਹਿੰਦੀ ਗੀਤ, ਫਿਲਮ ਜਾਨਬਾਜ਼ 'ਚੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਅਤੇ ਸਪਨਾ ਨੇ, ਅਤੇ ਬੋਲ ਲਿਖੇ ਨੇ ਇੰਦੀਵਰ ਨੇ। ਇਸ ਗੀਤ ਦਾ ਸੰਗੀਤ ਦਿੱਤਾ ਹੈ ਕਲਿਆਣ ਜੀ ਅਤੇ ਆਨੰਦ ਜੀ ਨੇ।

ਆਓ ਸੁਣਦੇ ਹਾਂ ਇਸੇ ਪ੍ਰੋਗਰਾਮ ਵਿੱਚ ਅਗਲਾ ਗੀਤ ਫਿਲਮ ਗੁਲਾਮੀ ਤੋਂ, ਅਤੇ ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਅਤੇ ਸ਼ਬੀਰ ਕੁਮਾਰ ਨੇ। ਇਸ ਗੀਤ ਦੇ ਬੋਲ ਲਿਖੇ ਨੇ ਗੁਲਜ਼ਾਰ ਨੇ ਅਤੇ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ।